ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਸਾਰੇ ਸਰੋਤਿਆਂ ਦਾ ਅੱਜ ਦੀ ਸਵੇਰ ਦੀ ਸਭਾ ਦੇ ਵਿੱਚ ਸਵਾਗਤ ਹੈ। ਅੱਜ ਦਿਨ ਐਤਵਾਰ ਸ਼ੱਕ ਸੰਮਤ 1948 ਦੇ ਭਾਦੋ ਮਹੀਨੇ ਦੀ 22 ਤਰੀਕ ਤੇ ਇਸਵੀ ਸੰਨ 2026 ਦੇ ਸਤੰਬਰ ਮਹੀਨੇ ਦੀ 13 ਤਰੀਕ ਏ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ ਇਸ ਵੇਲੇ 5:59 ਤੇ 45 ਸਕਿੰਟ ਦਾ ਹੋ ਰਿਹਾ ਹੈ। ਠੀਕ 6 ਵਜੇ ਸੁਣਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 6:05 ਤੇ ਸੁਣਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

0: conflict began. The India Meteorological Department has issued a red color, a warning for heavy to very heavy rainfall, with extremely heavy rainfall in Gujarat region today. Weather department said Madhya Pradesh, West Madhya Pradesh, Saurashtra and Kutch are expected to face heavy to very heavy rainfall. In tennis, Elena Rybakina defeated Aryna Sabalenka 6-4, 5-7, 6-2 to win US Open Women's Singles Final at Arthur Ashe Stadium in New York last night. This is Rybakina's first US Open title and her third career Grand Slam championship following her Australian Open victory earlier in the year. And in T20 Women's Asia Cup cricket, India will face defending champion Sri Lanka in the summit clash in Dubai today. The match will begin at 8 p.m. Indian time. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ ਇਸ ਵੇਲੇ 6:10 ਤੇ 30 ਸਕਿੰਟ ਦਾ ਹੋ ਰਿਹਾ ਏ।

ਜੀ ਸਰੋਤਿਓ, ਹੁਣ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਅੱਜ ਦੀ ਸਭਾ ਦੇ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਿਤ ਸਮਾਂ। ਸੋ 6:15 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ।

7 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਰਜਰੀ ਸਵੇਰ, 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 8:15 ਵਜੇ ਤੁਸੀਂ ਸੁਣ ਸਕੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 8:40 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸਦਾ ਬਹਾਰ ਗੀਤ। 9 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਦੇ ਪ੍ਰੋਗਰਾਮ। 10 ਵਜੇ ਪ੍ਰੋਗਰਾਮ ਸੁਣ ਸਕੋਗੇ ਨਿੱਕੇ ਨਿੱਕੇ ਤਾਰੇ ਤੇ 10:30 ਵਜੇ ਪ੍ਰੋਗਰਾਮ ਰਹੇਗਾ ਸਿੱਖਣ ਦੀ ਵਾਰਿਸ।

11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 ਤੇ ਤੁਸੀਂ ਸੁਣੋਗੇ FM ਰੇਨਬੋ ਦਿੱਲੀ ਦੇ ਪ੍ਰਸਾਰਣ। 12:00 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 12:05 ਤੇ ਤੁਸੀਂ ਸੁਣ ਸਕੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:10 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਤੇ ਦੁਪਹਿਰ ਦੀ ਸਭਾ ਦੇ ਵਿੱਚ ਤੁਹਾਡੇ ਨਾਲ ਬਣੀ ਰਹਿਣਗੇ ਰਜਿੰਦਰ ਕੌਰ। 12:30 ਤੁਸੀਂ ਆਨੰਦ ਮਾਣ ਸਕੋਗੇ ਪ੍ਰੋਗਰਾਮ ਘਰ ਪਰਿਵਾਰ ਦਾ। 1:10 ਤੇ ਤੁਸੀਂ ਸੁਣੋਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੇ 1:15 ਤੁਹਾਡਾ ਪਸੰਦੀਦਾ ਪ੍ਰੋਗਰਾਮ ਰਹੇਗਾ ਟੈਲੀਫੋਨ ਮਿਲਾਓ ਜੀ। ਦੋ ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਿਡ ਡੇ ਨਿਊਜ਼ ਤੇ 2:15 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਦੁਪਹਿਰ ਸਮਾਚਾਰ। 2:30 ਪ੍ਰੋਗਰਾਮ ਸੁਣ ਸਕੋਗੇ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ। 3:00 ਤੁਸੀਂ ਸੁਣੋਗੇ ਵਿਵਿਧ ਭਾਰਤੀ ਦੇ ਪ੍ਰੋਗਰਾਮ ਤੇ ਸ਼ਾਮ ਨੂੰ 5:00 ਫਿਰ ਤੋਂ ਤੁਸੀਂ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦੇ ਨਾਲ ਜੁੜ ਸਕੋਗੇ। ਤੁਸੀਂ ਸੁਣੋਗੇ ਪ੍ਰੋਗਰਾਮ ਮਿੱਟੀ ਵਾਜਾਂ ਮਾਰਦੀ ਤੇ 5:30 ਪ੍ਰੋਗਰਾਮ ਰਹੇਗਾ ਗੱਲਾਂ ਚੋਂ ਗੱਲ, ਜਿਸ ਦੇ ਤਹਿਤ ਤੁਸੀਂ ਸੁਣ ਸਕੋਗੇ ਸਿਲਸਿਲਾ ਰਾਖੇ ਸਰਹੱਦਾਂ ਦੀ। 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 6:30 ਪ੍ਰੋਗਰਾਮ ਰਹੇਗਾ ਯੁਵ ਬਾਣੀ।

ਤੇ ਸ਼ਾਮ ਨੂੰ 7 ਵਜੇ ਤੁਸੀਂ ਆਨੰਦ ਮਾਣ ਸਕੋਗੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ। 7:30 ਵਜੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ, ਮਾਫ਼ ਕਰਨਾ, ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 7:40

ਸ਼ੁਰੂ ਹੋਏਗਾ ਏਸ਼ੀਆ ਕੱਪ ਫਾਈਨਲ ਤੇ 8:45 ਤੇ ਤੁਸੀਂ ਸੁਣ ਸਕੋਗੇ ਸਮਾਚਾਰ ਸੰਧਿਆ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੇ 9 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਸੁਣ ਸਕੋਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹੀ 9:15 ਫਿਰ ਤੋਂ ਏਸ਼ੀਆ ਫਾਈਨਲ ਕੱਪ ਦੀ ਕਮੈਂਟਰੀ ਹੈ ਜਿਹੜੀ ਉਹ ਜਾਰੀ ਰਹੇਗੀ ਤੇ ਇਸੇ ਦੇ ਨਾਲ ਹੀ ਅੱਜ ਦੀ ਸਭਾ ਦੀ ਸਮਾਪਤੀ ਹੋਏਗੀ।

ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ ਇਸ ਵੇਲੇ 6:15 ਦਾ ਹੋ ਰਿਹਾ ਹੈ ਤੇ ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਪ੍ਰੋਗਰਾਮ ਅੰਮ੍ਰਿਤ ਵੇਲਾ ਦੇ ਤਹਿਤ ਸੁਣਦੇ ਹਾਂ ਪਹਿਲਾ ਸ਼ਬਦ ਜਿਸ ਨੂੰ ਆਵਾਜ਼ ਦਿੱਤੀ ਹੈ ਭਾਈ ਜੋਗਿੰਦਰ ਸਿੰਘ ਰਿਆੜ ਜੀ ਨੇ।

ਜੀ ਸਰੋਤਿਓ, ਅਗਲੀ ਭੇਂਟਾ ਅਸੀਂ ਪ੍ਰੋਗਰਾਮ ਅੰਮ੍ਰਿਤ ਵੇਲਾ ਦੇ ਤਹਿਤ ਸੁਣਨ ਜਾ ਰਹੇ ਹਾਂ। ਆਵਾਜ਼ ਹੈ ਅਸ਼ੋਕ ਖੋਸਲਾ ਤੇ ਸਾਥੀਆਂ ਦੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਅੰਮ੍ਰਿਤ ਵੇਲਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ ਸਵੇਰ ਦੇ 7 ਵਜ ਰਹੇ ਨੇ। ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸੱਜਰੀ ਸਵੇਰ ਦਾ।

ਜੀ ਸਰੋਤਿਓ, ਪ੍ਰੋਗਰਾਮ ਸੱਜੀ ਸਵੇਰ ਦੇ ਤਹਿਤ ਤੁਹਾਡੀ ਰੇਡੀਓ ਦੋਸਤ ਕਮਲ ਸਿੱਧੂ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਸਾਰੇ ਸਰੋਤਿਆਂ ਦਾ ਤਹਿ ਦਿਲ ਤੋਂ ਸਵਾਗਤ ਕਰਦੀ ਹੈ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ, ਗੁੱਡ ਮਾਰਨਿੰਗ। ਅਤੇ ਅੱਜ ਹੈਗਾ ਜੀ ਐਤਵਾਰ। ਐਤਵਾਰ ਨੂੰ ਸੋਹਣੀ ਜਿਹੀ ਸਵੇਰ ਹੁੰਦੀ ਹੈ ਅਤੇ ਬਦਲਦੇ ਮੌਸਮ ਦੇ ਨਾਲ ਇਹ ਸਵੇਰ ਹੈ ਜਿਹੜੀ ਹੋਰ ਵੀ ਸੋਹਣੀ ਲੱਗਦੀ ਹੈ ਸਾਨੂੰ। ਸੋ ਸਾਡਾ ਦਿਲ ਕਰਦਾ ਹੁੰਦਾ ਕਿ ਕੁਛ ਬਦਲਾਅ ਜਿਹੜੇ ਹੈਗੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਰੀਏ। ਜਿਵੇਂ ਅਸੀਂ ਗਰਮੀਆਂ ਦੇ ਵਿੱਚ ਆਰਾਮ ਨਾਲ ਪਏ ਹੁੰਦੇ ਹਾਂ ਪੱਖੇ ਕੂਲਰ ਏਸੀ ਛੱਡ ਕੇ, ਅਤੇ ਹੁਣ ਸਾਡਾ ਦਿਲ ਕਰਦਾ ਹੁੰਦਾ ਕਿ ਅਸੀਂ ਉੱਠੀਏ, ਸਵੇਰ ਦੀ ਸੈਰ ਕਰੀਏ, ਕੋਈ ਪਰਮਾਤਮਾ ਦੇ ਨਾਲ ਜੁੜੀਏ, ਗੁਰੂ ਘਰਾਂ ਨੂੰ ਜਾਈਏ। ਸੋ ਵੱਖੋ ਵੱਖਰੇ ਜਿਹੜੇ ਬਦਲਾਅ ਹੈਗੇ ਆ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੀ ਹੈ। ਸੋ ਬਹੁਤ ਹੀ ਸੋਹਣੀ ਇਹ ਸਵੇਰ ਹੈ, ਇਹ ਦਿਨ ਚੜਿਆ ਜਿਹੜਾ ਉਹਦੇ ਲਈ ਸਾਨੂੰ ਪਰਮਾਤਮਾ ਦਾ ਸ਼ੁਕਰ ਹੈ ਜਿਹੜਾ ਉਹ ਜ਼ਰੂਰ ਕਰਨਾ ਚਾਹੀਦਾ ਹੈ। ਸੋ ਸੱਜਰੀ ਸਵੇਰ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਜਾਂ ਵਿਚਾਰ ਕਰਾਂਗੇ ਇੱਕ ਵਿਚਾਰ ਦੇ ਉੱਪਰ, ਜਿਹੜਾ ਵਿਚਾਰ ਹੈਗਾ ਕਿ ਕਦੇ ਵੀ ਹਾਰ ਨਾ ਮੰਨੋ, ਨੈਵਰ ਗਿਵ ਅਪ। ਸੋ ਸਾਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ, ਕੋਸ਼ਿਸ਼ ਹਮੇਸ਼ਾ ਕਰਨੀ ਚਾਹੀਦੀ ਹੈ। ਬੇਸ਼ੱਕ ਅਸੀਂ ਆਪਣੇ ਬਚਪਨ ਤੋਂ ਲੈ ਲਈਏ, ਜਵਾਨੀ ਤੋਂ ਲੈ ਲਈਏ, ਜਾਂ ਜਿਹੜੇ ਸਾਡੀ ਵੱਡੀ ਉਮਰ ਦੇ ਸਾਡੇ ਬਜ਼ੁਰਗ ਨੇ, ਮਾਂ ਬਾਪ ਨੇ, ਹੈ ਨਾ, ਉਹਨਾਂ ਨੂੰ ਅਸੀਂ ਲੈ ਲਈਏ, ਕਿਉਂਕਿ ਅਸੀਂ ਛੋਟੇ ਹੁੰਦੇ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ। ਕਦੇ ਅਸੀਂ ਜਦੋਂ ਛੋਟੇ ਹੁੰਦੇ ਅਸੀਂ ਰੁੜਨ ਦੀ ਕੋਸ਼ਿਸ਼ ਕਰਦੇ ਹਾਂ, ਚੱਲਣ ਦੀ ਕੋਸ਼ਿਸ਼ ਕਰਦੇ ਹਾਂ, ਭੱਜਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਅਸੀਂ ਕਾਮਯਾਬ ਹੁੰਦੇ ਹਾਂ। ਸੋ ਉਸੇ ਹੀ ਤਰ੍ਹਾਂ ਸਾਡੀ ਜ਼ਿੰਦਗੀ ਹੈ ਕਿ ਛੋਟੇ ਕਦਮ ਤੋਂ ਲੈ ਕੇ, ਕਹਿੰਦੇ ਹੁੰਦੇ ਆ ਕਿ ਜਦੋਂ ਕੋਈ ਕੰਮ ਸ਼ੁਰੂ ਕਰਨਾ ਤਾਂ ਪਹਿਲਾ ਸਟੈਪ ਹੈ ਜਿਹੜਾ, ਪਹਿਲੀ ਪੌੜੀ ਹੈ ਜਿਹੜੀ, ਉਹ ਥੋੜ੍ਹੀ ਜਿਹੀ ਔਖੀ ਹੁੰਦੀ ਹੈ, ਬਿਲਕੁਲ ਹੁੰਦੀ ਹੈ, ਪਰ ਜਿਹੜੀਆਂ ਅਗਲੀਆਂ ਪੌੜੀਆਂ ਨੇ ਉਹ ਥੋੜ੍ਹਾ ਜਿਹਾ ਸਾਨੂੰ ਠਹਿਰਾਵ ਦਿੰਦੀਆਂ ਨੇ, ਸਾਨੂੰ ਹੌਸਲਾ ਦਿੰਦੀਆਂ ਨੇ, ਅਤੇ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚਦੇ ਹਾਂ। ਸੋ ਪਹਿਲੀ ਪੌੜੀ ਤੋਂ ਅਸੀਂ ਨਹੀਂ ਡਰਨਾ, ਅਤੇ ਇੱਕ ਇੱਕ ਕਰਕੇ ਆਪਣੀ ਪੌੜੀ ਹੈ ਜਿਹੜੀ ਉਹ ਚੜ੍ਹਦੇ ਜਾਣਾ ਅਤੇ ਆਪਣੀ ਮੰਜ਼ਿਲ ਤੱਕ ਪਹੁੰਚਣਾ।

ਸੋ ਜ਼ਿੰਦਗੀ ਹੈ ਜਿਹੜੀ ਇਹ ਇੱਕ ਵਡਮੁੱਲੀ ਦਾਤ ਹੈ ਜੋ ਸਾਨੂੰ ਪਰਮਾਤਮਾ ਨੇ ਬਖਸ਼ੀ ਹੈ ਅਤੇ ਇਸ ਦੇ ਲਈ ਸਾਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਕਿ ਪਤਾ ਨਹੀਂ ਕਿੱਥੇ ਕਿਹੜੀ ਜਿਹੜੀ ਹੈਗੇ ਹਾਲਾਤ ਬਣ ਜਾਣੇ ਔਰ ਉਹਨਾਂ ਹਾਲਾਤਾਂ ਦੇ ਨਾਲ ਅਸੀਂ ਖੁਦ ਹੀ ਨਜਿੱਠਣਾ ਹੁੰਦਾ ਹੈ। ਕਹਿੰਦੇ ਕਿ ਆਪਣੇ ਸੁਪਨਿਆਂ ਨੂੰ ਸਮਾਂ ਦਿਓ, ਆਪਣੀ ਮਿਹਨਤ ਨੂੰ ਮੌਕਾ ਦਿਓ, ਆਪਣੇ ਆਪ 'ਤੇ ਵਿਸ਼ਵਾਸ ਰੱਖੋ, ਕਿਉਂਕਿ ਅੱਜ ਦੀ ਛੋਟੀ ਜਿਹੀ ਕੋਸ਼ਿਸ਼ ਹੀ ਕੱਲ੍ਹ ਦੀ ਵੱਡੀ ਕਾਮਯਾਬੀ ਬਣ ਸਕਦੀ ਹੈ। ਸੋ ਹਮੇਸ਼ਾ ਹੀ ਮੁਸਕਰਾਉਂਦੇ ਹੋਏ, ਮਿਹਨਤ ਕਰਦੇ ਹੋਏ ਅੱਗੇ ਵੱਧਦੇ ਰਹੋ ਅਤੇ ਆਪਣੀਆਂ ਮੰਜ਼ਿਲਾਂ ਨੂੰ, ਆਪਣੇ ਸੁਪਨਿਆਂ ਨੂੰ ਪੂਰਾ ਕਰੋ।

ਸੁਪਨਿਆਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਕੁਝ ਗੱਲਾਂ ਜਿਹੜੀਆਂ ਆਪਣੇ ਮਨ ਦੇ ਵਿੱਚ ਜ਼ਰੂਰ ਵਸਾ ਲੈਣੀਆਂ ਚਾਹੀਦੀਆਂ ਨੇ, ਮਨ ਦੇ ਵਿੱਚ ਧਾਰ ਲੈਣੀਆਂ ਚਾਹੀਦੀਆਂ ਕਿ ਮੈਂ ਆਪਣੀਆਂ ਕਮਜ਼ੋਰੀਆਂ ਤੋਂ ਨਹੀਂ ਡਰਾਂਗਾ ਅਤੇ ਬਹੁਤ ਕੁਝ ਸਿੱਖਣ ਦੀ ਕੋਸ਼ਿਸ਼ ਕਰਾਂਗਾ ਅਤੇ ਮੈਂ ਆਪਣੇ ਸੁਪਨਿਆਂ ਨੂੰ ਛੱਡਾਂਗਾ ਨਹੀਂ, ਬਲਕਿ ਇੱਕ ਨਾ ਇੱਕ ਦਿਨ ਜ਼ਰੂਰ ਪੂਰਾ ਕਰਾਂਗਾ ਅਤੇ ਮੈਂ ਹਰ ਨਵੇਂ ਦਿਨ ਨੂੰ ਇੱਕ ਨਵੇਂ ਮੌਕੇ ਵਾਂਗ ਹੀ ਸਵੀਕਾਰ ਕਰਾਂਗਾ। ਜੀ, ਅਤੇ ਅੱਗੇ ਗੱਲ ਕਰਦੇ ਹਾਂ ਜਿਹੜੇ ਸਾਡੇ ਹਿਸਟੋਰੀਕਲ ਇਫੈਕਟ ਹੁੰਦੇ ਹੈਗੇ ਆ ਜਾਂ ਸਾਡੇ ਇਤਿਹਾਸ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜਿਹੜੇ ਦਿਨ ਹੈਗੇ ਉਹ ਵੀ ਖਾਸ ਹੁੰਦੇ ਆ ਅਤੇ ਅੱਜ ਹੈਗਾ ਜੀ 13 ਸਤੰਬਰ। 13 ਸਤੰਬਰ ਨੂੰ ਜੇਕਰ ਅਸੀਂ ਗੱਲ ਕਰੀਏ ਤਾਂ 13 ਸਤੰਬਰ ਦੇ ਨਾਲ ਜਿਹੜਾ ਹੈਗਾ ਪੰਜਾਬ ਦੇ ਇਤਿਹਾਸ ਦੇ ਵਿੱਚ ਜੁੜੀ ਹੋਈ ਸਭ ਤੋਂ ਮਹੱਤਵਪੂਰਨ ਅਤੇ

0: ਗੱਲ ਕਰੀਏ ਤਾਂ 13 ਸਤੰਬਰ ਦੇ ਨਾਲ ਜਿਹੜਾ ਹੈਗਾ ਪੰਜਾਬ ਦੇ ਇਤਿਹਾਸ ਦੇ ਵਿੱਚ ਜੁੜੀ ਹੋਈ ਸਭ ਤੋਂ ਮਹੱਤਵਪੂਰਨ ਅਤੇ ਭਰੋਸੇਮੰਦ ਜਿਹੜੀ ਘਟਨਾ ਹੈਗੀ ਹੈ ਉਹ ਹੈਗੀ ਹੈ ਜੀ ਕਿ 13 ਸਤੰਬਰ ਨੂੰ ਯਾਨੀ ਕਿ 1929 ਨੂੰ ਲਾਹੌਰ ਜੇਲ੍ਹ ਦੇ ਵਿੱਚ ਕ੍ਰਾਂਤੀਕਾਰੀ ਜਤਿੰਦਰ ਨਾਥ ਦਾਸ, ਜਿਨ੍ਹਾਂ ਨੂੰ ਜਤਿੰਦਰ ਦਾਸ ਵੀ ਕਿਹਾ ਜਾਂਦਾ ਹੈ, ਉਹਨਾਂ ਦੀ ਸ਼ਹਾਦਤ ਦੇ ਨਾਲ ਇਸ ਦਿਨ ਨੂੰ ਜੋੜਿਆ ਜਾਂਦਾ ਹੈ। ਸੋ ਜਿੱਥੇ ਸਾਡੇ ਇਤਿਹਾਸ ਦੇ ਵਿੱਚ ਭਗਤ ਸਿੰਘ ਹੋਰਾਂ ਦਾ ਨਾਮ ਬੜੇ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ, ਉੱਥੇ ਹੀ ਜਤਿੰਦਰ ਨਾਥ ਦਾਸ, ਜਿਨ੍ਹਾਂ ਨੂੰ ਆਮ ਤੌਰ 'ਤੇ ਜਤਿਨ ਦਾਸ ਕਿਹਾ ਜਾਂਦਾ ਹੈ, ਭਾਰਤ ਦੀ ਆਜ਼ਾਦੀ ਦੀ ਲਹਿਰ ਦੇ ਕ੍ਰਾਂਤੀਕਾਰੀ ਸਨ। ਉਹ ਲਾਹੌਰ ਦੀ ਬੋਨਸਟਲ ਜੇਲ੍ਹ ਦੇ ਵਿੱਚ ਭਗਤ ਸਿੰਘ ਅਤੇ ਹੋਰ ਕ੍ਰਾਂਤੀਕਾਰੀਆਂ ਦੇ ਨਾਲ ਕੈਦ ਸਨ। ਜੇਲ੍ਹ ਦੇ ਵਿੱਚ ਭਾਰਤੀ ਰਾਜਨੀਤਿਕ ਜਿਹੜੀਆਂ ਕੈਦੀਆਂ ਦੇ ਨਾਲ ਹੋ ਰਹੇ ਵਿਤਕਰੇ ਅਤੇ ਮਾੜੇ ਸਲੂਕ ਦੇ ਵਿਰੁੱਧ ਜਤਿਨ ਦਾਸ ਨੇ 13 ਜਿਹੜਾ ਹੈਗਾ ਸਤੰਬਰ 1929 ਤੋਂ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਅਤੇ ਉਹਨਾਂ ਦੀਆਂ ਮੰਗਾਂ ਰਾਜਨੀਤਿਕ ਕੈਦੀਆਂ ਦੇ ਲਈ ਬਿਹਤਰ ਭੋਜਨ, ਕੱਪੜੇ, ਸਫਾਈ ਅਤੇ ਸਨਮਾਨਜਨਕ ਵਿਵਹਾਰ ਵਰਗੀਆਂ ਮੰਗਾਂ ਨੂੰ ਲੈ ਕੇ ਸੀਗੀ। ਸੋ ਇਹ ਜਿਹੜੀ ਹੜਤਾਲ ਸੀ ਕਹਿ ਲਓ ਉਹਨਾਂ ਦੀ ਲਗਭਗ 63 ਦਿਨ ਤੱਕ ਚੱਲੀ ਸੀ ਅਤੇ 63 ਦਿਨ ਤੋਂ ਬਾਅਦ ਉਹਨਾਂ ਨੇ ਸ਼ਹੀਦੀ ਪ੍ਰਾਪਤ ਕਰ ਲਈ ਸੀ। ਸੋ ਉਹਨਾਂ ਦੀ ਸ਼ਹਾਦਤ ਦੇ ਨਾਲ ਪੰਜਾਬ ਹੀ ਨਹੀਂ ਸਗੋਂ ਕਿ ਪੂਰੇ ਭਾਰਤ ਦੇ ਵਿੱਚ ਇਸ ਲਹਿਰ ਨੂੰ ਜਿਹੜਾ ਹੈਗਾ ਡੂੰਘਾ ਪ੍ਰਭਾਵਿਤ ਕੀਤਾ। ਇਸ ਘਟਨਾ ਦਾ ਇੱਕ ਹੋਰ ਮਹੱਤਵਪੂਰਨ ਪੱਖ ਇਹ ਵੀ ਹੈ ਕਿ ਭਗਤ ਸਿੰਘ ਵੀ ਇਸੇ ਹੀ ਜੇਲ੍ਹ ਦਾ ਹਿੱਸਾ ਸਨ ਅਤੇ ਉਹਨਾਂ ਦੀ ਭੁੱਖ ਹੜਤਾਲ ਜਿਹੜੀ ਉਹਨਾਂ ਨੇ ਕੀਤੀ ਸੀ ਉਹ ਲਗਭਗ 116 ਦਿਨ ਚੱਲੀ ਸੀ ਅਤੇ ਜਤਿਨ ਦਾਸ ਦੀ ਮੌਤ ਤੋਂ ਬਾਅਦ ਕਈ ਰਾਸ਼ਟਰਵਾਦੀ ਆਗੂਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਜੇਲ੍ਹਾਂ ਦੇ ਵਿੱਚ ਰਾਜਨੀਤਿਕ ਕੈਦੀਆਂ ਦੇ ਨਾਲ ਹੁੰਦੇ ਅਣਮਨੁੱਖੀ ਵਿਵਹਾਰ ਦਾ ਮੁੱਦਾ ਵੱਡੇ ਪੱਧਰ 'ਤੇ ਉਠਾਇਆ। ਸੋ ਪ੍ਰੋਗਰਾਮ ਚੱਲ ਰਿਹਾ ਹੈ ਜੀ ਸੱਜਰੀ ਸਵੇਰ ਅਤੇ ਸਾਡੇ ਸਰੋਤੇ ਵੀ ਉੱਠ ਗਏ ਹੋਣੇ ਆ, ਚਾਹ ਪਾਣੀ ਪੀ ਲਿਆ ਹੋਣਾ ਅਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ ਜੁੜ ਗਏ ਹੋਣੇ ਆ। ਅਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਜਿੱਥੇ ਮਨੋਰੰਜਨ ਦਾ ਸਾਧਨ ਹੈ ਉੱਥੇ ਐਜੂਕੇਸ਼ਨ ਦਾ, ਇਨਫੋਰਮੇਸ਼ਨ ਦਾ ਵੀ ਸਾਧਨ ਹੈ। ਸੋ ਅਸੀਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਵਧੀਆ ਤੋਂ ਵਧੀਆ ਅਤੇ ਢੁੱਕਵੀਂ ਜਿਹੜੀ ਜਾਣਕਾਰੀ ਹੈਗੀ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਜਾਵੇ। ਸੋ ਗੱਲਾਂ ਬਾਤਾਂ, ਗੀਤ ਸੰਗੀਤ ਸਭ ਕੁਝ ਚੱਲਦੇ ਰਹਿਣਾ ਹੈ ਅਤੇ ਅੱਜ ਦੇ ਸਿਲਸਿਲੇ ਦੇ ਵੱਲ ਤੁਹਾਨੂੰ ਲੈ ਚੱਲਦੇ ਹਾਂ। ਅੱਜ ਦਾ ਸਿਲਸਿਲਾ ਹੈ ਜੀ ਪੈਗਾਮ, ਅਤੇ ਪੈਗਾਮ ਸਾਡੇ ਸਰੋਤਿਆਂ ਦੇ, ਜਿਹੜੇ ਸਾਡੇ ਸਰੋਤਿਆਂ ਨੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸਾਡੇ ਨਾਲ ਸਾਂਝੇ ਕੀਤੇ ਹੁੰਦੇ ਆ ਅਤੇ ਅਸੀਂ ਸਾਂਝੇ ਕਰਨੇ ਹੁੰਦੇ ਆ ਸਾਡੇ ਹੋਰ ਸਰੋਤਿਆਂ ਦੇ ਨਾਲ, ਤਾਂ ਕਿ ਜਿਹੜੀ ਆਪਸ ਦੇ ਵਿੱਚ ਸਾਡੀ ਸਾਂਝ ਹੈ ਉਹ ਬਣੀ ਰਹਿ ਸਕੇ। ਸੋ ਅੱਜ ਦੇ ਪੈਗਾਮ ਦੇ ਸਫ਼ਰ 'ਤੇ ਤੁਹਾਨੂੰ ਲੈ ਚੱਲਦੇ ਹਾਂ ਅਤੇ ਇਸ ਸਫ਼ਰ ਦੇ ਵਿੱਚ ਤੁਹਾਡੇ ਹਮਸਫ਼ਰ ਹੋਣਗੇ ਵਿਜੀ ਲਕਸ਼ਮੀ। ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਕੁਝ ਸੰਦੇਸ਼।
1: ਸਰੋਤਿਓ, ਮਿਤੀ 13 ਸਤੰਬਰ ਦਿਨ ਐਤਵਾਰ ਸਵੇਰੇ 10:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸੁਖਨ ਦੇ ਵਾਰਿਸ, ਜਿਸ ਦੇ ਵਿੱਚ ਨੌਜਵਾਨ ਕਵਿਤਰੀ ਗੀਤਕਾਰਾ ਕੁਲਵਿੰਦਰ ਕੌਰ ਢਿੱਲੋਂ ਭਾਗ ਲੈਣਗੇ। ਇਹ ਇਹਨਾਂ ਦੇ ਨਾਲ ਮੁਲਾਕਾਤ ਦਾ ਦੂਜਾ ਭਾਗ ਹੋਵੇਗਾ।

ਚਾਰ ਜੋ ਸਾਡੀ ਸ਼ਾਨ ਹੈ ਅਤੇ ਰੀਤੀ ਰਿਵਾਜ ਜੋ ਸਾਨੂੰ ਆਪਣੀਆਂ ਜੜਾਂ ਨਾਲ ਜੋੜਦੇ ਨੇ। ਜੀ ਸਰੋਤਿਓ, ਮਿਤੀ 14 ਸਤੰਬਰ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਤੁਸੀਂ ਸੁਣੋਗੇ ਪੰਜਾਬੀ ਸੱਭਿਆਚਾਰ ਅਤੇ ਰੀਤੀ ਰਿਵਾਜ।

0: ਸੋ ਸੁਣਨਾ ਜ਼ਰੂਰ ਪ੍ਰੋਗਰਾਮ ਸੁਖਨ ਦੇ ਵਾਰਿਸ, ਮਿਤੀ 13 ਸਤੰਬਰ ਦਿਨ ਐਤਵਾਰ ਸਵੇਰੇ 10:30 ਵਜੇ।
1: ਹੋ ਗਿਆ ਇੰਤਜ਼ਾਮ।
2: ਕਿਸ ਦਾ?
1: ਗੁੱਡੀ ਦੀ ਫੀਸ ਦਾ।
2: ਦਿਖਾ। 20,000 ਦਾ ਲੋਨ ਤੁਰੰਤ। ਪਤਾ ਹੈ ਕੌਣ ਦੇ ਰਿਹਾ? ਵਿਆਜ ਕਿੰਨਾ ਹੈ?
1: ਲੋਨ ਸਿਰਫ ਨਿਯੰਤ੍ਰਿਤ ਸੰਸਥਾਵਾਂ ਤੋਂ ਹੀ ਲਓ। ਲੋਨ ਦਾ ਵਿਚਾਰ ਲੋੜ ਅਨੁਸਾਰ, ਉਹ ਵੀ ਚੈੱਕ ਕਰਕੇ। ਹੋ ਗਿਆ ਇੰਤਜ਼ਾਮ। ਤਨਖਾਹ ਐਡਵਾਂਸ ਚ ਭੇਜੀ।
3: RBI ਕਹਿੰਦਾ ਹੈ,
4: ਸਹੀ ਵਿੱਤੀ ਰਵੱਈਆ ਤੁਹਾਨੂੰ ਬਚਾਏਗਾ ਹਮੇਸ਼ਾ।
5: ਵਿਰਸਾ ਜੋ ਸਾਡੀ ਪਹਿਚਾਣ ਹੈ, ਸੱਭਿਆ

ਜਾਣਾਂਗੇ ਆਪਣੇ ਅਮੀਰ ਵਿਰਸੇ ਦੀਆਂ ਉਹ ਗੱਲਾਂ ਜੋ ਪੀੜ੍ਹੀ ਦਰ ਪੀੜ੍ਹੀ ਸਾਡੇ ਨਾਲ ਤੁਰਦੀਆਂ ਆਈਆਂ ਨੇ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 14 ਸਤੰਬਰ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ। ਜਿੱਥੇ ਪਿੰਡ ਦੀ ਮਿੱਟੀ ਬੋਲੇ ਉੱਥੇ ਹਰ ਕਹਾਣੀ ਖਾਸ ਹੁੰਦੀ ਹੈ। ਜੀ ਸਰੋਤਿਓ, ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਨਿੰਦਾ ਦੇ ਤਹਿਤ ਸੁਖਮਾਨ ਸਿੰਘ ਅਤੇ ਅਮਨਦੀਪ ਕੌਰ ਪਹੁੰਚੇ ਨੇ ਪਿੰਡ ਕੋਟਲੀ ਅਤੇ ਤੁਸੀਂ ਜਾਣੋਗੇ ਇਸ ਪਿੰਡ ਦੇ ਬਾਰੇ। ਮਿਤੀ 13 ਸਤੰਬਰ ਦਿਨ ਐਤਵਾਰ ਦੁਪਹਿਰ 2:30 ਵਜੇ।

ਜਗਾਤ ਸਿੰਘ ਰਾਮਾਮੰਡੀ ਤੋਂ, ਬਲਵੀਰ ਕੌਰ ਤੇ ਇਹਨਾਂ ਦੇ ਪੋਤਰੇ ਤਨਵੀਰ ਸਿੰਘ, ਗੁਰਵੀਰ ਸਿੰਘ, ਜਸਨੂਰ ਸਿੰਘ ਤੇ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਪੈਗਾਮ। ਟਿਕਾ ਟਿਕਾ ਕੇ ਪੜੋ, ਕਾਲੀ ਨਾ ਕਰੋ ਜੀ। ਨਾ ਜੀ ਨਾ, ਅਸੀਂ ਕੀ ਕਾਲੀ ਕਰਨੀ ਹੈ, ਅਸੀਂ ਕੋਈ ਗੱਡੀ ਥੋੜੀ ਫੜਨੀ ਹੈ, ਅਸੀਂ ਤਾਂ ਆਰਾਮ ਆਰਾਮ ਨਾਲ ਪੜਾਂਗੇ। ਕਹਿੰਦੇ ਸਿਆਣਿਆਂ ਦੇ ਕਹੇ ਲੋਕ ਤੱਥ ਲਿਖਤ ਸਿੱਧੂ ਕਣਕ ਵਾਲੀਆ ਦਲੀਪ ਸਿੰਘ। ਹੁਣ ਇਹਨਾਂ ਲਈ ਲਿਖਿਆ ਜੀ ਪੈਗਾਮ। ਜ਼ਮੀਂਦਾਰ ਉਹ ਖੜਾਨੀ ਹੁੰਦਾ ਸਿਰ ਕਰਜ਼ੇ ਦਾ ਬੋਝ ਰਹੇ, ਉਹ ਬਿਮਾਰ ਕਦੇ ਨਹੀਂ ਬਚਦਾ ਹੱਡੀ ਪੈਰੀ ਸੋਚ ਰਹੇ, ਉਹ ਚੰਗੀ ਲਵੇਰੀ ਨਹੀਂ ਹੁੰਦੀ ਵਿੱਚ ਥਣਾ ਦੇ ਡੋਜ ਰਹੇ, ਮਾਪਿਆਂ ਦੀ ਜਿੱਤ ਸੌਖੀ ਹੁੰਦੀ ਧੀ ਸਹੁਰੇ ਘਰ ਖੁਸ਼ ਰੋਜ ਰਹੇ, ਦੁਸ਼ਮਣ ਅੱਗੇ ਕਦੇ ਨਾ ਝੁਕੀਏ ਭਾਵੇਂ ਖੁਰ ਰਹੇ ਨਾ ਖੋਜ ਰਹੇ, ਉਹੀ ਚੰਗਾ ਪੁੱਤਰ ਹੁੰਦਾ ਜੋ ਮਾਪਿਆਂ ਦੀ ਗੱਲ ਸਹੇ, ਨਗਰ ਕਦੇ ਉਹ ਸਖੀ ਨਹੀਂ ਵਸਦਾ ਜੇ ਬੰਦਾ ਵਿੱਚੋਂ ਗੱਦਾਰ ਰਹੇ, ਬੁਰਾ ਵਿਛੋੜਾ ਪੁੱਤ ਦਾ ਹੁੰਦਾ ਇਹ ਗੱਲ ਕੁੱਲ ਸੰਸਾਰ ਕਹੇ, ਲੋਕ ਸੂਰਮਾ ਉਸਨੂੰ ਆਖਣ ਜੋ ਦੁਨੀਆਂ ਦਾ ਭਾਰ ਸਹੇ, ਸੱਚੀਆਂ ਗੱਲਾਂ ਕਣਕ ਵਾਲੀਆ ਮੈਨੂੰ ਬਾਰੋਂ ਬਾਰ ਕਹੇ, ਸੱਚੀਆਂ ਗੱਲਾਂ ਕਣਕ ਵਾਲੀਆ ਮੈਨੂੰ ਬਾਰੋਂ ਬਾਰ ਕਹੇ। ਸੋ ਪ੍ਰੋਗਰਾਮ ਪੈਗਾਮ ਦੇ ਵਿੱਚ ਜਗਾ ਸਿੰਘ ਰਾਵਾਮੰਡੀ ਤੋਂ ਕਰ ਰਹੇ ਨੇ ਪੈਗਾਮ। ਪ੍ਰੋਗਰਾਮ ਪੈਗਾਮ ਦੇ ਵਿੱਚ ਬੜਾ ਹੀ ਖੂਬਸੂਰਤ ਜੀ ਤੁਸੀਂ ਇੱਕ ਗੱਲ ਸਾਡੇ ਨਾਲ ਸਾਂਝੀ ਕੀਤੀ ਹੈ ਜੀ, ਤੇ ਕੁਛ ਕੁ ਜਿਹੜੇ ਹੈ ਨਾ ਸਾਨੂੰ ਦੱਸਿਆ ਹੈ ਕਿ ਕਿਸ ਤਰ੍ਹਾਂ ਧੀ ਜਿਹੜੀ ਖੁਸ਼ ਰਹੇ ਤੇ ਪੇਰੈਂਟਸ ਖੁਸ਼ ਹੁੰਦੇ ਨੇ, ਤੇ ਜਿਹੜਾ ਪੁੱਤਰ ਆਪਣੇ ਮਾਂ ਪਿਓ ਦੀ ਸੇਵਾ ਕਰਦਾ ਤੇ ਫਿਰ ਉਹ ਮਾਂ ਪਿਓ ਖੁਸ਼ ਰਹਿੰਦੇ ਨੇ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਪੈਗਾਮ ਦੇ ਵਿੱਚ ਜਗ੍ਹਾ ਜੀ, ਤੁਸੀਂ ਪੈਗਾਮ ਕੀਤਾ, ਸ਼ੁਕਰੀਆ। ਪ੍ਰੀਤ ਕਰ ਰਹੇ ਨੇ ਪੈਗਾਮ ਪ੍ਰੋਗਰਾਮ।

ਪੈਗਾਮ ਦੇ ਵਿੱਚ ਕਹਿੰਦੀ ਮਾਤਾ ਪਿਤਾ ਦਾ ਸਤਿਕਾਰ ਜ਼ਰੂਰੀ, ਭਰਾਵਾਂ ਦੇ ਵਿੱਚ ਪਿਆਰ ਜ਼ਰੂਰੀ, ਭੈਣ ਭਰਾ ਦੇ ਵਿੱਚ ਸਾਂਝ ਜ਼ਰੂਰੀ, ਰੱਖੜੀ ਦੀ ਵੀ ਤਾਂਝ ਜ਼ਰੂਰੀ, ਪਤੀ ਪਤਨੀ ਵਿੱਚ ਵਿਸ਼ਵਾਸ ਜ਼ਰੂਰੀ, ਤਨ ਟਕਣ ਲਈ ਲਿਬਾਸ ਜ਼ਰੂਰੀ, ਜਨਮ ਸਮੇਂ ਸ਼ਗਨ ਜ਼ਰੂਰੀ, ਮੌਤ ਸਮੇਂ ਅਗਨ ਜ਼ਰੂਰੀ, ਚੰਗਾ ਗੁਆਂਢ ਬਹੁਤ ਜ਼ਰੂਰੀ, ਔਖੇ ਵੇਲੇ ਸਾਂਝ ਬਹੁਤ ਜ਼ਰੂਰੀ, ਪਰਿਵਾਰ ਵਿੱਚ ਸਮਝ ਜ਼ਰੂਰੀ, ਸਮਝ ਲਵੇ ਜੋ ਰਮਜ ਜ਼ਰੂਰੀ। ਲਓ ਜੀ, ਜੋ ਸਮਝ ਆਵੇ ਉਹ ਰਮਜ ਹੀ ਹੋਣੀ ਚਾਹੀਦੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ, ਤੁਸੀਂ ਵੀ ਖੂਬਸੂਰਤ ਜਿਹਾ ਪੈਗਾਮ ਕਰ ਦਿੱਤਾ ਪ੍ਰੋਗਰਾਮ ਪੈਗਾਮ ਦੇ ਵਿੱਚ, ਤੇ ਅੱਗੇ ਕਿਹਨਾਂ ਦਾ ਹੋਰ ਪੈਗਾਮ ਸਾਡੇ ਕੋਲ ਪਹੁੰਚ ਚੁੱਕਿਆ। ਕਹਿੰਦੇ ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ, ਇਸ ਦੁਨੀਆਂ ਚ ਹੋਰ ਕੋਈ ਕੀ ਲੈ ਜਾਂਦਾ, ਬਾਹਰ ਕਫਨ ਤੋਂ ਖਾਲੀ ਹੱਥ ਸਿਕੰਦਰ ਤੇ ਜਾ ਸਕਦਾ, ਕੁਛ ਨਾਲ ਤਾਂ ਸੱਚੀ ਲੈ ਜਾਂਦਾ, ਤੁਰਿਆ ਫਿਰਦਾ ਪਿੱਛੇ ਕਿਸੇ ਦੀ ਤਾਕਤ ਹੈ, ਜਿੰਨੇ ਚੱਕੜ ਝੁੱਲੇ ਕਦੇ ਦਾ ਟਹਿ ਜਾਂਦਾ, ਉਸ ਤੋਂ ਨਾ ਅਹਿਸਾਨ ਕਰਾਵੀ ਭੁੱਲ ਕੇ ਤੂੰ, ਚਾਹ ਦਾ ਕੱਪ ਵੀ ਉਹਦਾ ਮਹਿੰਗਾ ਪੈ ਜਾਂਦਾ, ਕਿਸੇ ਨੂੰ ਦਿਲ ਵਿੱਚ ਬਹਿਣ ਲਈ ਬਸ ਜਗ੍ਹਾ ਦਿਓ, ਉਹ ਹੌਲੀ ਹੌਲੀ ਤੁਹਾਡੀਆਂ ਜੜਾਂ ਚ ਪੈ ਜਾਂਦਾ, ਦੇਬੀ ਤੇਰੇ ਵਿੱਚ ਨੁਕਸ ਤਾਂ ਹੋਣਗੇ, ਐਵੇਂ ਤਾਂ ਨਹੀਂ ਕੋਈ ਕਿਸੇ ਦੇ ਮੂੰਹ ਲੈ ਜਾਂਦਾ। ਸੋ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕੀਤਾ, ਵਾਕਈ ਕੁਛ ਨਾ ਕੁਛ ਨੁਕਸ ਤਾਂ ਜ਼ਰੂਰ ਹੋਣਗੇ, ਐਵੇਂ ਥੋੜੀ ਕਿਸੇ ਦੇ ਦਿਲ ਚ ਕੋਈ ਲੈ ਸਕਦਾ। ਸੋ ਪ੍ਰੋਗਰਾਮ ਪੈਗਾਮ ਦੇ ਵਿੱਚ ਤੁਸੀਂ ਪੈਗਾਮ ਕੀਤਾ, ਬਹੁਤ ਬਹੁਤ ਸ਼ੁਕਰੀਆ, ਔਰ ਤੁਸੀਂ ਤੇ ਸਾਡੇ ਦਿਲਾਂ ਦੀ ਜਾਨ ਤੇ ਸਾਡੇ ਪ੍ਰੋਗਰਾਮ ਪੈਗਾਮ ਦੀ ਸ਼ਾਨ ਹੋ ਜੀ, ਕਿਉਂਕਿ ਤੁਸੀਂ ਆਲਵੇਜ਼ ਹੀ ਪ੍ਰੋਗਰਾਮ ਪੈਗਾਮ ਨੂੰ ਪੈਗਾਮ ਕਰਦੇ ਹੋ, ਔਰ ਤੁਸੀਂ ਹਮੇਸ਼ਾ ਹੀ ਪੈਗਾਮ ਨੂੰ ਪਿਆਰ ਨਾਲ ਪੈਗਾਮ ਕਰਦੇ ਹੋ। ਬਹੁਤ ਬਹੁਤ ਸ਼ੁਕਰੀਆ। ਇਹ ਪੈਗਾਮ ਆਇਆ ਜੀ ਪਿੰਡ ਬੁੱਟਰ ਤੋਂ, ਲਵਪ੍ਰੀਤ ਸਿੰਘ, ਅਮਨਜੀਤ ਸਿੰਘ, ਬਹੁਤ ਬਹੁਤ ਸ਼ੁਕਰੀਆ ਲਵਪ੍ਰੀਤ ਐਂਡ ਅਮਨ, ਤੁਹਾਡਾ ਪੈਗਾਮ ਵਾਕਈ ਕਾਬਿਲ ਤਾਰੀਫ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਮਲਕੀਤ ਸਿੰਘ ਗੁਨਿਆਣਾ ਮੰਡੀ ਤੋਂ ਕਰ ਰਹੇ ਨੇ ਪੈਗਾਮ, ਪ੍ਰੋਗਰਾਮ ਪੈਗਾਮ ਦੇ ਵਿੱਚ ਰਹਿਮਤ ਦਾਮੀ, ਅੱਖ ਗਰੀਬ ਦੀ ਭਰ ਭਰ ਡੁੱਲੇ, ਵਸਤੇ ਘਰਾਂ ਦੇ ਬੁੱਝ ਗਏ ਚੁੱਲੇ, ਜਿੱਧਰੋਂ ਦੇਖਾ ਉਧਰ ਦਿਸਦਾ ਪਾਣੀ, ਲੱਗਦਾ ਹੈ ਹੋ ਗਈ ਖਤਮ ਕਹਾਣੀ, ਖਾਣ ਲਈ ਨਾ ਕਿਧਰੇ ਲੱਭਦੀ ਰੋਟੀ, ਲੱਗਦਾ ਹੈ ਕਿਸਮਤ ਹੋ ਗਈ ਖੋਟੀ, ਤੇਰੀਆਂ ਦਾਤਾਂ ਤੂੰ ਆਪ ਹੀ ਜਾਣੇ, ਭੁੱਖੇ ਵਿਲਕਣ ਪਏ ਬਾਲ ਨਿਆਣੇ, ਗਿਆ ਨਾ ਕੋਈ ਜਦੋਂ ਜਗ ਤੋਂ ਮੁੜਿਆ, ਪਾਣੀ ਵਿੱਚ ਸਾਰਾ ਕੁਝ ਰੁੜਿਆ, ਹੱਥ ਜੋੜ ਕੇ ਮਲਕੀਤ ਅੱਜ ਮਿੰਨਤ ਕਰੇ, ਚਰਨਾਂ ਵਿੱਚ ਤੇਰੇ ਆਪਣਾ ਸੀਸ ਧਰੇ, ਕਾਲੇ ਬੱਦਲ ਹੁਣ ਹਟਾ ਦੇ ਰੱਬਾ, ਮੀਰ ਅਹਿਮਦ ਦਾ ਵਰਸਾ ਦੇ ਰੱਬਾ, ਗੁਨਿਆਣੇ ਹੱਥ ਜੋੜ ਕਰੇ ਅਰਜ਼ੋਈ, ਤੇਰੇ ਬਾਜ ਨਾ ਮੇਰਾ ਦਰਦੀ ਕੋਈ। ਮਲਕੀਤ ਸਿੰਘ ਘੜੀ ਸਾਜ ਗੁਨਿਆਣਾ ਮੰਡੀ ਤੋਂ ਕਰ ਰਹੇ ਨੇ ਪੈਗਾਮ, ਪ੍ਰੋਗਰਾਮ ਪੈਗਾਮ ਦੇ ਵਿੱਚ ਤੇਰੇ ਬਾਜ ਨਾ ਮੇਰਾ ਦਰਦੀ ਕੋਈ। ਵਾਕੇ ਜੀ, ਉਹਨਾਂ ਦੋਸਤਾਂ ਉਹਨਾਂ ਆਪਣਿਆਂ ਤੋਂ ਬਿਨਾਂ ਤਾਂ ਫਿਰ ਕੋਈ ਵੀ ਆਪਣਾ ਹਮਦਰਦ ਨਹੀਂ ਹੁੰਦਾ। ਸੋ ਤੁਸੀਂ ਪ੍ਰੋਗਰਾਮ ਪੈਗਾਮ ਨੂੰ ਆਪਣਾ ਹਮਦਰਦ ਸਮਝਦੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਫੋਰ ਆਲਵੇਜ਼ ਬੀਇੰਗ ਵਿਦ ਅਸ। ਰਾਮ ਸਿੰਘ ਬਰਾੜ ਪਿੰਡ ਅਬਲੂ ਤੋਂ ਕਰ ਰਹੇ ਨੇ ਪੈਗਾਮ, ਕਹਿੰਦੇ ਕੁਝ ਦੋਸਤ ਮੈਨੂੰ ਫੁੱਲ ਲੱਗਦੇ ਨੇ, ਜਾਵਣ ਮਹਿਕ ਖਿਲਾਰੀ, ਕੁਝ ਦੋਸਤ ਮੈਨੂੰ ਰਵ ਲੱਗਦੇ ਨੇ, ਜਿਸ ਤੋਂ ਜਾਵਾਂ ਮੈਂ ਬਲਹਾਰੀ, ਕੁਝ ਦੋਸਤ ਮੇਰਾ ਦਰਦ ਵੰਡਾਉਂਦੇ, ਖੂਬ ਨਿਭਾਵਣ ਯਾਰੀ, ਕੁਝ ਦੋਸਤ ਮੈਨੂੰ ਸਬਕ ਸਿਖਾ ਗਏ, ਤੁਰ ਗਏ ਵਾਰੋ ਵਾਰੀ, ਕੁਝ ਦੋਸਤ ਮੇਰੀ ਰੂਹ ਦੇ ਹਾਣੀ, ਦਿਲ ਵਿੱਚ ਜਗ੍ਹਾ ਬਣਾਏ, ਕੁਝ ਨੇ ਸਾਹਾਂ ਵਰਗੇ ਜੋ ਬਰਾੜ ਦੇ ਵਿੱਚ ਵਜੂਦ ਸਮਾ ਗਏ। ਰਾਮ ਸਿੰਘ ਬਰਾੜ, ਬਹੁਤ ਹੀ ਖੂਬਸੂਰਤ ਦੋਸਤਾਂ ਦੀ ਡੈਫੀਨੇਸ਼ਨ ਦਿੱਤੀ ਤੁਸੀਂ, ਔਰ ਦੋਸਤ ਤਾਂ ਫਿਰ ਵਾਕਈ ਏਦਾਂ ਦੇ ਹੀ ਹੁੰਦੇ ਨੇ, ਫਿਰ ਕੁਝ ਦਿਲ ਹੁੰਦੇ ਨੇ ਤੇ ਕੁਝ ਦਿਲਦਾਰ ਹੁੰਦੇ ਨੇ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਪੈਗਾਮ ਦੇ ਵਿੱਚ ਤੁਸੀਂ ਸਾਰੇ ਦੋਸਤ ਵੀ ਸਾਨੂੰ ਪੈਗਾਮ ਕਰਦੇ ਹੋ ਆਲਵੇਜ਼ ਹੀ 77173 73 146 ਤੇ। ਬਹੁਤ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਇੱਕ ਪੈਗਾਮ ਇਹਨਾਂ ਨੇ ਹੋਰ ਭੇਜ ਦਿੱਤਾ ਰਾਮ ਬਰਾੜ ਨੇ, ਕਹਿੰਦੇ ਕੁਛ ਤਾਂ ਮਜ਼ਬੂਰੀਆਂ ਰਹੀ ਹੋਣਗੀ ਜ਼ਮਾਨੇ ਕੀ, ਯੂੰ ਹੀ ਕੋਈ ਬੇਵਫਾ ਨਹੀਂ ਹੋਤਾ। ਬਿਲਕੁਲ ਜੀ ਬਿਲਕੁਲ, ਆਈ ਐਗਰੀ ਵਿਦ ਯੂ, ਕੁਛ ਨਾ ਕੁਛ ਤੋਂ ਜ਼ਰੂਰ ਮਜ਼ਬੂਰੀਆਂ ਹੋਣਗੀ, ਨਹੀਂ ਤੋ ਕਿਸਕਾ ਦਿਲ ਕਰਤਾ ਹੈ ਬੇਵਫਾਈ ਕੋ। ਬਹੁਤ ਬਹੁਤ ਸ਼ੁਕਰੀਆ ਰਾਮ ਬਰਾੜ ਜੀ, ਪ੍ਰੋਗਰਾਮ ਪੈਗਾਮ ਦੇ ਵਿੱਚ ਆਫਟਰ ਸੋ ਲੌਂਗ ਟਾਈਮ ਐਂਡ ਆਫਟਰ ਸੋ ਲੌਂਗ ਟਾਈਮ ਤੁਸੀਂ ਕਿਤੇ ਪੈਗਾਮ ਨੂੰ, ਬਟ ਫਾਈਨਲੀ 77173 73 140 ਤੇ ਤੁਸੀਂ ਕਰ ਹੀ ਦਿੱਤਾ ਪੈਗਾਮ। ਬਹੁਤ ਬਹੁਤ ਸ਼ੁਕਰੀਆ ਐਂਡ ਵੰਸ ਅਗੇਨ ਥੈਂਕ ਯੂ ਸੋ ਮਚ ਐਂਡ ਵੈਲਕਮ ਇਨ ਅਵਰ ਸ਼ੋਅ। ਪਿੰਡ ਜੋਧਪੁਰ ਪਾਖਰ ਤੋਂ ਗੁਰਦੀਪ ਮਾਨ ਕਰ ਰਹੇ ਨੇ ਪੈਗਾਮ, ਦਿਲ ਨੂੰ ਦਿਲ ਰੱਖਿਆ, ਭੀੜ ਭਰਿਆ ਸ਼ੈਰ ਨਹੀਂ ਕੀਤਾ, ਕਿਸੇ ਲਈ ਅੱਜ ਤੀਕਰ ਆਪਣੇ ਦਿਲ ਨੂੰ ਜ਼ਹਿਰ ਨਹੀਂ ਕੀਤਾ, ਇੰਨੀ ਗੈਰਤ ਮੈਂ ਰੱਖੀ ਹਮੇਸ਼ਾ, ਕਿਸੇ ਨੂੰ ਆਪਣਾ ਕਹਿ ਮੈਂ ਫਿਰ ਗੈਰ ਨਹੀਂ ਕੀਤਾ। ਕਿਆ ਬਾਤਾਂ ਨੇ ਗੁਰਦੀਪ ਮਾਨ ਜੀ, ਪਿੰਡ ਜੋਧਪੁਰ ਰਮਾਣਾ ਤੋਂ ਤੁਸੀਂ ਕਿਤੇ ਪੈਗਾਮ ਦੇ ਵਿੱਚ ਜੋਧਪੁਰ ਪਾਖਰ ਤੋਂ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਔਰ ਫਿਰ ਦਿਲ ਨੂੰ ਦਿਲ ਹੀ ਰਹਿਣ ਦਿੱਤਾ, ਬੜੀ ਚੰਗੀ ਗੱਲ ਕੀਤੀ ਜੀ, ਦਿਲਾਂ ਨੂੰ ਦਿਲਾਂ ਦੇ ਵਿੱਚ ਹੀ ਰਹਿਣ ਦਿਓ ਤੇ ਚੰਗੀ ਗੱਲ ਹੈ।

ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕੀਤਾ ਜੀ ਗੁਰਦੀਪ ਕੌਰ ਪਿੰਡ ਮਹਿਮਾ ਸਵਾਈ ਜ਼ਿਲ੍ਹਾ ਬਠਿੰਡਾ ਤੋਂ ਕਹਿੰਦੇ ਪੈਗਾਮ ਸੁਣ ਰਹੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਗੁਰਦੀਪ ਕੌਰ ਜੀ ਪਿਆਰ ਤੇ ਸਤਿਕਾਰ ਭਰੀ ਮੋਹ ਭਿਜੀ ਸਤਿ ਸ੍ਰੀ ਅਕਾਲ ਬੜੀ ਸੋਹਣੀ ਲਿਖਾਈ ਹੈ ਤੁਹਾਡੀ ਕਹਿੰਦੇ ਧੀਆਂ ਗਈਆਂ ਨੂੰਹਾਂ ਆਈਆਂ ਇਹ ਨਾ ਸਮਝਿਓ ਨੂੰਹਾਂ ਆਈਆਂ ਅਸਲ ਧੀਆਂ ਇਹੀ ਆਈਆਂ ਇਹਨਾਂ ਨੂੰ ਕਰੋ ਪਿਆਰ ਘਰ ਕਦੇ ਨਾ ਕਰੋ ਖਰਾਬ ਲੋ ਜੀ ਗੁਰਦੀਪ ਕੌਰ ਜੀ ਜੇਕਰ ਤੁਹਾਡੇ ਵਰਗ ਵਿਚਾਰ ਸਾਰਿਆਂ ਦੇ ਹੋ ਜਾਣ ਤੇ ਫਿਰ ਉਹ ਨੂਹਾਂ ਨੂਹਾਂ ਨੀ ਜੀ ਧੀਆਂ ਬਣ ਜਾਣਗੀਆਂ ਸੋ ਪ੍ਰੋਗਰਾਮ ਪੈਗਾਮ ਦੇ ਵਿੱਚ ਤੁਸੀਂ ਕੀਤਾ ਪੈਗਾਮ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਜੀ ਗੁਲਾਲ ਮਾਹੀ ਨੰਗਲ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਰਬਾਬ ਸਿੰਘ ਮਾਹੀ ਨੰਗਲ ਸੁਖਦੇਵ ਸਿੰਘ ਜਰਨੈਲ ਸਿੰਘ ਮਾਨਪੁਰਾ ਸਿੰਘ ਬਿਕਰ ਸਿੰਘ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰ ਰਹੇ ਨੇ ਬੂਟਾ ਸਿੱਧੂ ਮਸਾਣਾ ਗੁਰਜੀਤ ਸਿੰਘ ਲੰਬੜਦਾਰ ਕਰ ਰਹੇ ਨੇ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ ਬੜਾ ਹੀ ਖੂਬਸੂਰਤ ਪੈਗਾਮ ਇਹਨਾਂ ਦਾ ਕਹਿੰਦੇ ਸੌਖਾ ਨੀ ਸਟਾਰ ਬਣ ਜਾਣਾ ਪੈਂਦਾ ਹੈ ਮੁਕੱਦਰਾਂ ਦੇ ਨਾਲ ਲੜਨਾ ਕਹਿੰਦੇ ਸਾਡੇ ਪਾਲੇ ਸਾਨੂੰ ਪੈ ਗਏ ਉਹਦੇ ਮਿੱਠੇ ਫਾਇਦੇ ਲੈ ਗਏ ਫਿਕਰ ਜਿਨ੍ਹਾਂ ਦੀ ਕਰਦੇ ਰਹਿ ਗਏ ਉਹੀ ਸਾਨੂੰ ਮਾੜਾ ਕਹਿ ਗਏ ਗੁਲਾਲ ਜੀ ਉਹੀ ਫਿਰ ਮਾੜਾ ਕਹਿ ਹੀ ਗਏ ਨਾ ਕੋਈ ਗੱਲ ਨੀ ਜੀ ਤੁਸੀਂ ਆਪਣਾ ਚੰਗਾ ਕਰਮ ਹਮੇਸ਼ਾ ਹੀ ਕਰਨਾ ਤੇ ਫਿਰ ਸਭ ਕੁਛ ਰੱਬ ਤੇ ਛੱਡ ਦੇਣਾ ਤੇ ਫਿਰ ਦੇਖੋ ਨਾ ਚੰਗਿਆਈ ਹਮੇਸ਼ਾ ਹੀ ਵਾਪਸ ਮੁੜ ਕੇ ਜ਼ਰੂਰ ਆਉਂਦੀ ਹੈ ਸੋ ਗੁਲਾਲ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਮਾਹੀ ਨੰਗਲ ਤੋਂ ਤੁਸੀਂ ਕੀਤਾ ਪੈਗਾਮ ਥੈਂਕ ਯੂ ਚੰਦਨ ਗਰੋਵਰ ਰਿੰਕੂ ਵਾਧਭਾ ਪਟੇਲ ਨਗਰ ਬਠਿੰਡਾ ਤੋਂ ਕਰ ਰਹੇ ਨੇ ਪੈਗਾਮ ਕਹਿੰਦੇ ਇੱਕ ਨਾਮ ਕਿਆ ਲਿਖਾ ਤੇਰਾ ਸਾਹਿਲ ਕੀ ਰੇਤ ਪਰ ਹਾਏ ਕਿਆ ਬਾਤ ਹੈ ਇੱਕ ਨਾਮ ਕਿਆ ਲਿਖਾ ਤੇਰਾ ਸਾਹਿਲ ਕੀ ਰੇਤ ਪਰ ਫਿਰ ਉਮਰ ਭਰ ਹਵਾ ਸੇ ਮੇਰੀ ਦੁਸ਼ਮਨੀ ਰਹੀ ਹਾਉ ਸਵੀਟ ਚੰਦਨ ਜੀ ਬੜੇ ਬਿਊਟੀਫੁਲ ਪੈਗਾਮ ਐਂਡ ਕਹਿੰਦੇ ਕੁਛ ਲੋਕ ਕਿਤਾਬੋ ਜੈਸੇ ਹੋਤੇ ਹੈ ਕੁਛ ਲੋਕ ਚਾਏ ਜੈਸੇ ਹੋਤੇ ਹੈ ਦੋਨੋਂ ਹੀ ਸਕੂਨ ਦੇ ਜਾਤੇ ਹੈ ਲੋ ਜੀ ਫਿਰ ਚਾਏ ਦਾ ਜੇ ਕੋਂਬੀਨੇਸ਼ਨ ਕਿਤਾਬਾਂ ਦੇ ਨਾਲ ਨਾਲ ਕੀਤਾ ਜਾਏ ਤੇ ਫਿਰ ਸਕੂਨ ਡਬਲ ਹੋ ਜਾਂਦਾ ਸੋ ਥੈਂਕ ਯੂ ਸੋ ਮਚ ਚੰਦਨ ਐਂਡ ਰਿੰਕੂ ਪਚੇ ਲੰਗਰ ਬਠਿੰਡਾ ਤੋਂ ਤੁਸੀਂ ਆਲਵੇਜ਼ ਹੀ ਪੈਗਾਮ ਕਰਦੇ ਹੋ ਬਹੁਤ ਬਹੁਤ ਸ਼ੁਕਰੀਆ ਐਂਡ ਤੁਹਾਡਾ ਪਹਿਲਾ ਪੈਗਾਮ ਤੇ ਮਾਸ਼ਾਅੱਲਾ ਬਹੁਤ ਹੀ ਬਿਊਟੀਫੁਲ ਇੱਕ ਨਾਮ ਕਿਆ ਲਿਖਾ ਸਾਹਿਲ ਕੀ ਰੇਤ ਪਰ ਫਿਰ ਉਮਰ ਭਰ ਹਵਾ ਸੇ ਮੇਰੀ ਦੁਸ਼ਮਣੀ ਹੋ ਗਈ ਸੱਚ ਬਿਊਟੀਫੁਲ ਐਂਡ ਇਮੋਸ਼ਨਲ ਪੈਗਾਮ ਐਂਡ ਆਈ ਥਿੰਕ ਨਾਓ ਇਟਸ ਟਾਈਮ ਟੂ ਪਲੇ ਬਿਊਟੀਫੁਲ ਸੌਂਗ ਫਰੋਮ ਦ ਕੋਰ ਆਫ ਮਾਈ ਹਾਰਟ ਆਈ ਰੀਅਲੀ ਵਾਂਟ ਟੂ ਪਲੇ ਦਿਸ ਬਿਊਟੀਫੁਲ ਸੌਂਗ ਫਾਰ ਆਲ ਆਫ ਯੂ ਥੈਂਕ ਯੂ ਸੋ ਮਚ ਚੰਦਨ ਐਂਡ ਰਿੰਕੂ

ਸੁਖਵਿੰਦਰ ਸਿੰਘ ਜੈਤੋ ਤੋਂ ਕਰ ਰਹੇ ਨੇ ਪੈਗਾਮ, ਪਹਿਲਾ ਪੈਗਾਮ। ਓਏ ਹੋਏ ਸੁਖਵਿੰਦਰ ਜੀ, ਕਿਆ ਬਾਤਾਂ ਨੇ, ਪਹਿਲਾ ਪੈਗਾਮ ਤੁਸੀਂ ਕੀਤਾ ਜੈਤੋ ਤੋਂ। ਕਹਿੰਦੇ ਅਸੀਂ ਵਿਜੇ ਭੈਣ ਦੇ ਮਿੱਠੇ ਮਿੱਠੇ ਬੋਲਾਂ ਦੇ ਕਾਇਲ ਆ। ਓਏ ਹੋਏ ਹੋਏ ਹੋਏ, ਕਿਆ ਬਾਤਾਂ ਨੇ ਸੁਖਵਿੰਦਰ ਜੀ। ਜੇਕਰ ਤੁਸੀਂ ਵੀ ਪ੍ਰੋਗਰਾਮ ਪੈਗਾਮ ਦੇ ਵਿੱਚ ਪਸੰਦ ਕਰਦੇ ਹੋ ਸਾਨੂੰ, ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੇ ਉਹਨਾਂ ਸਰੋਤਿਆਂ ਦਾ ਵੀ ਬਹੁਤ ਬਹੁਤ ਬਹੁਤ ਸ਼ੁਕਰੀਆ ਜਿਹੜੇ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਦੇ ਨੇ। ਐਂਡ ਆਈ ਥਿੰਕ Not think, I am sure ਕਿ ਤੁਹਾਡਾ ਇਹ ਪੈਗਾਮ ਪਹਿਲਾ ਹੈ, ਕਿਉਂਕਿ ਤੁਸੀਂ ਲਿਖਿਆ ਕਿ ਪਹਿਲਾ ਪੈਗਾਮ। ਲਓ ਜੀ, ਤੁਹਾਡਾ ਪਹਿਲਾ ਪੈਗਾਮ ਜਿਹੜਾ ਹੈ ਮੈਂ ਕਬੂਲ ਕੀਤਾ ਦਿਲੋਂ। ਬਹੁਤ ਬਹੁਤ ਸ਼ੁਕਰੀਆ, ਤੇ ਬੜੀ ਹੀ ਗਰਮ ਜੋਸ਼ੀ ਦੇ ਨਾਲ ਮੈਂ ਤੁਹਾਡਾ ਪਹਿਲਾ ਪੈਗਾਮ ਕਬੂਲ ਕਰਕੇ ਉਹਨਾਂ ਦਾ ਨਿੱਘਾ ਸਵਾਗਤ ਕਰਦੀ ਹਾਂ। ਕਹਿੰਦੇ ਜਿਸ ਨੂੰ ਅਸੀਂ ਅੱਜ ਤੱਕ ਕੋਲੋਂ ਤੱਕਿਆ ਨਹੀਂ, ਉਹ ਮਿੱਠੇ ਮਿੱਠੇ ਬੋਲ ਬੋਲੀ ਜਾਵੇ, ਸਾਡਾ ਦਿਲ ਮਿੱਠੇ ਬੋਲ ਸੁਣ ਸੁਣ ਕੇ ਰੱਜਿਆ ਨੀ। ਲਓ ਜੀ, ਮਿੱਠੇ ਬੋਲ ਸੁਣ ਸੁਣ ਕੇ ਜੇ ਰੱਜਿਆ ਨੀ, ਤੇ ਮੈਨੂੰ ਲੱਗਦਾ ਰੱਜਣਾ ਵੀ ਨਹੀਂ ਚਾਹੀਦਾ, ਕਿਉਂਕਿ ਮਿੱਠੇ ਬੋਲਾਂ ਦੇ ਨਾਲ ਤਾਂ ਫਿਰ ਦਿਲ ਦੀ ਹੋਰ ਮਿਠਾਸ ਤੇ ਦਿਲ ਦੀ ਹੋਰ ਪਿਆਸ ਵੱਧਦੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਪੈਗਾਮ ਪੈਗਾਮ ਦੇ ਵਿੱਚ ਤੁਸੀਂ ਕੀਤਾ ਪੈਗਾਮ, ਸੁਖਚਿੰਦਰ ਜੀ, ਥੈਂਕ ਯੂ ਸੋ ਮਚ। ਸੁਖਪਾਲ ਸਿੰਘ ਨੈਸ਼ਨਲ ਕਲੋਨੀ ਬਠਿੰਡਾ ਤੋਂ ਕਰ ਰਹੇ ਨੇ ਪੈਗਾਮ, ਪ੍ਰੋਗਰਾਮ ਪੈਗਾਮ ਦੇ ਵਿੱਚ। ਕਹਿੰਦੇ ਕੁਝ ਹੰਝੂ ਹੁੰਦੇ ਨੇ ਜੋ ਅੱਖਾਂ ਰਾਹੀਂ ਵਹਿ ਜਾਂਦੇ ਨੇ, ਕੁਝ ਦਰਦ ਹੁੰਦੇ ਨੇ ਜੋ ਇਨਸਾਨਾਂ ਨੂੰ ਅੰਦਰੋਂ ਖਾ ਜਾਂਦੇ ਨੇ, ਸਭ ਤੋਂ ਵੱਧ ਦੁੱਖ ਹੁੰਦਾ ਉਦੋਂ ਜਦੋਂ ਆਪਣੇ ਹੀ ਪਰਾਏ ਬਣ ਜਾਂਦੇ ਨੇ, ਤੇ ਅਸੀਂ ਖਾਮੋਸ਼ ਹਾਂ ਤਾਂ ਸਾਨੂੰ ਨਾ ਸਮਝੋ ਕਿ ਅਸੀਂ ਭੁੱਲ ਗਏ ਹਾਂ। ਕਹਿੰਦੇ ਜੇਕਰ ਅਸੀਂ ਖਾਮੋਸ਼ ਹਾਂ ਤਾਂ ਸਾਨੂੰ ਨਾ ਸਮਝੋ ਕਿ ਅਸੀਂ ਭੁੱਲ ਗਏ ਹਾਂ, ਕੁਝ ਰਿਸ਼ਤੇ ਅਜਿਹੇ ਹੁੰਦੇ ਨੇ ਜੋ ਲਫ਼ਜ਼ਾਂ ਵਿੱਚ ਬਿਆਨ ਨਹੀਂ ਹੁੰਦੇ। ਬਿਲਕੁਲ ਜੀ ਬਿਲਕੁਲ, ਖਾਮੋਸ਼ ਰਹਿਣ ਦਾ ਮਤਲਬ ਇਹ ਨਹੀਂ ਕਿ ਸਾਨੂੰ ਤਕਲੀਫ ਨਹੀਂ ਹੋਈ, ਬਸ ਰਿਸ਼ਤਿਆਂ ਨੂੰ ਨਿਭਾਉਣਾ ਆਉਂਦਾ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ ਸੁਖਪਾਲ ਜੀ, ਤੁਸੀਂ ਕੀਤਾ ਪੈਗਾਮ, ਸ਼ੁਕਰੀਆ, ਥੈਂਕ ਯੂ ਸੋ ਮਚ। ਜਸਪ੍ਰੀਤ ਸਿੰਘ ਸਵਰਨ ਕੌਰ ਬਠਿੰਡਾ ਤੋਂ ਕਰ ਰਹੇ ਪੈਗਾਮ, ਕਹਿੰਦੇ ਅਸਲ ਤਾਕਤ ਇਹ ਨਹੀਂ ਕਿ ਤੂੰ ਕਿੰਨੇ ਵਾਰ ਡਿੱਗਿਆ, ਅਸਲ ਤਾਕਤ ਇਹ ਨਹੀਂ ਕਿ ਤੂੰ ਕਿੰਨੇ ਵਾਰ ਡਿੱਗਿਆ, ਬਲਕਿ ਇਹ ਕਿ ਤੂੰ ਕਿੰਨੀ ਵਾਰ ਡਿੱਗ ਕੇ ਉੱਠਿਆ। ਲਓ ਜੀ, ਜਸਪ੍ਰੀਤ ਐਂਡ ਸਵਰਨ, ਦਿਸ ਇਜ਼ ਯੋਰ ਬਿਊਟੀਫੁਲ ਪੈਗਾਮ, ਬਿਊਟੀਫੁਲ ਪੈਗਾਮ ਐਂਡ ਵੈਰੀ ਇਮੋਸ਼ਨਲ ਪੈਗਾਮ ਐਂਡ ਮੋਟੀਵੇਸ਼ਨਲ ਪੈਗਾਮ ਕਿ ਡਿੱਗ ਡਿੱਗ ਕੇ ਉੱਠਣਾ ਹੀ ਤਾਂ ਜ਼ਿੰਦਗੀ ਹੈ। ਸ਼ੁਕਰੀਆ ਜੀ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ, ਥੈਂਕ ਯੂ। ਜਸਪ੍ਰੀਤ ਸਿੰਘ ਨੈਸ਼ਨਲ ਕਲੋਨੀ ਬਠਿੰਡਾ ਤੋਂ ਕਰ ਰਹੇ ਨੇ ਪੈਗਾਮ, ਕਹਿੰਦੇ ਕਿਰਦਾਰ ਨਾਲ ਦਿਲ ਤੇ ਰਾਜ ਕੀਤਾ ਜਾਂਦਾ ਹੈ, ਸ਼ਕਲ ਤਾਂ ਕਿਸੇ ਦੀ ਹਾਦਸਿਆਂ ਵਿੱਚ ਵੀ ਖਰਾਬ ਹੋ ਜਾਂਦੀ ਹੈ। ਹਾਏ ਜੀ, ਬਿਲਕੁਲ ਸਹੀ ਹੈ, ਆਪਣਾ ਕਿਰਦਾਰ ਤੇ ਆਪਣਾ ਦਿਲ ਹਮੇਸ਼ਾ ਹੀ ਉੱਚਾ ਰੱਖੋ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ। ਜਸਪ੍ਰੀਤ, ਦਿਸ ਇਜ਼ ਯੋਰ ਬਿਊਟੀਫੁਲ ਪੈਗਾਮ, ਥੈਂਕ ਯੂ ਸੋ ਮਚ। ਇੰਦਰਜੀਤ ਕੌਰ ਧਾਲੀਵਾਲ, ਗੁਰਨੂਰ ਕੌਰ ਧਾਲੀਵਾਲ, ਗੁਰਫਤਿਹ ਸਿੰਘ ਧਾਲੀਵਾਲ, ਪਿੰਡ ਗਾਜੀਆਣਾ, ਜ਼ਿਲ੍ਹਾ ਮੋਗਾ ਤੋਂ ਕਰ ਰਹੇ ਨੇ ਪੈਗਾਮ, ਪ੍ਰੋਗਰਾਮ ਪੈਗਾਮ ਦੇ ਵਿੱਚ। ਕਹਿੰਦੇ ਘਰ ਵਿੱਚ ਜਦੋਂ ਵੀ ਕੋਈ ਖੁਸ਼ੀ ਦਾ ਮੌਕਾ ਆਉਂਦਾ, ਕੋਈ ਤਿਉਹਾਰ ਆਉਂਦਾ, ਤਾਂ ਵੀਰ ਦੀ ਕਮੀ ਸਭ ਤੋਂ ਵੱਧ ਡੰਗਦੀ ਹੈ। ਰੱਖੜੀ ਦਾ ਦਿਨ ਹੋਵੇ ਜਾਂ ਦੀਵਾਲੀ ਦੀ ਰੌਣਕ, ਭਰਾ ਤੋਂ ਬਿਨਾਂ ਘਰ ਦਾ ਵਿਹੜਾ ਹਮੇਸ਼ਾ ਸੁੰਨਾ ਅਤੇ ਉਦਾਸ ਜਾਪਦਾ। ਦਿਲ ਰੋ ਰੋ ਕੇ ਰੱਬ ਨੂੰ ਸਵਾਲ ਕਰਦਾ ਕਿ ਆਖਿਰ ਸਾਡਾ ਕੀ ਕਸੂਰ ਸੀ। ਲੋਕਾਂ ਲਈ ਸਿਰਫ ਉਹ ਇੱਕ ਇਨਸਾਨ ਸੀ ਜੋ ਚਲਾ ਗਿਆ, ਪਰ ਸਾਡੇ ਲਈ ਤਾਂ ਸਾਡੀ ਪੂਰੀ ਕਾਇਨਾਤ ਸੀ, ਉਜੜ ਗਈ। ਉਸ ਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ, ਉਸ ਦਾ ਕਮਰਾ ਅਤੇ ਉਦਾਸ ਹਾਸੇ ਅੱਜ ਵੀ ਘਰ ਦੀਆਂ ਕੰਧਾਂ ਵਿੱਚ ਗੂੰਜਦੇ ਨੇ, ਪਰ ਜਦੋਂ ਸਾਹਮਣੇ ਵੇਖਾਂ ਤਾਂ ਸਿਰਫ ਖਾਲੀਪਨ ਹੀ ਨਜ਼ਰ ਆਉਂਦਾ ਹੈ। ਇੰਦਰਜੀਤ ਕੌਰ ਧਾਲੀਵਾਲ, ਗੁਰਨੂਰ ਕੌਰ ਧਾਲੀਵਾਲ, ਗੁਰਫਤਿਹ ਸਿੰਘ ਧਾਲੀਵਾਲ, ਪਿੰਡ ਗਾਜੀਆਣਾ, ਜ਼ਿਲ੍ਹਾ ਮੋਗਾ ਤੋਂ। ਜੀ ਇੰਦਰਜੀਤ ਜੀ, ਤੁਹਾਡਾ ਪੈਗਾਮ ਬਹੁਤ ਇਮੋਸ਼ਨਲ ਹੈ, ਔਰ ਇਸ ਪੈਗਾਮ ਦੇ ਵਿੱਚ ਕਿਸੇ ਦੀ ਕਮੀ ਦਾ ਦਰਦ ਤੇ ਅਹਿਸਾਸ ਮੈਂ ਸਮਝ ਸਕਦੀ ਹਾਂ, ਪਰ ਕੀ ਕਰੀਏ ਜੀ, ਜ਼ਿੰਦਗੀ ਹੈ ਨਾ, ਰੱਬ ਦੇ ਹੁਕਮ ਮੰਨਣੇ ਵੀ ਪੈਂਦੇ ਆ। ਸੋ ਸ਼ੁਕਰੀਆ ਇੰਦਰਜੀਤ ਜੀ, ਤੁਸੀਂ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰ ਦਿੱਤਾ, ਸ਼ੁਕਰੀਆ ਜੀ। ਇੱਕ ਪੈਗਾਮ ਸਾਡੇ ਕੋਲ ਆਇਆ ਜੀ, ਮਾਂ ਦਾ ਵਿਛੋੜਾ। ਕਹਿੰਦੇ ਨੇ ਵਕਤ ਹਰ ਜ਼ਖਮ ਭਰ ਦਿੰਦਾ, ਪਰ ਮਾਂ ਦੇ ਵਿਛੋੜੇ ਦਾ ਜ਼ਖਮ ਇੱਕ ਅਜਿਹਾ ਜ਼ਖਮ ਹੈ ਜੋ ਉਮਰ ਦੇ ਨਾਲ ਹੋਰ ਅੱਲਾ ਹੁੰਦਾ ਜਾਂਦਾ। ਜਦੋਂ ਮਾਂ ਤੁਰ ਜਾਂਦੀ ਹੈ ਤਾਂ ਉਹ ਸਿਰਫ ਸੰਸਾਰ ਨਹੀਂ ਛੱਡਦੀ, ਬਲਕਿ ਧੀ ਦੇ ਦਿਲ ਦਾ ਇੱਕ ਹਿੱਸਾ ਹਮੇਸ਼ਾ ਲਈ ਆਪਣੇ ਨਾਲ ਲੈ ਜਾਂਦੀ ਹੈ। ਮਾਂ ਦਾ ਪੂਰਾ ਸੂਟ, ਉੱਪਰ ਦੁਪੱਟਾ, ਸਭ ਕੁਝ ਹੱਥ ਉੱਥੇ ਹੀ ਹੁੰਦਾ, ਬਸ ਉਸ ਦੁਪੱਟੇ ਵਿੱਚੋਂ ਮਾਂ ਦੀ ਖੁਸ਼ਬੂ ਲੱਭਦੀ ਹੋਈ ਧੀ ਇਕੱਲੀ ਰਹਿ ਜਾਂਦੀ ਹੈ। ਦੁਨੀਆਂ ਭਰ ਦੇ ਰਿਸ਼ਤੇ ਮਿਲ ਕੇ ਵੀ ਮਾਂ ਦੀ ਗੋਦੀ ਵਰਗਾ ਸਕੂਨ ਨਹੀਂ ਦੇ ਸਕਦੇ। ਰੱਬਾ ਜਿਨ੍ਹਾਂ ਦੀਆਂ ਮਾਵਾਂ ਕੋਲ ਨੇ ਉਹਨਾਂ ਨੂੰ ਹਮੇਸ਼ਾ ਸਲਾਮਤ ਰੱਖੀ। ਪ੍ਰਗਟ ਸਿੰਘ ਢਿੱਲੋਂ, ਜਥੇਦਾਰ ਪਿਆਰਾ ਸਿੰਘ ਕੋਟਸ਼ਮੀਰ ਤੋਂ, ਸੁਖਦੀਪ ਸਿੰਘ ਗਿੱਲ, ਪਿੰਡ ਢਿਲਵਾਂ, ਜ਼ਿਲ੍ਹਾ ਬਰਨਾਲਾ, ਤਹਿਸੀਲ ਤਪਾ ਮੰਡੀ ਤੋਂ। ਸੋ ਵਾਕਈ ਬੜਾ ਇਮੋਸ਼ਨਲ ਜਿਹਾ ਪੈਗਾਮ ਤੁਸੀਂ ਵੀ ਕੀਤਾ, ਔਰ ਤੁਹਾਡੇ ਪੈਗਾਮ ਦੇ ਵਿੱਚ ਵੀ ਸਾਨੂੰ ਦਰਦ ਹੀ ਤਾਂ ਨਜ਼ਰ ਆ ਰਿਹਾ। ਸ਼ੁਕਰੀਆ ਜੀ ਪ੍ਰੋਗਰਾਮ ਪੈਗਾਮ ਦੇ ਵਿੱਚ ਤੁਸੀਂ ਕੀਤਾ ਪੈਗਾਮ, ਸ਼ੁਕਰੀਆ।

ਮੰਗਾ ਪਿੰਡ ਗੰਗਾ ਅਬਲੂ ਕੀ ਜ਼ਿਲ੍ਹਾ ਬਠਿੰਡਾ ਤੋਂ ਤੇ ਇਹਨਾਂ ਦਾ ਬੇਟਾ ਬੰਟੀ ਦੋਤੀ ਪਰਮ ਪ੍ਰੀਤ ਕੌਰ ਨੰਨੀ ਮੁੰਨੀ ਦੋਸਤ ਗੁਰਮੀਤ ਬਿੰਦਰ ਮਨੀਆਪੱਤੀ ਤੋਂ ਮੇਜਰ ਬੇਰੀਆਂ ਵਾਲਾ ਪ੍ਰਿਤਪਾਲ ਵਾਂਦਰ ਡੋਡ ਪੈਗਾਮ ਪ੍ਰੋਗਰਾਮ ਦੇ ਵਿੱਚ ਪਿਆਰ ਭਰੀ ਸਤਿ ਸ੍ਰੀ ਅਕਾਲ। ਬਿਲਕੁਲ ਜੀ ਬਿਲਕੁਲ, ਪਰ ਮੈਨੂੰ ਇੰਨਾ ਯਾਦ ਹੈ ਮੰਗਾ ਪਿੰਡ ਗੰਗਾ ਅਵਲੀ ਤੋਂ ਹੁੰਦਾ ਜੀ ਬੇਟਾ ਬੰਟੀ ਤੇ ਬੇਟੀ ਰਮਨਦੀਪ ਕੌਰ। ਲਓ ਜੀ ਰਮਨਦੀਪ ਅੱਜ ਕਿੱਥੇ ਹੈ? ਲੋ ਜੀ ਤੁਸੀਂ ਉਹਦਾ ਨਾਮ ਹੀ ਨਹੀਂ ਲਿਖ ਕੇ ਭੇਜਿਆ, ਲੇਕਿਨ ਮੈਨੂੰ ਯਾਦ ਹੈ ਰਮਨਦੀਪ ਵੀ ਤੁਹਾਡੇ ਨਾਲ ਹੁੰਦੀ ਹੈ। ਮੈਨੂੰ ਯਾਦ ਹੈ ਬੇਟਾ ਬੰਟੀ ਬੇਟੀਆਂ ਰਮਨਦੀਪ ਕੌਰ, ਪਰਵੀਨ ਕੌਰ, ਬਾਕੀ ਫਿਰ ਜਿਹੜੇ ਤੁਸੀਂ ਨਾਮ ਲਿਖ ਕੇ ਭੇਜੇ ਨੇ ਉਹ ਤੇ ਮੈਨੂੰ ਸ਼ਾਮਿਲ ਕਰ ਹੀ ਦਿੱਤੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਬਈ ਰਮਨ ਨੂੰ ਨਾ ਭੁੱਲਿਆ ਕਰੋ। ਕਹਿੰਦੇ ਚੰਗੇ ਰਹਿੰਦੇ ਜੇ ਸਾਡੀ ਮੁਲਾਕਾਤ ਨਾ ਹੁੰਦੀ, ਓਏ ਹੋਏ ਹੋਏ ਹੋਏ, ਚੰਗੇ ਰਹਿੰਦੇ ਜੇ ਸਾਡੀ ਮੁਲਾਕਾਤ ਨਾ ਹੁੰਦੀ, ਜੇ ਅੱਜ ਮੁਲਾਕਾਤ ਹੋਈ ਸੀ ਫਿਰ ਬਹੁਤੀ ਗੱਲਬਾਤ ਨਾ ਹੁੰਦੀ, ਅੱਜ ਇਨ੍ਹਾਂ ਅੱਖਾਂ ਵਿੱਚ ਸੱਜਣਾ ਹੰਝੂਆਂ ਦੀ ਬਰਸਾਤ ਨਾ ਹੁੰਦੀ, ਸਾਡਾ ਉਦਾਸ ਭਰਿਆ ਦਿਨ ਤੇ ਦਰਦ ਭਰੀ ਅੱਜ ਰਾਤ ਨਾ ਹੁੰਦੀ। ਕਿਆ ਬਾਤਾਂ ਨੇ, ਬਹੁਤ ਹੀ ਇੱਕ ਬਹੁਤ ਹੀ ਹਾਰਟ ਟਚਿੰਗ ਪੈਗਾਮ ਪਿੰਡ ਗੰਗਾ ਅਬਲੂ ਕੀ ਜ਼ਿਲ੍ਹਾ ਬਠਿੰਡਾ ਤੋਂ ਬੰਟੀ, ਰਮਨਦੀਪ, ਪਰਮਪ੍ਰੀਤ ਕੌਰ, ਗੁਰਮੀਤ, ਬਿੰਦਰ ਮਨੀਆ ਤੇ ਇਹਨਾਂ ਦੇ ਪੂਰੇ ਦੋਸਤ ਕਰਨੇ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ ਪ੍ਰੋਗਰਾਮ ਪੈਗਾਮ ਦੇ ਵਿੱਚ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਰਾਮ ਸਿੰਘ ਤਗੜ, ਪਿੰਦਰ ਕੌਰ ਤਗੜ, ਕਮਲਪ੍ਰੀਤ ਸਿੰਘ ਤਗੜ ਤੇ ਪੋਤਾ ਕਾਕੂ ਚੱਸਲ ਪਿੰਡ ਸ਼ੇਖਪੁਰਾ, ਗੁਰਜੀਤ ਮੰਗੂ ਰਾਜਸਥਾਨੀ ਕਰ ਰਹੇ ਨੇ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ। ਕਹਿੰਦੇ ਮੂੰਹ ਤੇ ਕਰਨਾ ਸਿਫਤਾਂ, ਪਿੱਠ ਪਿੱਛੇ ਕਰਨ ਬੁਰਾਈਆਂ ਜੋ, ਉਤਲੇ ਮਨੋ ਦੇਣ ਅਸੀਸਾਂ, ਅੰਦਰੋਂ ਜਾਣ ਤਬਾਹੀਆਂ ਜੋ, ਇਹੋ ਜੇ ਬੰਦਿਆਂ ਦਾ ਛੱਡਿਆ ਪੱਲਾ ਹੀ ਚੰਗਾ ਹੈ, ਮਾੜੇ ਸੱਜਣਾ ਨਾਲੋਂ ਬੰਦਾ ਕੱਲਾ ਹੀ ਚੰਗਾ ਹੈ। ਲਓ ਜੀ, ਮਾੜੇ ਸੱਜਣਾ ਦੇ ਨਾਲ ਬੰਦਾ ਕੱਲਾ ਹੀ ਚੰਗਾ ਤੇ ਮੈਂ ਤੇ ਖੁਦ ਐਡਮਿਟ ਕਰਦੀ ਹਾਂ, ਬੁਰਾਈ ਤੇ ਬੁਰੀ ਸੰਗਤੀ ਦੇ ਨਾਲੋਂ ਤਾਂ ਫਿਰ ਬੰਦਾ ਕੱਲਾ ਹੀ ਚੰਗਾ ਹੈ। ਸੋ ਪ੍ਰੋਗਰਾਮ ਪੈਗਾਮ ਦੇ ਵਿੱਚ ਤੁਸੀਂ ਵੀ ਕਰ ਦਿੱਤਾ ਪੈਗਾਮ, ਬਹੁਤ ਬਹੁਤ ਸ਼ੁਕਰੀਆ ਜੀ। ਪਿੰਡ ਦੇ ਡਾਕਖਾਨਾ ਕੁਈਆਂ ਸਰਵਰ ਤਹਿਸੀਲ ਅਬੋਹਰ ਜ਼ਿਲ੍ਹਾ ਫਜ਼ਿਲਕਾ ਤੋਂ ਰਮੇਸ਼ ਚਾਵਲਾ, ਆਸਥਾ ਜੈਨਸ਼੍ਰੀ, ਸੰਤੋਸ਼ ਚਾਵਲਾ, ਦੀਪਕ ਰਮੇਸ਼ ਤੇ ਇਹਨਾਂ ਦੇ ਬਹੁਤ ਸਾਰੇ ਦੋਸਤ ਕਹਿੰਦੇ ਅਬ ਖਤੋਂ ਕਾ ਜ਼ਮਾਨਾ ਕਹਾਂ, ਲੋਕ ਜਲਦੀ ਮੇਂ ਬਾਤ ਕਰਤੇ ਹੈ, ਹਮ ਤੋ ਵੋ ਹੈ ਜੋ ਇੱਕ ਖਤ ਕੇ ਲੀਏ ਪੂਰੀ ਰਾਤ ਇੰਤਜ਼ਾਰ ਕਰਤੇ ਹੈ। ਲੋ ਜੀ, ਜੇਕਰ ਤੁਸੀਂ ਵੀ ਪੂਰੀ ਰਾਤ ਇੰਤਜ਼ਾਰ ਕਰਦੇ ਹੋ ਤੇ ਫਿਰ ਅਸੀਂ ਵੀ ਤੇ ਪ੍ਰੋਗਰਾਮ ਪੈਗਾਮ ਦੇ ਵਿੱਚ ਤੁਹਾਡਾ ਪੈਗਾਮ ਜਿਹੜਾ ਹੈਗਾ ਉਸਨੂੰ ਯਾਦ ਹੀ ਤਾਂ ਕਰਦੇ ਹਾਂ ਤੇ ਉਸ ਦਾ ਇੰਤਜ਼ਾਰ ਹੀ ਤਾਂ ਕਰਦੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ ਸ਼ੁਕਰੀਆ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਆਇਆ ਜੀ, ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ ਕਾਲਕਾ, ਸ਼ੁਭਚੰਦਰ ਬਜਾਜ, ਸਾਹਿਲ ਬਜਾਜ, ਬਿੱਟਾ ਬਜਾਜ, ਕਹਿੰਦੇ ਦਿਲ ਕੀ ਬਾਤ ਦਿਲ ਹੀ ਸਮਝਤਾ ਹੈ, ਲਫ਼ਜ਼ੋਂ ਮੇਂ ਹਰ ਅਹਿਸਾਸ ਕਹਾਂ ਹੋਤਾ ਹੈ, ਕੁਛ ਰਿਸ਼ਤੇ ਬਿਨਾ ਕਹੇ ਭੀ ਖਾਸ ਹੋਤੇ ਹੈ, ਹਰ ਰਿਸ਼ਤਾ ਨਾਮ ਕਾ ਮੋਹਤਾਜ ਕਹਾਂ ਹੋਤਾ ਹੈ। ਬਿਲਕੁਲ ਜੀ ਬਿਲਕੁਲ, ਹਰ ਰਿਸ਼ਤਾ ਨਾਮ ਕਾ ਮੋਹਤਾਜ ਥੋੜੀ ਹੋਤਾ, ਕੁਛ ਰਿਸ਼ਤੇ ਦਿਲ ਸੇ ਵੀ ਤੋਂ ਜੁੜਤੇ ਹੈ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ। ਬਲਦੇਵ ਰਾਜ ਸ਼ਰਮਾ, ਚੇਤਾ ਸਿੱਧੂ, ਹਰਬੰਸ ਮਲਕਾਣਾ, ਸੰਗਤ ਰੋਡ ਤਲਵੰਡੀ ਸਾਬੋ ਤੋਂ ਕਰ ਰਹੇ ਨੇ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ। ਕਹਿੰਦੇ FM ਬਠਿੰਡਾ ਮੇਂ ਐਸਾ ਕੀਆ ਖਾਸ ਹੈ, ਤਲਵੰਡੀ ਤੋਂ 30 ਕਿਲੋਮੀਟਰ ਦੂਰ ਹੋਣ ਦੇ ਬਾਵਜੂਦ ਵੀ ਲੱਗਦਾ ਹੈ ਹਮਾਰੇ ਦਿਲ ਕੇ ਪਾਸ ਹੈ। ਕਿਆ ਬਾਤਾਂ ਨੇ ਜੀ। ਬਲਦੇਵ ਰਾਜ ਸ਼ਰਮਾ, ਚੇਤਾ ਸਿੱਧੂ, ਹਰਬੰਸ ਮਲਕਾਣਾ, ਸੰਗਤ ਰੋਡ ਤਲਵੰਡੀ ਸਾਬੋ ਤੋਂ ਤੁਹਾਡਾ ਪੈਗਾਮ ਹਿੰਦੀ ਤੇ ਪੰਜਾਬੀ ਦਾ ਜੋ ਮਿਕਸਰ ਹੈ ਬੜਾ ਹੀ ਬਿਊਟੀਫੁਲ ਹੈ। FM

ਬਠਿੰਡਾ ਮੇ ਐਸਾ ਕਿਆ ਖਾਸ ਹੈ? ਤਲਵੰਡੀ ਤੋਂ 30 ਕਿਲੋਮੀਟਰ ਦੂਰ ਹੋਣ ਦੇ ਬਾਵਜੂਦ ਵੀ ਲੱਗਦਾ ਹੈ ਹਮਾਰੇ ਦਿਲ ਕੇ ਪਾਸ ਹੈ। ਲੋ ਜੀ, ਫਿਰ ਦਿਲ ਕੇ ਪਾਸ ਤੋਂ ਆਪਣੇ ਆਪ ਹੀ ਹੋਣਾ। ਤੁਸੀਂ ਜਿਹੜਾ ਪੰਜਾਬੀ ਤੇ ਹਿੰਦੀ ਦਾ ਇੱਕ ਨਾ ਖਿਚੜੀ ਬਣਾ ਦਿੱਤੀ ਤੇ ਉਹ ਸਾਨੂੰ ਪ੍ਰੋਗਰਾਮ ਪੈਗਾਮ ਦੇ ਵਿੱਚ ਭੇਜ ਦਿੱਤੀ ਤੇ ਉਹ ਖਿਚੜੀ ਤੇ ਵਾਕਈ ਬੜੀ ਸਵਾਦ ਸੀਗੀ। ਸੋ ਬਲਦੇਵ ਰਾਜ ਸ਼ਰਮਾ ਜੀ, ਸ਼ੁਕਰੀਆ, ਤੁਹਾਡਾ ਇਹ ਪੈਗਾਮ ਸਾਡੇ ਕੋਲ ਪਹੁੰਚ ਚੁੱਕਿਆ। ਸ਼ੁਕਰੀਆ ਜੀ। ਸਤੀਸ਼ ਅਨੇਜਾ, ਬਿਮਲਾ ਅਨੇਜਾ ਚੰਡੀਗੜ੍ਹ ਤੋਂ ਕਰ ਰਹੇ ਪੈਗਾਮ। ਪੈਗਾਮ ਦੇ ਵਿੱਚ ਕਹਿੰਦੇ, ਦਿਲ ਵੀ ਕਿਤਨਾ ਮਾਸੂਮ ਹੈ ਜਿਸੇ ਦਰਦ ਦੇਣੇ ਵਾਲਾ ਵੀ ਆਪਣਾ ਲੱਗਤਾ ਹੈ ਔਰ ਜਿਸੇ ਆਪਣਾ ਸਮਝੋ ਅਕਸਰ ਵਹੀ ਦਿਲ ਮੇ ਸਬਸੇ ਗਹਿਰਾ ਉਤਰ ਜਾਤਾ ਹੈ। ਲੋ ਜੀ, ਦਿਲ ਹੀ ਦੇਣੇ ਵਾਲਾ ਕਿਤਨਾ ਖਾਸ ਹੈ। ਸੋ ਚੰਡੀਗੜ੍ਹ ਤੋਂ ਤੁਸੀਂ ਕੀਤਾ ਪੈਗਾਮ। ਪੈਗਾਮ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੀਆਂ, ਵੈਲਕਮ ਕਰਦੀਆਂ। ਸਤਿ ਸ਼੍ਰੀ ਅਕਾਲ, ਤੁਸੀਂ ਸਾਨੂੰ ਭੇਜ ਦਿੱਤੀ ਜੀ ਸਤੀਸ਼ ਅਨੇਜਾ ਐਂਡ ਬਿਮਲਾ ਅਨੇਜਾ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ। ਥੈਂਕ ਯੂ। ਪਿੰਡ ਮਿੰਡੂਖੜਾ ਬਲਾਕ ਲੰਬੀ ਤੋਂ ਕ੍ਰਿਸ਼ਨ ਕੁਮਾਰ, ਕਮਲਾ ਦੇਵੀ, ਰਾਮ ਪ੍ਰਤਾਪ, ਸੁਮਨ, ਜੋਤੀ, ਮਨੀਸ਼ਾ ਕਰ ਰਹੇ ਨੇ ਪੈਗਾਮ। ਪੈਗਾਮ ਦੇ ਵਿੱਚ, ਬਹੁਤਾ ਕਰਕੇ ਕਦਰ ਗਵਾਈ ਅਕਲ, ਭਾਵੇਂ ਮੈਨੂੰ ਲੇਟ ਹੀ ਆਈ। ਸਾਫ ਦਿਲਾਂ ਦਾ ਮੁੱਲ ਨਹੀਂ ਪੈਂਦਾ, ਹਰ ਕੋਈ ਇੱਥੇ ਮਤਲਬ ਲੈਂਦਾ। ਕਿੰਨੇ ਕੱਢ ਗਏ ਮਤਲਬ ਮੈਥੋਂ, ਫਿਰ ਵੀ ਭੁੱਲ ਜਾਈਦਾ। ਸਭ ਤੋਂ ਮਾੜੀ ਆਦਤ ਮੇਰੀ, ਹਰ ਇੱਕ ਨਾਲ ਖੁੱਲ ਜਾਈਦਾ, ਹਰ ਇੱਕ ਨਾਲ ਖੁੱਲ ਜਾਈਦਾ। ਪ੍ਰੋਗਰਾਮ ਪੈਗਾਮ ਦੇ ਵਿੱਚ ਜੋਤੀ, ਸੁਮਨ, ਮਨੀਸ਼ਾ, ਰਾਮ ਪ੍ਰਤਾਪ, ਕਮਲਾ ਐਂਡ ਕ੍ਰਿਸ਼ਨ ਜੀ, ਪ੍ਰੋਗਰਾਮ ਪੈਗਾਮ ਦੇ ਵਿੱਚ ਤੁਸੀਂ ਕੀਤਾ ਪੈਗਾਮ। ਸ਼ੁਕਰੀਆ, ਥੈਂਕ ਯੂ ਸੋ ਮਚ। ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰ ਰਹੇ ਨੇ ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ। ਕਹਿੰਦੇ, ਹਮਨੇ ਹੱਸ ਕਰ ਛੁਪਾ ਲਿਆ ਹਰ ਦਰਦ ਆਪਣਾ, ਕਿਸੀ ਨੇ ਪੂਛਾ ਵੀ ਨਹੀਂ ਕਿ ਦਿਲ ਪਰ ਕਿਆ ਗੁਜ਼ਰੀ, ਜਿਸੇ ਜਾਨ ਸੇ ਜ਼ਿਆਦਾ ਚਾਹਾ ਥਾ, ਕਭੀ ਆਜ ਵੀ ਉਸਕੀ ਯਾਦੋਂ ਮੇ ਹਰ ਰਾਤ ਆਂਖੇ ਨਮ ਹੋਤੀ ਹੈ। ਹਰਜਿੰਦਰ ਜੀ, ਬਿਊਟੀਫੁਲ ਐਂਡ ਇਮੋਸ਼ਨਲ ਪੈਗਾਮ ਪੈਗਾਮ ਦੇ ਵਿੱਚ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ। ਥੈਂਕ ਯੂ ਸੋ ਮਚ। ਅਮਰਜੀਤ ਸਿੰਘ ਸਿੱਧੂ, ਮਨਜੀਤ ਕੌਰ ਸਿੱਧੂ, ਵੰਸ਼ਮੀਤ ਕੌਰ ਸਿੱਧੂ ਅਤੇ ਮੀਤਾ ਸਿੱਧੂ ਕਰ ਰਹੇ ਨੇ ਪੈਗਾਮ। ਪੈਗਾਮ ਦੇ ਵਿੱਚ ਕਹਿੰਦੇ, ਹਾਂ ਮੈਂ ਤੇਰੇ ਨਾਲ ਚਾਹ ਪੀਣੀ ਹੈ, ਤੈਨੂੰ ਆਪਣੇ ਕੋਲ ਬਿਠਾ ਪੀਣੀ ਹੈ, ਮੇਰੇ ਦਰਾਂ ਮੋਹਰ ਦੀ ਚਾਦਰ ਲੰਘਣਾ ਹੈ ਤੂੰ, ਮੈਂ ਡਿਓੜੀ ਵਿੱਚ ਮੰਜਾ ਡਾਹ ਪੀਣੀ ਹੈ, ਹੱਥਾਂ ਵਿੱਚ ਹੱਥ ਫੜ ਮੈਂ ਤੇਰਾ, ਸੱਚੀਆਂ ਕਸਮਾਂ ਖਾ ਪੀਣੀ ਹੈ, ਹਾਂ ਮੈਂ ਤੇਰੇ ਨਾਲ ਚਾਹ ਪੀਣੀ ਹੈ, ਦੁਨੀਆਦਾਰੀ ਤੋਂ ਮੈਂ ਕੁਝ ਨਹੀਂ ਲੈਣਾ, ਤੈਨੂੰ ਦਿਲ ਦੇ ਵਿੱਚ ਵਸਾ ਪੀਣੀ ਹੈ, ਚਾਹ ਦੇ ਵਿੱਚ ਮੈਂ ਖੰਡ ਨਹੀਂ ਪਾਉਣੀ, ਤੇਰੇ ਬੁੱਲਾਂ ਨਾਲ ਛੁਆ ਪੀਣੀ ਹੈ, ਹਾਂ ਮੈਂ ਤੇਰੇ ਨਾਲ ਚਾਹ ਪੀਣੀ ਹੈ, ਤੂੰ ਮੇਰੀ ਮੈਂ ਤੇਰਾ ਹੋ ਜਾਵਾਂ ਬਸ, ਸਭ ਸੰਗਾ ਸ਼ਰਮਾ ਲਾ ਪੀਣੀ ਹੈ, ਦੋਸ਼ ਤੈਨੂੰ ਕੋਈ ਨਹੀਂ ਦੇਣਾ ਸਿੱਧੂ, ਮੈਂ ਸ਼ਗਨਾਂ ਨਾਲ ਵਿਆਹ ਪੀਣੀ ਹੈ, ਹਾਂ ਮੈਂ ਤੇਰੇ ਨਾਲ ਚਾਹ ਪੀਣੀ ਹੈ, ਤੈਨੂੰ ਕੋਲ ਬਿਠਾ ਪੀਣੀ ਹੈ, ਦੋਵੇਂ ਇਕੱਠੇ ਬਹਿ ਕੇ ਚਾਹ ਪੀਵਾਂਗੇ, ਇੱਕ ਪਿਆਲੇ ਵਿੱਚ ਪਾ ਪੀਣੀ ਹੈ, ਪਿਆਰ ਦਾ ਵੈਰੀ ਕੋਈ ਦੇਖ ਲਵੇ ਨਾ, ਸਿੱਧੂ ਮੈਂ ਇੱਕੋ ਸਾਹ ਪੀਣੀ ਹੈ, ਹਾਂ ਮੈਂ ਤੇਰੇ ਨਾਲ ਚਾਹ ਪੀਣੀ ਹੈ, ਤੈਨੂੰ ਕੋਲ ਬਿਠਾ ਪੀਣੀ ਹੈ, ਮਰਨ ਜਿਉਣ ਦੀਆਂ ਕਸਮਾਂ ਖਾ ਕੇ ਦੁਨੀਆਂ ਦੀ ਛੱਡ ਪਰਵਾਹ ਪੀਣੀ, ਚੰਦ ਦਾ ਟਿੱਕਾ ਤੇਰੇ ਮੱਥੇ ਤੇ ਲਾਉਣਾ, ਤੈਨੂੰ ਦਿਲ ਦਾ ਹਾਲ ਸੁਣਾ ਪੀਣੀ ਹੈ, ਹਾਂ ਮੈਂ ਤੇਰੇ ਨਾਲ ਚਾਹ ਪੀਣੀ ਹੈ, ਤੈਨੂੰ ਕੋਲ ਬਿਠਾ ਪੀਣੀ ਹੈ। ਸੀਵੀਆਂ ਰੋਡ ਗਲੀ ਨੰਬਰ 3 ਨੇੜੇ ਪਿੰਡ ਗਿਲਪੱਤੀ ਜ਼ਿਲ੍ਹਾ ਬਠਿੰਡਾ ਤੋਂ ਅਮਰਜੀਤ ਸਿੰਘ ਸਿੱਧੂ ਜੀ, ਚਾਹ ਪੀਣੀ ਹੈ। ਬਿਲਕੁਲ, ਵੈਸੇ ਕੋਈ ਜ਼ਿਆਦਾ ਵੀ ਮੰਗ ਨਹੀਂ ਹੈ, ਬਸ ਚਾਹ ਹੀ ਤੇ ਪੀਣੀ ਹੈ। ਸੋ ਬਿਲਕੁਲ ਜੀ ਬਿਲਕੁਲ, ਇੱਕ ਚਾਹ ਦੀ ਪਿਆਲੀ ਦੇ ਲਈ ਸਮਾਂ ਕੱਢ ਲੈਣਾ ਵੀ ਬਹੁਤ ਜ਼ਰੂਰੀ ਹੈ, ਆਪਣਿਆਂ ਦੇ ਲਈ ਅਤੇ ਆਪਣੇ ਉਹਨਾਂ ਖਾਸ ਦੋਸਤਾਂ ਦੇ ਲਈ ਜੋ ਕਾਫੀ ਸਮੇਂ ਤੋਂ ਤੁਹਾਡੇ ਨਾਲ ਚਾਹ ਨਹੀਂ ਪੀ ਸਕੇ। ਸੋ ਆਕਾਸ਼ਵਾਣੀ FM ਬਠਿੰਡਾ ਤੇ ਪ੍ਰੋਗਰਾਮ ਪੈਗਾਮ ਕਰਕੇ ਅਮਰਜੀਤ ਸਿੰਘ ਸਿੱਧੂ ਜੀ, ਵੰਸ਼ਮੀਤ ਕੌਰ ਸਿੱਧੂ, ਮੀਤਾ ਐਂਡ ਮਨਜੀਤ ਜੀ, ਤੁਸੀਂ ਪ੍ਰੋਗਰਾਮ ਪੈਗਾਮ ਦੇ ਵਿੱਚ ਚਾਹ ਵਾਲਾ ਮਜ਼ਾ ਲਿਆ ਤਾ, ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ, ਥੈਂਕ ਯੂ। ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਆਇਆ, ਕਹਿੰਦੇ, ਪੈਗਾਮ ਪੇਸ਼ ਕਰਨ ਵਾਲੇ ਆਰਜੇ ਸਾਹਿਬਾਨ ਨੂੰ ਮਿੱਠੀ ਮਿੱਠੀ ਪਿਆਰੀ ਪਿਆਰੀ ਕੂਲ ਕੂਲ ਦੋਨੋਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਹਿੰਦੇ, ਵੋ ਹੋਤਾ ਹੈ ਜੋ ਖੁਸ਼ੀਓਂ ਭਰਾ ਹੋਤਾ ਹੈ, ਹਾਂ ਜਿਸਮੇ ਕੋਈ ਗਮ ਨਹੀਂ ਹੋਤਾ ਹੈ, ਮੈਂ ਇੱਕ ਦੇਸੀ ਸਾ ਇਨਸਾਨ ਹੂੰ, ਬੰਸੀ ਲਾਲ ਸੰਧੂ ਮੇਰਾ ਨਾਮ ਹੋਤਾ ਹੈ ਜੀ। ਪ੍ਰੋਗਰਾਮ ਪੈਗਾਮ ਦੇ ਵਿੱਚ ਤੁਸੀਂ ਇੱਕ ਡਿਫਰੈਂਟ ਜਿਹਾ ਪੈਗਾਮ ਕਰ ਦਿੱਤਾ, ਬਹੁਤ ਬਹੁਤ ਸ਼ੁਕਰੀਆ ਬੰਸੀ ਲਾਲ ਸੰਧੂ ਜੀ, ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ ਸ਼ੁਕਰੀਆ। ਸਤਿ ਸ਼੍ਰੀ ਅਕਾਲ, ਸਾਨੂੰ ਭੇਜੀ ਹੈ ਜਬਿੰਦਰ ਗਹਿਲੋਤ ਤੇ ਰਾਜ ਗਹਿਲੋਤ ਤੇ ਇਹਨਾਂ ਦੇ ਦੋਸਤ ਪੰਕਜ ਕੰਬੋਲ, ਜਗੀਰ ਸਿੰਘ ਪਿੰਡ ਬੀਰਾਬੱਦੀ ਫਤਿਆਬਾਦ ਹਰਿਆਣਾ ਤੋਂ। ਕਹਿੰਦੇ, ਉਨਕੀ ਮੁਹੱਬਤ ਕੇ ਅਭੀ ਨਿਸ਼ਾਂ ਬਾਕੀ ਹੈ,

ਜੀ ਸਰੋਤਿਓ, ਇਹ ਸਨ ਅੱਜ ਦੀਆਂ ਖਾਸ ਖਾਸ ਖਬਰਾਂ। ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਸਟੂਡੀਓ ਦੀ ਘੜੀ ਤੇ ਸਮਾਂ ਤੁਹਾਡੇ ਨਾਲ ਸਾਂਝਾ ਕਰਦੇ ਆਂ। ਸਮਾਂ ਹੋ ਗਿਆ ਜੀ 7:59 ਦਾ, ਤੇ ਲਗਭਗ ਪ੍ਰੋਗਰਾਮ ਜਿਹੜਾ ਹੈਗਾ ਆਪਣੀ ਸਮਾਪਤੀ ਦੇ ਵੱਲ ਹੈ। ਉਮੀਦ ਕਰਦੇ ਆਂ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ, ਦਿੱਤੀ ਗਈ ਜਾਣਕਾਰੀ ਤੇ ਸਾਂਝੀਆਂ ਕੀਤੀਆਂ ਖਬਰਾਂ ਤੋਂ ਬਹੁਤ ਜਾਣਕਾਰੀ ਹਾਸਿਲ ਹੋਈ ਹੋਏਗੀ। ਕਮਲ ਸਿੱਧੂ ਨੂੰ ਦਿਓ ਆਗਿਆ। ਧੰਨਵਾਦ।

ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਸੱਜਰੀ ਸਵੇਰ ਦਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ 7:59 ਤੇ 45 ਸੈਕਿੰਡ ਦਾ ਹੋ ਰਿਹਾ ਏ। ਠੀਕ 8 ਵਜੇ ਸੁਣਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਸਮਾਚਾਰ ਪ੍ਰਭਾਤ, 8:15 ਵਜੇ ਸੁਣਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼, ਤੇ 8:30 ਵਜੇ ਸੁਣਾਂਗੇ ਪੰਜਾਬੀ

0: ਖਬਰਾਂ। ਬ੍ਰਿਕਸ ਸਿਖਰ ਸੰਮੇਲਨ 'ਚ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਹਿਸ਼ਤਗਰਦ ਹਮਲੇ ਦੀ ਸਖਤ ਨਿੰਦਾ ਕਰਦਿਆਂ ਦਹਿਸ਼ਤਗਰਦੀ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਅਪੀਲ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਰਤ ਅਤੇ ਚੀਨ ਨੂੰ ਆਪਣੇ ਸਬੰਧਾਂ ਬਾਰੇ ਇੱਕ ਰਣਨੀਤਿਕ ਅਤੇ ਲੰਮੇ ਸਮੇਂ ਦਾ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਹੈ। ਪੱਛਮੀ ਬੰਗਾਲ ਦੇ ਪੂਰਬੀ ਮੇਦਿਨੀਪੁਰ ਜ਼ਿਲ੍ਹੇ 'ਚ ਹਥਿਆਰਾਂ ਅਤੇ ਮਿਜ਼ਾਈਲਾਂ ਦੇ ਪ੍ਰੀਖਣ ਲਈ DRDO ਦਾ ਇੱਕ ਹੋਰ ਪ੍ਰੀਖਣ ਕੇਂਦਰ ਸਥਾਪਿਤ ਕੀਤਾ ਜਾਏਗਾ। ਕਜ਼ਾਕਿਸਤਾਨ ਦੀ ਐਲੇਨਾ ਰਾਇਬੇਕਿਨਾ ਨੇ US ਓਪਨ ਮਹਿਲਾ ਟੈਨਿਸ ਦਾ ਖਿਤਾਬ ਜਿੱਤ ਲਿਆ ਅਤੇ ਕ੍ਰਿਕਟ ਵਿੱਚ ਅੱਜ ਭਾਰਤ ਅਫਗਾਨਿਸਤਾਨ ਵਿਰੁੱਧ 3 ਮੈਚਾਂ ਦੀ 2020 ਅੰਤਰਰਾਸ਼ਟਰੀ ਲੜੀ ਦਾ ਪਹਿਲਾ ਮੈਚ ਖੇਡੇਗਾ। ਹੁਣ ਖਬਰਾਂ ਵਿਸਥਾਰ ਨਾਲ। ਬ੍ਰਿਕਸ ਨੇਤਾਵਾਂ ਨੇ ਅਪ੍ਰੈਲ 2025 ਵਿੱਚ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਹਿਸ਼ਤਗਰਦ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਬ੍ਰਿਕਸ ਸਿਖਰ ਸੰਮੇਲਨ ਦੇ ਪਹਿਲੇ ਦਿਨ ਅਪਣਾਏ ਗਏ ਨਵੀਂ ਦਿੱਲੀ ਐਲਾਨਨਾਮੇ ਵਿੱਚ ਦਹਿਸ਼ਤਗਰਦੀ ਪ੍ਰਤੀ ਜ਼ੀਰੋ ਟਾਲਰੈਂਸ ਭਾਵ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਵਚਨਬੱਧਤਾ ਦੁਹਰਾਈ ਗਈ। ਇਸ ਵਿੱਚ ਕਿਹਾ ਗਿਆ ਕਿ ਦਹਿਸ਼ਤਗਰਦੀ ਦਾ ਕੋਈ ਵੀ ਰੂਪ ਅਪਰਾਧਕ ਅਤੇ ਅਨੁਚਿਤ ਹੈ, ਭਾਵੇਂ ਇਸ ਦੇ ਪਿੱਛੇ ਕੋਈ ਵੀ ਮਕਸਦ ਹੋਏ ਜਾਂ ਇਸ ਵਿੱਚ ਕੋਈ ਵੀ ਵਿਅਕਤੀ ਸ਼ਾਮਲ ਹੋਏ। ਐਲਾਨਨਾਮੇ 'ਚ ਪਿਛਲੇ ਸਾਲ 22 ਅਪ੍ਰੈਲ ਨੂੰ ਜੰਮੂ ਕਸ਼ਮੀਰ ਵਿੱਚ ਹੋਏ ਦਹਿਸ਼ਤਗਰਦ ਹਮਲੇ ਦੀ ਸਖ਼ਤ ਨਿੰਦਾ ਕੀਤੀ ਗਈ ਹੈ, ਜਿਸ ਵਿੱਚ 26 ਲੋਕ ਮਾਰੇ ਗਏ ਸਨ। ਇਸ ਵਿੱਚ ਦਹਿਸ਼ਤਗਰਦਾਂ ਦੀ ਸਰਹੱਦ ਪਾਰ ਆਵਾਜਾਈ, ਵਿੱਤੀ ਮਦਦ ਅਤੇ ਦਹਿਸ਼ਤਗਰਦਾਂ ਨੂੰ ਸੁਰੱਖਿਅਤ ਪਨਾਹਗਾਹਾਂ ਮੁਹੱਈਆ ਕਰਾਉਣ ਵਿਰੁੱਧ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ। ਬ੍ਰਿਕਸ ਨੇਤਾਵਾਂ ਨੇ ਮੈਂਬਰ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਦੋਹਰੇ ਮਾਪਦੰਡ ਦੇ ਦਹਿਸ਼ਤਗਰਦੀ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਉਣ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਵੱਲੋਂ ਦਹਿਸ਼ਤਗਰਦ ਠਹਿਰਾਏ ਗਏ ਅਤੇ ਸਾਰੇ ਦਹਿਸ਼ਤਗਰਦਾਂ ਦੇ ਸੰਗਠਨਾਂ ਵਿਰੁੱਧ ਸਾਂਝੀ ਕਾਰਵਾਈ ਕਰਨ ਦਾ ਵੀ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਸੈਸ਼ਨ ਦੇ ਅੰਤ ਵਿੱਚ ਇਸ ਐਲਾਨਨਾਮੇ ਨੂੰ ਅਪਣਾਉਣ ਦੀ ਤਜਵੀਜ਼ ਰੱਖੀ ਸੀ। ਆਪਣੇ ਸਮਾਪਤੀ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਦਿੱਲੀ ਐਲਾਨਨਾਮਾ ਮੈਂਬਰ ਦੇਸ਼ਾਂ ਦੇ ਸਾਂਝੇ ਸੰਕਲਪ ਨੂੰ ਸਪਸ਼ਟ ਦਿਸ਼ਾ ਪ੍ਰਦਾਨ ਕਰਦਾ ਹੈ।
1: ਬਦਲਤੇ ਹੋਏ ਵਿਸ਼ਵ ਦਾ ਸੰਚਾਲਨ ਪੁਰਾਣੇ ਸੰਸਥਾਨੋਂ ਸੇ ਨਹੀਂ ਕੀਆ ਜਾ ਸਕਤਾ। ਰਿਪ੍ਰੇਜੈਂਟੇਸ਼ਨ, ਰਿਸਪੋਂਸਿਵਨੈਸ ਔਰ ਰੂਲ ਮੇਕਿੰਗ ਤੀਨੋ ਮੇ ਸੁਧਾਰ ਆਵਸ਼ਕ ਹੈ। ਨਿਊ ਦਿੱਲੀ ਡਿਕਲੇਰੇਸ਼ਨ ਹਮਾਰੇ ਸਾਝਾ ਸੰਕਲਪ ਕੋ ਸਪਸ਼ਟ ਦਿਸ਼ਾ ਦੇਤਾ ਹੈ। ਅਬ ਹਮਾਰੀ ਜਿੰਮੇਦਾਰੀ ਹੈ ਕਿ ਇਨ ਸੰਕਲਪੋ ਕੋ ਠੋਸ ਪਰਿਣਾਮੋ ਮੇ ਬਦਲੇ।
0: ਐਲਾਨਨਾਮੇ ਵਿੱਚ ਬ੍ਰਿਕਸ ਦੇਸ਼ਾਂ ਨੇ ਦੁਨੀਆ ਦੇ ਕਈ ਹਿੱਸਿਆਂ ਵਿੱਚ ਟਕਰਾਅ ਅਤੇ ਅੰਤਰਰਾਸ਼ਟਰੀ ਨਿਜ਼ਾਮ ਵਿੱਚ ਵੱਧ ਰਹੇ ਧਰੁਵੀਕਰਨ ਅਤੇ ਧੜੇਬੰਦੀ ਤੇ ਵੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨੇ ਇੱਕ ਬਹੁਪੱਖੀ ਮੰਚ ਦੀ ਮੰਗ ਕੀਤੀ ਜੋ ਨਿਰੰਤਰ ਵਿਕਾਸ, ਭੁੱਖਮਰੀ ਅਤੇ ਗਰੀਬੀ ਦੇ ਖਾਤਮੇ ਤੇ ਜਲਵਾਯੂ ਤਬਦੀਲੀ ਵਰਗੇ ਮਹੱਤਵਪੂਰਨ ਆਲਮੀ ਮੁੱਦਿਆਂ ਤੇ ਸਾਰੇ ਦੇਸ਼ਾਂ ਦੇ ਦ੍ਰਿਸ਼ਟੀਕੋਣਾਂ ਦਾ ਸਤਿਕਾਰ ਕਰਦੇ ਹੋਏ। ਬ੍ਰਿਕਸ ਦੇਸ਼ਾਂ ਨੇ ਗੱਲਬਾਤ, ਸਲਾਹ ਮਸ਼ਵਰੇ ਅਤੇ ਕੂਟਨੀਤਿਕ ਯਤਨਾਂ ਰਾਹੀਂ ਅੰਤਰਰਾਸ਼ਟਰੀ ਵਿਵਾਦਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਹੱਲ ਕਰਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ। ਉਨ੍ਹਾਂ ਨੇ ਪੱਛਮੀ ਏਸ਼ੀਆ ਵਿੱਚ ਵੱਧਦੇ ਤਣਾਅ ਤੇ ਵੀ ਚਿੰਤਾ ਪ੍ਰਗਟ ਕੀਤੀ ਅਤੇ ਵੱਧ ਤੋਂ ਵੱਧ ਸੰਜਮ ਵਰਤਣ ਦੇ ਨਾਲ ਨਾਲ ਅਜਿਹੀਆਂ ਕਾਰਵਾਈਆਂ ਤੋਂ ਬਚਣ ਦਾ ਸੱਦਾ ਦਿੱਤਾ ਜੋ ਹਾਲਤ ਨੂੰ ਹੋਰ ਵਿਗਾੜ ਸਕਦੀਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਰਤ ਅਤੇ ਚੀਨ ਨੂੰ ਆਪਣੇ ਸਬੰਧਾਂ ਬਾਰੇ ਇੱਕ ਰਣਨੀਤਿਕ ਅਤੇ ਲੰਮੇ ਸਮੇਂ ਦਾ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਮਤਭੇਦ ਵਿਵਾਦਾਂ ਵਿੱਚ ਨਾ ਬਦਲਣ। ਨਵੀਂ ਦਿੱਲੀ ਵਿੱਚ ਕੱਲ੍ਹ ਬ੍ਰਿਕਸ ਸੰਮੇਲਨ ਤੋਂ ਅਲੱਗ ਹੋਈ ਇੱਕ ਦੁਵੱਲੀ ਮੀਟਿੰਗ ਦੌਰਾਨ ਦੋਹਾਂ ਨੇਤਾਵਾਂ ਨੇ ਪਿਛਲੇ ਅਗਸਤ ਵਿੱਚ ਤਿਆਨਜਿਨ ਵਿੱਚ ਹੋਈ ਮੀਟਿੰਗ ਤੋਂ ਬਾਅਦ ਭਾਰਤ ਚੀਨ ਦੁਵੱਲੇ ਸਬੰਧਾਂ ਵਿੱਚ ਨਿਰੰਤਰ ਪ੍ਰਗਤੀ ਦਾ ਸਵਾਗਤ ਕੀਤਾ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਦੋਵਾਂ ਧਿਰਾਂ ਨੂੰ ਆਪਸੀ ਸਨਮਾਨ, ਸੰਵੇਦਨਸ਼ੀਲਤਾ ਅਤੇ ਆਪਸੀ ਹਿੱਤਾਂ ਦੇ ਸਿਧਾਂਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਹੱਦੀ ਇਲਾਕਿਆਂ ਵਿੱਚ ਸ਼ਾਂਤੀ ਅਤੇ ਸਥਿਰਤਾ ਦੁਵੱਲੇ ਸਬੰਧਾਂ ਦੇ ਨਿਰੰਤਰ ਵਿਕਾਸ ਲਈ ਜ਼ਰੂਰੀ ਹੈ। ਉਨ੍ਹਾਂ ਸਰਹੱਦੀ ਮੁੱਦੇ ਬਾਰੇ ਮੌਜੂਦਾ ਸਮਝੌਤਿਆਂ ਤੇ ਸੂਝਬੂਝ ਦੀ ਪਾਲਣਾ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਦੋਹਾਂ ਆਗੂਆਂ ਨੇ ਗੱਲਬਾਤ ਰਾਹੀਂ ਸਰਹੱਦੀ ਮੁੱਦਿਆਂ ਦੇ ਨਿਰਪੱਖ ਹੱਲ ਲਈ ਆਪਣੀ ਵਚਨਬੱਧਤਾ ਪ੍ਰਗਟਾਈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਨੇਤਾਵਾਂ ਨੇ ਦੋਹਾਂ ਦੇਸ਼ਾਂ ਵਿਚਕਾਰ ਵੱਧ ਰਹੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ। ਸੱਭਿਆਚਾਰਕ ਆਦਾਨ ਪ੍ਰਦਾਨ, ਵਪਾਰਕ ਸਬੰਧਾਂ ਤੇ ਸੰਪਰਕ ਨੂੰ ਉਤਸ਼ਾਹਿਤ ਕਰਨ ਤੇ ਵੀ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਨੇ ਵਪਾਰ ਅਸੰਤੁਲਨ ਅਤੇ ਸਪਲਾਈ ਲੜੀ ਦੇ ਮੁੱਦਿਆਂ ਸਮੇਤ ਇੱਕ ਦੂਜੇ ਦੀਆਂ ਚਿੰਤਾਵਾਂ ਨੂੰ ਹੱਲ ਕਰਨ ਅਤੇ ਬਾਜ਼ਾਰ ਪਹੁੰਚ ਨੂੰ ਸੁਚਾਰੂ ਬਣਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ। ਦੋਵੇਂ ਆਗੂ ਖੇਤਰੀ ਅਤੇ ਆਲਮੀ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਸਹਿਯੋਗ ਜਾਰੀ ਰੱਖਣ ਲਈ ਸਹਿਮਤ ਹੋਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੱਛਮੀ ਬੰਗਾਲ ਦੇ ਪੂਰਬੀ ਮੇਦਿਨੀਪੁਰ ਜ਼ਿਲ੍ਹੇ ਦੇ ਤੱਟਵਰਤੀ ਪਿੰਡ ਜੁਨਪੁਟ ਵਿੱਚ ਹਥਿਆਰਾਂ ਅਤੇ ਮਿਜ਼ਾਈਲਾਂ ਦੇ ਪ੍ਰੀਖਣ ਲਈ ਇੱਕ ਹੋਰ ਰੇਂਜ ਸਥਾਪਿਤ ਕੀਤੀ ਜਾਏਗੀ। ਮੁੱਖ ਮੰਤਰੀ ਸਵਿੰਦੂ ਅਧਿਕਾਰੀ ਨੇ ਰਾਜ ਵਿੱਚ ਇਹ ਕੇਂਦਰ ਸਥਾਪਿਤ ਕਰਨ

0: ਵੀ ਰੱਖਿਆ ਖੋਜ ਤੇ ਵਿਕਾਸ ਸੰਗਠਨ DRDO ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਓਡੀਸ਼ਾ ਵਿੱਚ ਚਾਂਦੀਪੁਰ ਟੈਸਟ ਰੇਂਜ ਅਤੇ ਆਂਧਰਾ ਪ੍ਰਦੇਸ਼ ਵਿੱਚ ਤਜਵੀਜ਼ਸ਼ੁਦਾ ਪ੍ਰੀਖਣ ਕੇਂਦਰ ਤੋਂ ਬਾਅਦ ਇਹ DRDO ਦਾ ਤੀਜਾ ਵੱਡਾ ਕੇਂਦਰ ਹੋਏਗਾ। ਭਾਰਤ ਕੋਲ ਪਹਿਲਾਂ ਹੀ ਓਡੀਸ਼ਾ ਵਿੱਚ ਦੋ ਲਾਂਚ ਕੰਪਲੈਕਸਾਂ ਵਾਲੀ ਇੱਕ ਮਿਜ਼ਾਈਲ ਟੈਸਟਿੰਗ ਸਹੂਲਤ ਮੌਜੂਦ ਹੈ, ਜਿਸ ਨੂੰ ਇੰਟੀਗ੍ਰੇਟਿਡ ਟੈਸਟ ਰੇਂਜ ਵਜੋਂ ਜਾਣਿਆ ਜਾਂਦਾ ਹੈ। ਚਾਈਨਾ ਸਦਰਨ ਏਅਰਲਾਈਨਸ ਇਸ ਮਹੀਨੇ ਦੀ 21 ਤਰੀਕ ਨੂੰ ਗੁਆਂਗਜ਼ਾਊ ਅਤੇ ਨਵੀਂ ਦਿੱਲੀ ਵਿਚਕਾਰ ਨਿਯਮਤ ਮੁਸਾਫਰ ਉਡਾਣਾ ਮੁੜ ਸ਼ੁਰੂ ਕਰੇਗੀ, ਜਿਸ ਨਾਲ ਭਾਰਤ ਅਤੇ ਚੀਨ ਵਿਚਕਾਰ 6 ਸਾਲਾਂ ਤੋਂ ਮੁਲਤਵੀ ਹਵਾਈ ਸੇਵਾ ਮੁੜ ਸ਼ੁਰੂ ਹੋ ਜਾਏਗੀ। COVID-19 ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ 2020 ਵਿੱਚ ਭਾਰਤ ਅਤੇ ਚੀਨ ਵਿਚਕਾਰ ਹਵਾਈ ਸੇਵਾ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਸੇਵਾ ਦੀ ਮੁੜ ਸ਼ੁਰੂਆਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣ ਲਈ ਭਾਰਤ ਆਏ ਹੋਏ ਨੇ। ਇਸ ਸਾਲ ਮਾਰਚ ਵਿੱਚ ਭਾਰਤੀ ਏਅਰਲਾਈਨ ਇੰਡੀਗੋ ਨੇ ਸ਼ੰਘਾਈ ਅਤੇ ਕੋਲਕਾਤਾ ਵਿਚਕਾਰ ਰੋਜ਼ਾਨਾ ਉਡਾਣਾਂ ਵੀ ਸ਼ੁਰੂ ਕੀਤੀਆਂ, ਜਿਸ ਨਾਲ ਦੋਹਾਂ ਦੇਸ਼ਾਂ ਵਿਚਕਾਰ ਹਵਾਈ ਸੰਪਰਕ ਹੋਰ ਮਜ਼ਬੂਤ ਹੋਇਆ। AI ਕੰਪਨੀ ਐਂਥਰੋਪਿਕ ਦੇ CEO ਡਾਰੀਓ ਓਮੋਦੇਈ ਨੇ AI ਉਦਯੋਗ ਵਿੱਚ ਵਿਕਾਸ ਦੀ ਤੇਜ਼ ਰਫ਼ਤਾਰ ਨੂੰ ਘੱਟ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੁਰੱਖਿਆ ਉਪਾਅ ਲਾਗੂ ਕਰਨ ਵਿੱਚ ਸਮਾਂ ਲੱਗੇਗਾ ਜੋ ਤਕਨਾਲੋਜੀ ਦੇ ਨਾਲ ਨਾਲ ਤਾਲਮੇਲ ਕਰ ਸਕਣ। ਸ਼੍ਰੀ ਅਮੋਦੇਈ ਨੇ ਚੇਤਾਵਨੀ ਦਿੱਤੀ ਹੈ ਕਿ ਮਜ਼ਬੂਤ ਸੁਰੱਖਿਆ ਉਪਾਵਾਂ ਤੋਂ ਬਿਨਾਂ ਆਰਟੀਫਿਸ਼ੀਅਲ ਇੰਟੈਲੀਜੈਂਸ 6 ਤੋਂ 12 ਮਹੀਨਿਆਂ ਦੇ ਅੰਦਰ ਅੰਦਰ ਗੁੰਝਲਦਾਰ ਕਾਰਜਾਂ ਨੂੰ ਅੰਜਾਮ ਦੇਣ ਦੇ ਸਮਰੱਥ ਹੋ ਸਕਦੀ ਹੈ। ਇਸ ਨਾਲ ਇੰਟਰਨੈਟ ਤੇ ਕਬਜ਼ੇ ਵਰਗੇ ਖਤਰੇ ਪੈਦਾ ਹੋ ਸਕਦੇ ਨੇ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਹਾਲਾਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਵਿਕਾਸ ਜਾਰੀ ਰਹਿਣਾ ਚਾਹੀਦਾ ਹੈ, ਪਰ ਇਸ ਨਾਲ ਜੁੜੇ ਖਤਰੇ ਗੰਭੀਰ ਨੇ ਅਤੇ ਕੰਪਨੀਆਂ ਤੇ ਸਰਕਾਰਾਂ ਨੂੰ ਇਨ੍ਹਾਂ ਨਾਲ ਨਿਪਟਣ ਲਈ ਚੌਕਸ ਰਹਿਣਾ ਚਾਹੀਦਾ ਹੈ। ਕਜ਼ਾਕਿਸਤਾਨ ਦੀ ਐਲਨਾ ਰਾਬੇਕਿਨਾ ਨੇ US ਓਪਨ ਮਹਿਲਾ ਟੈਨਿਸ ਖਿਤਾਬ ਜਿੱਤ ਲਿਆ ਹੈ। ਨਿਊਯਾਰਕ ਦੇ ਆਰਥਰ ਐਸ਼ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਵਿੱਚ ਰਾਬੇਕਿਨਾ ਨੇ ਬੈਲਾਰੂਸ ਦੀ ਆਇਰੀਨਾ ਸਬਾਲੈਂਕਾ ਨੂੰ 6-4, 5-7, 6-2 ਨਾਲ ਹਰਾ ਕੇ ਇਹ ਖਿਤਾਬ ਆਪਣੇ ਨਾਂ ਕੀਤਾ। ਇਹ ਰਾਬੇਕਿਨਾ ਦਾ ਪਹਿਲਾ US ਓਪਨ ਖਿਤਾਬ ਅਤੇ ਕੁੱਲ ਮਿਲਾ ਕੇ ਤੀਜਾ ਗ੍ਰੈਂਡ ਸਲੈਮ ਖਿਤਾਬ ਹੈ। ਅੱਜ ਨਿਊਯਾਰਕ ਵਿੱਚ ਪੁਰ ਸਿੰਗਲਸ ਫਾਈਨਲ ਵਿੱਚ ਜਰਮਨੀ ਦੇ ਅਲੈਕਸੈਂਡਰ ਜ਼ਵਰੇਵ ਦਾ ਮੁਕਾਬਲਾ ਅਮਰੀਕਾ ਦੇ ਬੈਨ ਸ਼ੈਲਟਨ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 11:30 ਸ਼ੁਰੂ ਹੋਏਗਾ। ਪੁਰਸ਼ ਕ੍ਰਿਕਟ ਵਿੱਚ ਅੱਜ ਭਾਰਤ ਅਫਗਾਨਿਸਤਾਨ ਵਿਰੁੱਧ 3 ਮੈਚਾਂ ਦੀ 2020 ਅੰਤਰਰਾਸ਼ਟਰੀ ਲੜੀ ਦਾ ਪਹਿਲਾ ਮੈਚ ਖੇਡੇਗਾ। ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਸ਼ਾਮੀ 7 ਸ਼ੁਰੂ ਹੋਏਗਾ। ਦੂਜਾ ਮੈਚ ਮੰਗਲਵਾਰ ਅਤੇ ਤੀਜਾ ਤੇ ਆਖਰੀ ਮੈਚ ਵੀਰਵਾਰ ਨੂੰ ਖੇਡਿਆ ਜਾਏਗਾ। ਸਾਰੇ ਮੈਚ ਦਿੱਲੀ ਵਿੱਚ ਸ਼ਾਮੀ 7 ਸ਼ੁਰੂ ਹੋਣਗੇ। ਸ਼੍ਰੇਸ਼ ਅਈਅਰ ਭਾਰਤੀ ਟੀਮ ਦੀ ਕਪਤਾਨੀ ਕਰਨਗੇ, ਜਦਕਿ ਤਿਲਕ ਵਰਮਾ ਉਪ ਕਪਤਾਨ ਹੋਣਗੇ। ਮਹਿਲਾ 2020 ਏਸ਼ੀਆ ਕੱਪ ਦੇ ਫਾਈਨਲ ਵਿੱਚ ਅੱਜ ਭਾਰਤ ਦਾ ਮੌਜੂਦਾ ਚੈਂਪੀਅਨ ਸ੍ਰੀਲੰਕਾ ਨਾਲ ਮੁਕਾਬਲਾ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 8 ਸ਼ੁਰੂ ਹੋਏਗਾ। ਭਾਰਤ ਨੇ ਸੈਮੀਫਾਈਨਲ ਵਿੱਚ ਬੰਗਲਾਦੇਸ਼ ਨੂੰ 40 ਦੌੜਾਂ ਨਾਲ ਹਰਾਇਆ ਸੀ। 7 ਵਾਰ ਦੀ ਚੈਂਪੀਅਨ ਭਾਰਤੀ ਟੀਮ ਆਪਣੇ ਸਾਰੇ ਮੈਚ ਜਿੱਤ ਕੇ ਗਰੁੱਪ ਏ ਵਿੱਚ ਚੋਟੀ ਤੇ ਰਹੀ ਹੈ। ਮੌਸਮ ਵਿਭਾਗ ਨੇ ਅੱਜ ਗੁਜਰਾਤ ਵਿੱਚ ਬਹੁਤ ਭਾਰੀ ਮੀਂਹ ਪੈਣ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਵੀ ਅੱਜ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅਗਲੇ 3 ਦਿਨਾਂ ਦੌਰਾਨ ਹਲਕੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਹਰਿਆਣਾ ਲਗਾਤਾਰ ਤੀਜੇ ਸਾਲ ਖੂਨਦਾਨ ਦੇ ਖੇਤਰ ਵਿੱਚ ਦੇਸ਼ ਵਿੱਚ ਪਹਿਲੇ ਸਥਾਨ ਤੇ ਰਿਹਾ ਹੈ। ਸਾਲ 2025-26 ਦੌਰਾਨ ਰਾਜ ਵਿੱਚ 5,99,000 ਯੂਨਿਟ ਖੂਨ ਇਕੱਠਾ ਕੀਤਾ ਗਿਆ ਅਤੇ 8,199 ਖੂਨਦਾਨ ਕੈਂਪ ਲਾਏ ਗਏ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਬ੍ਰਿਕਸ ਸਿਖਰ ਸੰਮੇਲਨ 'ਚ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਹਿਸ਼ਤਗਰਦ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਦਹਿਸ਼ਤਗਰਦੀ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਅਪੀਲ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਰਤ ਅਤੇ ਚੀਨ ਨੂੰ ਆਪਣੇ ਸਬੰਧਾਂ ਬਾਰੇ ਇੱਕ ਰਣਨੀਤਿਕ ਅਤੇ ਲੰਮੇ ਸਮੇਂ ਦਾ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਹੈ। ਪੱਛਮੀ ਬੰਗਾਲ ਦੇ ਪੂਰਬੀ ਮੇਦਿਨੀਪੁਰ ਜ਼ਿਲ੍ਹੇ 'ਚ ਹਥਿਆਰਾਂ ਅਤੇ ਮਿਜ਼ਾਈਲਾਂ ਦੇ ਪ੍ਰੀਖਣ ਲਈ DRDO ਦਾ ਇੱਕ ਹੋਰ ਪ੍ਰੀਖਣ ਕੇਂਦਰ ਸਥਾਪਿਤ ਕੀਤਾ ਜਾਏਗਾ। ਅਤੇ ਕ੍ਰਿਕਟ ਵਿੱਚ ਅੱਜ ਭਾਰਤ ਅਫਗਾਨਿਸਤਾਨ ਵਿਰੁੱਧ 3 ਮੈਚਾਂ ਦੀ 2020 ਅੰਤਰਰਾਸ਼ਟਰੀ ਲੜੀ ਦਾ ਪਹਿਲਾ ਮੈਚ ਖੇਡੇਗਾ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦੇ ਨਾਲ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਜੀ 8:00

ਜੀ, ਪ੍ਰੋਗਰਾਮ ਸਦਾਬਹਾਰ ਗੀਤ ਦੇ ਤਹਿਤ ਇਹ ਖੂਬਸੂਰਤ ਜਿਹਾ ਗੀਤ ਅਸੀਂ ਸੁਣਿਆ, ਜੋ ਕਿ ਲਿਆ ਗਿਆ ਸੀ ਫਿਲਮ ਦਿਲ ਆਪਣਾ ਪੰਜਾਬੀ ਦੇ ਵਿੱਚੋਂ, ਅਤੇ ਇਸ ਗੀਤ ਨੂੰ ਆਵਾਜ਼ ਦਿੱਤੀ ਸੀ ਹਰਭਜਨ ਮਾਨ ਨੇ। ਅਗਲਾ ਗੀਤ ਅਸੀਂ ਸੁਣਨ ਜਾ ਰਹੇ ਹਾਂ, ਫਿਲਮ ਹੈ ਜੀ ਫੇਰ ਮਾਮਲਾ ਗੜਬੜ ਗੜਬੜ, ਆਵਾਜ਼ ਹੈ ਕਮਲ ਖਾਨ ਦੀ।

ਸਰੋਤਿਓ, ਮਿਤੀ 13 ਸਤੰਬਰ ਦਿਨ ਐਤਵਾਰ ਸਵੇਰੇ 10:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸੁਖਨ ਦੇ ਵਾਰਿਸ, ਜਿਸ ਦੇ ਵਿੱਚ ਨੌਜਵਾਨ ਕਵਿਤਰੀ ਗੀਤਕਾਰਾ ਕੁਲਵਿੰਦਰ ਕੌਰ ਢਿੱਲੋਂ ਭਾਗ ਲੈਣਗੇ। ਇਹ ਇਹਨਾਂ ਦੇ ਨਾਲ ਮੁਲਾਕਾਤ ਦਾ ਦੂਜਾ ਭਾਗ ਹੋਵੇਗਾ।

0: ਸੋ ਸੁਣਨਾ ਜ਼ਰੂਰ ਪ੍ਰੋਗਰਾਮ ਸੁਖਨ ਦੇ ਵਾਰਿਸ, ਮਿਤੀ 13 ਸਤੰਬਰ ਦਿਨ ਐਤਵਾਰ ਸਵੇਰੇ 10:30 ਵਜੇ।
1: ਜੀ ਸਰੋਤਿਓ, ਪ੍ਰੋਗਰਾਮ ਸਦਾਬਹਾਰ ਗੀਤ ਦੇ ਤਹਿਤ ਅਗਲਾ ਗੀਤ ਅਸੀਂ ਸੁਣਨ ਜਾ ਰਹੇ ਹਾਂ, ਜੋ ਕਿ ਲਿਆ ਗਿਆ ਹੈ ਫਿਲਮ ਲਾਹੌਰੀਏ ਦੇ ਵਿੱਚੋਂ ਅਤੇ ਕਲਮਬੱਧ ਕੀਤਾ ਹੈ ਫਤਿਹ ਸ਼ੇਰਗਿੱਲ ਨੇ, ਆਵਾਜ਼ ਅਮਰਿੰਦਰ ਗਿੱਲ ਦੀ।

ਜੀ, ਫਤਿਹ ਸ਼ੇਰਗਿੱਲ ਦੀ ਕਲਮ ਦੇ ਵਿੱਚੋਂ ਸਿਰਜਿਆ ਗਿਆ ਇਹ ਗੀਤ ਬਹੁਤ ਹੀ ਖੂਬਸੂਰਤ ਸੀ। ਜਦੋਂ ਵੀ ਸਾਡੇ ਆਪਣੇ ਸਾਡੇ ਕੋਲ ਹੁੰਦੇ ਆ ਤਾਂ ਸਾਨੂੰ ਬਹੁਤ ਚੰਗਾ ਲੱਗਦਾ। ਪਰਮਾਤਮਾ ਕਰੇ ਸਾਡੇ ਆਪਣੇ ਹਮੇਸ਼ਾ ਸਾਡੇ ਨਾਲ ਰਹਿਣ, ਤੰਦਰੁਸਤ ਰਹਿਣ, ਖੁਸ਼ ਰਹਿਣ। ਅਗਲਾ ਗੀਤ ਜਿਹੜਾ ਲਿਆ ਗਿਆ ਹੈ ਉਹ ਹੈ ਜੀ ਫਿਲਮ ਅਰਦਾਸ ਕਰਾਂ ਦੇ ਵਿੱਚੋਂ ਲਿਆ ਗਿਆ ਹੈ, ਔਰ ਇਸ ਗੀਤ ਨੂੰ ਕਲਮਬੱਧ ਕੀਤਾ ਹੈ ਹੈਪੀ ਰਾਏ ਕੋਟੀ ਨੇ ਅਤੇ ਖੂਬਸੂਰਤ ਜਿਹੀ ਆਵਾਜ਼ ਦੇ ਨਾਲ ਗਾਇਆ ਹੈ ਸ਼ੈਰੀ ਮਾਨ ਨੇ।

ਜੀ ਸਰੋਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਸਦਾਬਹਾਰ ਗੀਤ। ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਸਦਾਬਹਾਰ ਗੀਤ ਦਾ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾ ਦੇ ਨਾਲ। ਹੁਣ 9 ਤੋਂ 10 ਵਜੇ ਤੱਕ ਸੁਣਦੇ ਹਾਂ ਵਿਵਿਧ ਭਾਰਤੀ ਮੁੰਬਈ ਦੇ ਪ੍ਰੋਗਰਾਮ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ ਸਵੇਰ ਦੇ 10 ਵਜ ਰਹੇ ਨੇ। ਹੁਣ ਸਮਾਂ ਹੋ ਰਿਹਾ ਜੀ ਬੱਚਿਆਂ ਦੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦਾ।

0: ਸਵਾਗਤ ਕਰਦੇ ਹਾਂ ਸਾਡੇ ਸਾਰੇ ਸਰੋਤਿਆਂ ਦਾ, ਸਾਡੇ ਪਿਆਰੇ ਪਿਆਰੇ ਬੱਚਿਆਂ ਦਾ। ਸੋ ਅੱਜ ਦਾ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਤੁਹਾਡੇ ਨਾਲ ਲੈ ਕੇ ਆ ਰਹੇ ਨੇ ਮਨਦੀਪ ਰਜੌਰਾ। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਸੁਣਦੇ ਹਾਂ ਇਹ ਸੰਦੇਸ਼।
1: 10 ਸਾਲ ਦਾ ਕੋਲਾਬੋਰੇਸ਼ਨ ਸਿੰਜੈਂਟਾ ਦਾ ਲੋਇਲਟੀ ਪ੍ਰੋਗਰਾਮ ਲੈ ਕੇ ਆਇਆ ਹੈ ਜੋੜੀ ਧਮਾਕਾ, ਜੋੜੀ ਪੱਕੀ, ਇਨਾਮ ਤਗੜਾ। 1 ਕਰੋੜ ਰੁਪਏ ਤੋਂ ਜ਼ਿਆਦਾ ਦੇ ਇਨਾਮ, 2 ਥਾਰ, 6 ਬਾਈਕ, 12 ਸਕੂਟੀ ਅਤੇ 1,000 ਪਲੱਸ ਵਿਨਰਸ, 2 ਲੀਟਰ ਐਮਸਟਾਰ ਟੌਪ ਪਲੱਸ 1 ਕਿਲੋ ਚੈਸ, ਯਾਨੀ 1 ਲੱਕੀ ਡਰਾ ਕੂਪਨ। 25 ਸਤੰਬਰ ਨੂੰ ਲੱਕੀ ਡਰਾ ਹੋਵੇਗਾ, ਅੱਜ ਹੀ ਖਰੀਦੋ। TNC ਅਪਲਾਈ।
2: ਪਿਆਰੇ ਬੱਚਿਓ, ਜੈ ਹਿੰਦ,
3: ਜੈ ਹਿੰਦ।
2: ਛੋਟੇ ਛੋਟੇ ਬੱਚੇ, ਅੱਜ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ 'ਚ ਮੇਰੇ ਨਾਲ ਨੇ। ਇਹ ਬੜੇ ਸੋਹਣੇ ਸਜੇ ਧਜੇ ਨੇ, ਪਰ ਹੁਣ ਮੁੜਕੋ ਮੁੜਕੀ ਵੀ ਹੋਏ ਨੇ, ਕਿਉਂਕਿ ਇਸ ਵੇਲੇ ਇਹ ਸਾਰੇ ਬੱਚੇ ਪਾਰਕ ਦੇ ਵਿੱਚ ਨੇ ਅਤੇ ਅਸੀਂ ਰਿਕਾਰਡਿੰਗ ਪਾਰਕ 'ਚ ਰੱਖ ਲਈ ਸੀ ਅਤੇ ਇਹਨਾਂ ਬੱਚਿਆਂ ਨੇ ਲਾਹਾ ਤੱਕ ਲਿਆ ਵੀ ਲੈ ਵੀ ਰਿਕਾਰਡਿੰਗ ਹੋ ਰਹੀ ਹੈ, ਜਿਹਦੇ ਨਾਲ ਗੱਲ ਹੋ ਰਹੀ ਹੈ ਉਹ ਗੱਲ ਕਰੀ ਚੱਲੇ ਅਤੇ ਬਾਕੀ ਅਸੀਂ ਸਾਰੇ ਖੇਡੀ ਜਾਂਦੇ ਹਾਂ। ਬਹੁਤ ਸਾਰੇ ਬੱਚੇ ਸਾਡੇ ਨਾਲ ਨੇ। ਇੱਕ ਹੋਰ ਬੱਚਾ ਸਾਡੇ ਕੋਲ ਆ ਗਿਆ, ਛੋਟਾ ਜਿਹਾ, ਤੁਹਾਡਾ ਕੀ ਨਾਂ?
4: ਅਗਮ,
2: ਤੁਸੀਂ ਕਿਹੜੀ ਕਲਾਸ 'ਚ ਪੜ੍ਹਦੇ ਹੋ?
4: 3rd।
2: ਕਿਹੜੇ ਸਕੂਲ 'ਚ?
4: ਸੈਂਟ ਜ਼ੇਵੀਅਰ ਪਬਲਿਕ ਸਕੂਲ।
2: ਸਕੂਲ ਕਿਵੇਂ ਜਾਂਦੇ ਹੋ? ਤੁਹਾਨੂੰ ਕੋਈ ਛੱਡ ਕੇ ਆਉਂਦਾ ਹੈ?
4: ਵੈਨ
2: ਤੇ ਜਾਂਦੇ ਹੋ ਸਕੂਲ? ਤੁਹਾਨੂੰ ਵੈਨ ਤੇ ਜਾਣਾ ਪਸੰਦ ਹੈ ਜਾਂ ਮੰਮੀ ਪਾਪਾ ਜੇ ਛੱਡ ਕੇ ਆਉਣ ਤਾਂ ਜ਼ਿਆਦਾ ਖੁਸ਼ ਹੋਵੋਗੇ?
4: ਮੰਮੀ ਪਾਪਾ ਤਾਂ ਡਿਊਟੀ ਆਉਂਦੇ ਤਾਂ ਵੈਨ ਤੇ ਜਾਣਾ ਪੈਂਦਾ।
2: ਕਿਹੜੀ ਡਿਊਟੀ ਕਰਦੇ ਆ ਉਹ? ਕੀ ਕੰਮ ਕਰਦੇ ਨੇ?
4: ਪੁਲਿਸ।
2: ਪੁਲਿਸ 'ਚ ਨੇ? ਤੇ ਤੁਸੀਂ ਵੀ ਸੋਚਿਆ ਕਿ ਪੁਲਿਸ ਹੀ ਬਣਨਾ ਜਾਂ ਕੁਝ ਹੋਰ?
4: ਸੋਲਜਰ।
2: ਸੋਲਜਰ, ਵੈਰੀ ਗੁੱਡ, ਯਾਨੀ ਕਿ ਤੁਸੀਂ ਆਰਮੀ 'ਚ ਜਾਣਾ ਚਾਹੁੰਦੇ ਹੋ? ਸ਼ਾਬਾਸ਼। ਤੇ ਇੱਕ ਬੱਚਾ ਜਿਹੜਾ ਹੈ ਕਹਿ ਰਿਹਾ ਮੈਥੋਂ ਵੀ ਪੁੱਛ ਲਓ, ਮੈਂ ਵੀ ਆਰਮੀ 'ਚ ਜਾਣਾ। ਉਹਨੂੰ ਵੀ ਲੈ ਚੱਲੀ ਆਰਮੀ 'ਚ, ਅਸੀਂ 2 ਸੋਲਜਰ ਭਰਤੀ ਕਰਾ ਦਿਆਂਗੇ। ਹਾਂ, ਤੁਸੀਂ ਕੀ ਬਣਨਾ ਚਾਹੁੰਦੇ ਵੱਡੇ ਹੋ ਕੇ?
4: ਸੋਲਜਰ।
2: ਸੋਲਜਰ, ਆਪਣਾ ਨਾਂ ਦੱਸੋ ਇਹ ਸੋਲਜਰ ਦਾ।
5: ਹਰਜਪਨੂਰ ਸਿੰਘ ਸਿੱਧੂ।
2: ਹਰਜਪਨੂਰ ਵੀ ਸੋਲਜਰ ਬਣਨਾ ਚਾਹੁੰਦਾ ਹੈ ਤੇ ਇੱਕ ਹੋਰ ਸੋਲਜਰ ਸਾਡੇ ਨਾਲ ਹੈ
4: ਅਗਮ।
2: ਅਗਮ, ਅਗਮ ਤੇ ਹਰਜਪਨੂਰ, ਤੁਹਾਨੂੰ ਪਤਾ ਹੈ ਕਿ ਜਿਹੜੇ ਸੋਲਜਰ ਹੁੰਦੇ ਆ ਉਹਨਾਂ ਦੀ ਪੋਸਟਿੰਗ ਕਿੱਥੇ ਕਿੱਥੇ ਹੋ ਸਕਦੀ ਹੈ ਜਾਂ ਉਹਨਾਂ ਨੇ ਕੀ ਕੀ ਕੰਮ ਕਰਨਾ ਹੁੰਦਾ ਹੈ, ਕੋਈ ਦੱਸ ਸਕਦਾ ਤੁਹਾਡੇ 'ਚੋਂ?
5: ਇੰਡੀਆ ਦੇ ਵਿੱਚ ਕਿਤੇ ਵੀ ਉਹ ਕਰ ਸਕਦੇ ਆ, ਜੰਮੂ ਤੋਂ ਲੱਦਾਖ ਜਿੰਨਾ ਮਰਜ਼ੀ ਕਰ ਸਕਦੇ ਆ, ਤੇ ਉਹਨਾਂ ਦਾ ਕੰਮ ਉਹ ਪ੍ਰੋਟੈਕਟ ਕਰਨਾ ਦੇਸ਼ ਨੂੰ ਐਨਮੀਜ਼ ਤੋਂ।
2: ਸ਼ਾਬਾਸ਼, ਲਓ ਜੀ, ਬਹੁਤ ਅੱਛੀ ਗੱਲ ਦੱਸੀ। ਮਤਲਬ ਹੁਣ ਤੁਸੀਂ ਪੱਕਾ ਸੋਚ ਲਿਆ ਵੀ ਤੁਸੀਂ ਵੱਡੇ ਹੋ ਕੇ ਹੈ ਨਾ ਫੌਜੀ ਬਣਨਾ ਹੀ ਬਣਨਾ ਹੈਗਾ, ਤੇ ਫੌਜੀ ਬਣਨ ਲਈ ਫਿਰ ਤੁਸੀਂ ਵੱਧ ਤੋਂ ਵੱਧ ਪੜ੍ਹਾਈ ਕਿੰਨੀ ਵੀ ਕਰੋਗੇ?
4: ਗ੍ਰੈਜੂਏਟ।
2: ਹਾਂ, ਗ੍ਰੈਜੂਏਸ਼ਨ, ਬਿਲਕੁਲ ਤੁਸੀਂ ਸਹੀ ਕਿਹਾ। ਤੇ ਬੱਚਿਓ, ਤੁਹਾਨੂੰ ਪਤਾ ਹੈ, ਗੁਰਨਾਜ ਇੱਧਰ ਆਓ ਮੇਰੇ ਕੋਲ, ਤੁਹਾਨੂੰ ਪਤਾ ਹੈ ਵੀ ਜੇ ਤੁਸੀਂ ਗ੍ਰੈਜੂਏਸ਼ਨ ਕਰਦੇ ਹੋ, ਗ੍ਰੈਜੂਏਸ਼ਨ ਤੋਂ ਬਾਅਦ CDS ਦਾ, ਕੰਬਾਈਂਡ ਡਿਫੈਂਸ ਸਰਵਿਸਿਜ਼ ਦਾ ਇੱਕ ਟੈਸਟ ਹੁੰਦਾ ਜਿਹੜਾ, ਉਹ ਤੁਸੀਂ ਦੇ ਸਕਦੇ ਹੋ। ਇਸ ਬਾਰੇ ਕਦੇ ਕਿਸੇ ਨੇ ਤੁਹਾਨੂੰ ਦੱਸਿਆ? ਅਜੇ ਨਹੀਂ ਦੱਸਿਆ, ਬੱਚੇ ਕਹਿ ਰਹੇ ਆ ਅਜੇ ਨਹੀਂ ਦੱਸਿਆ, ਕਿਉਂਕਿ ਅਜੇ ਤੁਸੀਂ ਛੋਟੇ ਹੋ ਬੱਚੇ ਹੋ। ਜਦੋਂ ਤੁਸੀਂ ਵੱਡੇ ਹੋਵੋਗੇ ਨਾ, ਤੁਸੀਂ ਜਦੋਂ 10ਵੀਂ ਕਰ ਲਈ, ਤੇ ਫਿਰ ਤੁਹਾਨੂੰ ਤੁਹਾਡੇ ਅਧਿਆਪਕ, ਤੁਹਾਡੇ ਮੰਮੀ ਪਾਪਾ ਇਹ ਜ਼ਰੂਰ ਦੱਸਿਆ ਕਰਨਗੇ ਕਿ CDS ਦਾ ਵੀ ਇੱਕ ਐਗਜ਼ਾਮ ਹੁੰਦਾ ਹੈ। ਸੋ CDS ਤੋਂ ਪਹਿਲਾਂ ਵੀ ਇੱਕ ਐਗਜ਼ਾਮ ਹੁੰਦਾ ਹੈ, ਦੱਸਾਂ ਉਸ ਬਾਰੇ?
4: ਹਾਂਜੀ, ਦੱਸੋ।
2: CDS ਤੋਂ ਪਹਿਲਾਂ ਇੱਕ ਜਿਹੜਾ ਐਗਜ਼ਾਮ ਹੁੰਦਾ ਹੈ, ਅਸੀਂ ਉਸ ਨੂੰ NDA ਦਾ ਐਗਜ਼ਾਮ ਜਿਹੜਾ ਹੈ ਉਹ ਵੀ ਕਹਿ ਦਿੰਦੇ ਹਾਂ। ਸਾਡੇ ਨਾਲ ਇਹਨਾਂ ਬੱਚਿਆਂ ਦੇ ਪੇਰੈਂਟਸ ਵੀ ਨੇ। ਗੁਰਨਾਜ਼ ਹੈ ਤੇ ਤੁਹਾਡੇ ਬੇਟੇ ਦਾ ਦੂਜੇ ਦਾ ਕੀ ਨਾਂ ਹੈ?
6: ਸੁਰਖਾਬ ਸਿੰਘ।
2: ਸੁਰਖਾਬ ਤੇ ਗੁਰਨਾਜ਼ ਦੇ ਪੇਰੈਂਟਸ ਵੀ ਸਾਡੇ ਨਾਲ ਨੇ। ਤੁਸੀਂ ਕੀ ਕਰਦੇ ਹੋ?
6: ਮੈਂ ਟੀਚਰ ਹਾਂ ਜੀ।
2: ਕਿੱਥੇ, ਕਿਹੜੇ ਸਟੇਸ਼ਨ ਤੇ?
6: ਲਾਲਿਆਣੇ ਜੀ।
2: ਜੀ, ਸੋ ਤੁਸੀਂ ਕਿਹੜੇ ਕੇਡਰ ਦੇ ਹੋ, ਪ੍ਰਾਇਮਰੀ ਦੇ ਜਾਂ ਮਾਸਟਰ ਕੇਡਰ?
6: ਮਾਸਟਰ ਕੇਡਰ ਦੇ
2: ਜੀ। ਕਿਹੜਾ ਸਬਜੈਕਟ ਹੋਇਆ
6: ਤੁਹਾਡਾ? ਮੈਥਸ।
2: ਮੈਥਸ ਤੇ ਬੱਚੇ ਫਿਰ ਮੈਥਸ ਦੇ ਵਿੱਚ ਵਧੀਆ ਹੋਣਗੇ ਜੀ?
6: ਹਾਂਜੀ।
2: ਚਲੋ, ਬਹੁਤ ਅੱਛੀ ਗੱਲ ਹੈ। ਤੇ ਜਿਹੜੇ ਬੱਚੇ ਮੈਥਸ ਤੋਂ ਡਰਦੇ ਹੈ, ਤੁਸੀਂ ਪੇਰੈਂਟਸ ਵਜੋਂ ਵੀ ਹੁਣ ਸਾਨੂੰ ਦੱਸ ਸਕਦੇ ਹੋ, ਅਧਿਆਪਕ ਵਜੋਂ ਵੀ ਦੱਸ ਸਕਦੇ ਹੋ, ਦੱਸੋ ਫਿਰ ਉਹਨਾਂ ਦਾ ਡਰ ਕਿਵੇਂ ਦੂਰ ਕੀਤਾ ਜਾਵੇ, ਕੀ ਪ੍ਰੈਕਟਿਸ ਕੀਤੀ ਜਾਵੇ ਛੋਟੇ ਹੁੰਦਿਆਂ ਤੋਂ ਹੀ, ਤਾਂ ਕਿ ਵੱਡੇ ਚੱਲ ਕੇ ਅੱਗੇ ਚੱਲ ਕੇ 8ਵੀਂ 10ਵੀਂ ਜਾਂ 12ਵੀਂ ਦੀਆਂ ਜਮਾਤਾਂ 'ਚ ਉਹ ਮੈਥ ਤੋਂ ਨਾ ਡਰਨ?
6: ਬੱਚਿਆਂ ਦਾ ਮਤਲਬ ਡੇਲੀ ਰੂਟੀਨ ਜਿਹੜੀ ਆਪਣੀਆਂ ਹੁੰਦੀਆਂ ਐਕਟੀਵਿਟੀਜ਼, ਉਹਨਾਂ 'ਚ ਜੇ ਆਪਾਂ ਬੱਚਿਆਂ ਨੂੰ ਥੋੜ੍ਹਾ ਜਿਹਾ ਇਨਕਲੂਡ ਕਰਨ ਲੱਗ ਜਾਈਏ, ਵੀ ਜਿਵੇਂ ਵੀ ਆਪਣੇ ਡੇਲੀ ਰੂਟੀਨ 'ਚ ਆਪਾਂ ਕਾਊਂਟਿੰਗ ਹੈਗੀ, ਤੁਸੀਂ ਮਿਨੀਮਮ ਹੈ ਵੀ ਤੁਸੀਂ ਜਦੋਂ ਵੀ ਤੁਹਾਡਾ ਡੇ ਮਤਲਬ ਸਟਾਰਟ ਹੁੰਦਾ, ਤੁਸੀਂ ਕਿੰਨੇ ਵਜੇ ਉੱਠੇ ਕਰੇ, ਮਤਲਬ ਹਰੇਕ ਥਾਂ ਮੈਥ ਦਾ ਯੂਜ਼ ਹੋਣਾ ਹੀ ਹੋਣਾ। ਠੀਕ ਹੈ, ਮਤਲਬ ਜੋ ਅੱਜ ਕੱਲ੍ਹ ਆਪਣਾ ਸਿਲੇਬਸ ਹੈ ਉਹ ਓਵਰ ਹੋ ਜਾਂਦਾ, ਡੇਲੀ ਲਾਈਫ 'ਚ ਯੂਜ਼ ਨਹੀਂ ਹੁੰਦਾ, ਬਟ ਬੇਸਿਕ ਬੱਚਿਆਂ ਨੂੰ ਮਤਲਬ ਪਲੱਸ ਮਾਈਨਸ ਮਿਨੀਮਮ ਇਹ ਚੀਜ਼ਾਂ ਤਾਂ ਆਉਣੀ।
2: ਤੇ ਇੱਕ ਹੋਰ ਗੱਲ ਮੈਂ ਤੁਹਾਡੇ ਤੋਂ ਪੁੱਛ ਲਾਂ, ਬਤੌਰ ਪੇਰੈਂਟਸ ਵੀ ਅੱਜ ਤੁਸੀਂ ਗੱਲ ਕਰ ਰਹੇ ਹੋ, ਬਤੌਰ ਅਧਿਆਪਕ ਵੀ ਗੱਲ ਕਰ ਰਹੇ ਹੋ, ਤੇ ਜਦੋਂ ਬੱਚੇ ਸਕੂਲ ਦੇ ਵਿੱਚ ਇੱਕ ਦੂਜੇ ਤੇ ਗੁੱਸਾ ਕਰਦੇ ਹੈ, ਲੜਦੇ ਹੈ, ਜਿਹੜੇ ਬਿਲਕੁਲ ਛੋਟੇ ਬੱਚੇ ਹੁੰਦੇ ਆ, ਉਹਨਾਂ ਦਾ ਕੀ ਹੱਲ ਬਣਾਇਆ ਜਾਵੇ? ਇਹ ਪੇਰੈਂਟਸ ਨੂੰ ਵੀ ਦੱਸੋ ਵੀ ਅਸੀਂ ਉਹਨਾਂ ਨੂੰ ਕੀ ਸਮਝਾ ਕੇ ਭੇਜਿਆ ਕਰੀਏ, ਤੇ ਅਧਿਆਪਕ ਅੱਗੇ ਉਹਨਾਂ ਨੂੰ ਫਿਰ ਕਿਵੇਂ ਟ੍ਰੀਟ ਕਰਦੇ ਆ?
6: ਇਹ ਵੀ ਇੱਕ ਉਹਨਾਂ ਦੀ ਜ਼ਿੰਦਗੀ ਦਾ ਪਾਰਟ ਹੈ, ਇਹ ਵੀ ਸਿੱਖਣਾ ਜ਼ਰੂਰੀ ਹੈ।
2: ਲਓ ਜੀ, ਤੁਸੀਂ
6: ਬੱਚਿਆਂ ਦੀ ਕੋਈ ਡਿਵੈਲਪਮੈਂਟ ਨਹੀਂ ਹੈ
2: ਜੀ, ਸੋ ਤੁਸੀਂ ਗੱਲ ਨਿਬੇੜ ਦਿੱਤੀ ਹੈ। ਸਾਡਾ ਵੀ ਇੱਕ ਬੋਝ ਜਿਹੜਾ ਤੁਸੀਂ ਹੌਲਾ ਕਰ ਦਿੱਤਾ ਹੈ ਕਿ ਵੀ ਬਹੁਤਾ ਧਿਆਨ ਦੇਣ ਦੀ ਜਾਂ ਘਬਰਾਉਣ ਦੀ ਲੋੜ ਨਹੀਂ ਹੈ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਲਈ।
6: ਥੈਂਕ ਯੂ
2: ਜੀ। ਅਗਮ, ਤੁਹਾਡਾ ਜਦੋਂ ਤੁਸੀਂ ਸੋਲਜਰ ਬਣ ਗਏ ਤੇ ਉਦੋਂ ਤੁਹਾਡਾ ਜਦੋਂ ਇੰਟਰਵਿਊ ਲਿਆ ਜਾਊਗਾ ਤੇ ਫਿਰ ਤੁਸੀਂ ਸੁਣਨ ਵਾਲਿਆਂ ਨੂੰ ਜਾਂ ਹੋਰ ਜਿਹੜੇ ਨੌਜਵਾਨ ਹੋਣਗੇ, ਹੋਰ ਬੱਚੇ ਹੋਣਗੇ, ਫਿਰ ਉਹਨਾਂ ਨੂੰ ਇੰਟਰਵਿਊ 'ਚ ਕੀ ਕਹੋਗੇ ਜਦੋਂ ਤੁਸੀਂ ਸੋਲਜਰ ਬਣ ਗਏ, ਆਰਮੀ 'ਚ ਚਲੇ ਗਏ?
4: ਮੈਂ ਕੀ ਦੱਸਣਾ, ਮੈਂ ਤਾਂ ਵੱਡੇ ਹੋ ਕੇ ਸੋਚ।
2: ਤੇ ਹੁਣ ਛੋਟੇ ਹੁੰਦਿਆਂ ਸਾਨੂੰ

0: ਤੁਹਾਡਾ ਕਿਹੜੀ ਗੇਮ ਚ ਇੰਟਰਸਟ ਹੈ?
1: ਫੁੱਟਬਾਲ ਐਂਡ ਰੇਸਿੰਗ।
0: ਫੁੱਟਬਾਲ ਐਂਡ ਰੇਸਿੰਗ ਚ ਤੁਹਾਡਾ ਇੰਟਰਸਟ ਹੈ ਤੇ ਸਕੂਲ ਚ ਦੋਨੇ ਗੇਮਾਂ ਖੇਡਦੇ ਹੋ?
1: ਸਕੂਲ ਚ ਤਾਂ ਇੰਨਾ ਖੇਡਾਂ ਹੁੰਦੇ ਨਹੀਂ, ਮੈਂ ਇੱਥੇ ਪਾਰਕ ਚ ਖੇਡਦਾ।
0: ਵੈਰੀ ਗੁੱਡ। ਪਾਰਕ ਚ ਖੇਡਦੇ ਹੋ, ਕਿੰਨਾ ਟਾਈਮ ਖੇਡਣ ਚ ਬਤੀਤ ਕਰਦੇ ਹੋ?
1: ਜਿੰਨਾ ਚਿਰ ਟਾਈਮ ਹੁੰਦਾ ਉਹਨਾਂ ਚ।
0: ਵੈਰੀ ਗੁੱਡ। ਤੇ ਘਰੇ ਫਿਰ ਤੁਹਾਨੂੰ ਇਸ ਗੱਲ ਦਾ ਪ੍ਰੈਸ਼ਰ ਨਹੀਂ ਪੈਂਦਾ ਵੀ ਪੜ ਲਾ ਪੜ ਲਾ ਬਹਿ ਕੇ?
1: ਪੜਦਾ ਤਾਂ ਹੈਗਾ ਹੀ, 6 ਵਜੇ ਆ ਜਾਂਦਾ, 4 ਵਜੇ ਜਾ ਦਿੰਦਾ।
0: ਵੈਰੀ ਗੁੱਡ। ਸੋ ਤੁਸੀਂ ਜਾਣੇ ਕਿ ਆਪਣਾ ਟਾਈਮ ਪੂਰਾ ਮੈਨੇਜ ਕੀਤਾ ਹੋਇਆ ਹੈ। ਇੱਕ ਹੋਰ ਬੱਚਾ ਸਾਡੇ ਨਾਲ ਹੈ ਬਈ, ਤੁਹਾਡਾ ਕੀ ਨਾਮ ਹੈ?
2: ਵੰਸ਼।
0: ਵੰਸ਼, ਵੰਸ਼ ਤੁਹਾਡਾ ਨਾਂ ਕਿਹਨੇ ਰੱਖਿਆ?
2: ਮੇਰੇ ਮੰਮੀ ਪਾਪਾ ਨੇ।
0: ਮੰਮੀ ਪਾਪਾ ਨੇ ਨਾਂ ਰੱਖਿਆ। ਤੇ ਤੁਹਾਡਾ ਘਰੇ ਕੌਣ ਕੌਣ ਹੈ?
2: ਦਾਦੂ ਦਾਦੀ ਮੰਮੀ ਪਾਪਾ
0: ਜੀ। ਤੇ ਤੁਸੀਂ ਸਭ ਤੋਂ ਵੱਧ ਟਾਈਮ ਕਿਹਦੇ ਨਾਲ ਬਿਤਾਉਂਦੇ ਹੋ?
2: ਮੰਮੀ ਪਾਪਾ ਨਾਲ।
0: ਮੰਮੀ ਪਾਪਾ ਨਾਲ। ਤੇ ਮੰਮੀ ਪਾਪਾ ਤੁਹਾਡੀ ਕਿਹੜੀ ਗੱਲ ਦੇ ਉੱਤੇ ਗੁੱਸਾ ਕਰਦੇ ਆ?
2: ਸਕੂਲ ਨਾ ਜਾਣ ਵੇਲੇ।
0: ਮਤਲਬ ਕਦੇ ਕਦੇ ਛੁੱਟੀ ਮਾਰਨਾ ਪਸੰਦ ਹੈ ਤੁਹਾਨੂੰ, ਹੈ? ਤੇ ਸਕੂਲ ਤੋਂ ਤੁਸੀਂ ਮਹੀਨੇ ਦੇ ਵਿੱਚ ਫਿਰ ਇਸ

0: ਸਕੂਲ ਨਾ ਜਾਣ ਵੇਲੇ
1: ਮਤਲਬ ਕਦੇ ਕਦੇ ਛੁੱਟੀ ਮਾਰਨਾ ਪਸੰਦ ਹੈ ਤੁਹਾਨੂੰ ਹੈ ਤੇ ਸਕੂਲ ਤੋਂ ਤੁਸੀਂ ਮਹੀਨੇ ਦੇ ਵਿੱਚ ਫਿਰ ਇਸ ਤਰ੍ਹਾਂ ਕਿੰਨੀਆਂ ਛੁੱਟੀਆਂ ਮਾਰ ਲੈਂਦੇ ਹੋ
0: ਵੱਧ ਤੋਂ ਵੱਧ ਦੋ ਤਿੰਨ
1: ਵੱਧ ਤੋਂ ਵੱਧ ਦੋ ਤਿੰਨ ਤਾਂ ਮਾਰ ਹੀ ਲੈਂਦੇ ਹੋ ਹੈ ਇਹ ਤਾਂ ਦੋ ਤਿੰਨ ਤਾਂ ਬਹੁਤ ਹੁੰਦੀਆਂ ਦੋ ਤਿੰਨ ਤੁਸੀਂ ਮਾਰ ਲੈਂਦੇ ਹੋ ਤੇ ਪੰਜ ਛੇ ਸਕੂਲੋਂ ਹੋ ਜਾਂਦੀਆਂ ਨੇ ਤੇ ਫਿਰ ਮੈਨੂੰ ਲੱਗਦਾ ਵੀ 10 ਦਿਨ ਤਾਂ ਤੁਹਾਡੇ ਛੁੱਟੀਆਂ 'ਚ ਨਿਕਲ ਜਾਂਦੇ ਆ
0: ਆ ਮੇਰੀ ਭੈਣ 'ਚ ਦੋ ਤਿੰਨ ਦਿਨ ਜਿਹਨੇ ਛੁੱਟੀ ਲੈਣੀ ਆ ਪੰਜ ਤੋਂ ਚਾਰ ਦਿਨ ਤਾਂ ਲਾ
1: ਦੇ ਜੀ ਬੱਚੇ ਜਿਹੜੇ ਹੈ ਇੱਕ ਦੂਜੇ ਦੀ ਗੱਲਾਂ ਸਾਨੂੰ ਇੱਥੇ ਇਸ ਪ੍ਰੋਗਰਾਮ 'ਚ ਦੱਸ ਰਹੇ ਆ ਤੁਸੀਂ ਦੱਸੋ ਵੀ ਤੁਸੀਂ ਸਾਨੂੰ ਇਸ ਪ੍ਰੋਗਰਾਮ 'ਚ ਕੋਈ ਕਹਾਣੀ ਕੋਈ ਕਵਿਤਾ ਕੋਈ ਗੀਤ ਸੁਣਾ ਸਕਦੇ ਹੋ
0: ਪਹਿਲਾਂ ਆਉਂਦੀਆਂ ਸੀ ਹੁਣ ਭੁੱਲ ਗਏ ਸਾਰੀਆਂ
1: ਕਵਿਤਾਵਾਂ ਜਦੋਂ ਬੱਚੇ ਥੋੜ੍ਹੇ ਜਿਹੇ ਵੱਡੇ ਹੁੰਦੇ ਆ ਕਵਿਤਾਵਾਂ ਭੁੱਲ ਜਾਂਦੇ ਆ ਪਰ ਮੈਨੂੰ ਲੱਗਦਾ ਹੈ ਵੀ ਅਧਿਆਪਕ ਜਿਹੜੇ ਹੈ ਬੱਚਿਆਂ ਨੂੰ ਵੱਡੇ ਪੱਧਰ ਦੀਆਂ ਕਵਿਤਾਵਾਂ ਜਾਂ ਉਸ ਤੋਂ ਬਾਅਦ ਦੀਆਂ ਵੀ ਕਵਿਤਾਵਾਂ ਜਿਹੜੀਆਂ ਉਹ ਜ਼ਰੂਰ ਯਾਦ ਕਰਵਾਇਆ ਕਰਨ ਇੱਕ ਹੋਰ ਬੱਚੀ ਸਾਡੇ ਨਾਲ ਹੈ ਬਈ ਇਹ ਤਾਂ ਪੂਰੀ ਐਨ ਡਰੈਸ ਦੇ ਵਿੱਚ ਤਿਆਰ ਬਰ ਤਿਆਰ ਹੈ ਇਹ ਬੱਚਾ ਮੈਨੂੰ ਲੱਗਦਾ ਹੈ ਵੀ ਕੋਈ ਗੇਮ ਖੇਡ ਕੇ ਆਇਆ ਇਹਨਾਂ ਨੂੰ ਪੁੱਛਦੇ ਹਾਂ ਬੱਚੇ ਕਿਹੜੀ ਗੇਮ ਖੇਡ ਕੇ ਆਏ ਹੋ
0: ਸਕੇਟਿੰਗ
1: ਸਕੇਟਿੰਗ ਖੇਡ ਕੇ ਆਏ ਹੋ ਤੁਸੀਂ ਤੇ ਤੁਸੀਂ ਸਾਨੂੰ ਦੱਸ ਸਕਦੇ ਹੋ ਇਹ ਜੋ ਤੁਸੀਂ ਸਕੇਟਿੰਗ ਦੇ ਆਹ ਸਾਰੇ ਇਕਿਉਪਮੈਂਟ ਪਾਏ ਹੋਏ ਹੈ ਇਹਨਾਂ ਸਾਰਿਆਂ ਬਾਰੇ ਦੱਸ ਸਕਦੇ ਹੋ ਇਹਨਾਂ ਦਾ ਕੀ ਨਾਂ ਆ ਜਿਹੜਾ ਤੁਸੀਂ ਸਿਰ ਤੇ ਲਿਆ ਇਹਦਾ ਕੀ ਨਾਂ
0: ਹੈਲਮੇਟ
1: ਹੈਲਮੇਟ ਤੇ ਇਹ ਜਿਹੜੇ ਤੁਸੀਂ ਹੱਥਾਂ ਤੇ ਪਾਏ ਆ ਇਹਦਾ
0: ਹੈਂਡ ਕੈਪ
1: ਤੁਹਾਨੂੰ ਇਹ ਗੇਮ ਸਕੇਟਿੰਗ ਕਰਨ ਨੂੰ ਕਿਹਨੇ ਕਿਹਾ ਮੰਮੀ ਪਾਪਾ ਨੇ ਕਿਹਾ ਟੀਚਰ ਨੇ ਕਿਹਾ ਕਿ ਤੁਹਾਨੂੰ ਖੁਦ ਪਸੰਦ ਹੈ
0: ਖੁਦ ਪਸੰਦ ਹੈ
1: ਵੈਰੀ ਗੁੱਡ ਕਿਹੜੀ ਕਲਾਸ ਚੋਂ
0: ਫਸਟ ਸੀ
1: ਕਿਹੜੀ ਸਕੂਲ ਦੀ ਫਸਟ ਸੀ ਹੈ ਇਹ
0: ਸਿਲਵਰ ਓਕਸ
1: ਦੀ ਵੈਰੀ ਗੁੱਡ ਤੇ ਫਸਟ ਦੇ ਵਿੱਚ ਤਾਂ ਤੁਹਾਨੂੰ ਤਾਂ ਬਹੁਤ ਪੋਇਮਸ ਆਉਂਦੀਆਂ ਹੋਣਗੀਆਂ ਕਿਉਂਕਿ ਇਦੋਂ ਪਹਿਲਾਂ ਤੁਸੀਂ LKG 'ਚ UKG 'ਚ ਵੀ ਪੋਇਮਸ ਸਿੱਖੀਆਂ ਹੋਣਗੀਆਂ ਹਾਂਜੀ ਤੇ ਫਿਰ ਯਾਦ ਕਰੋ ਕਿਹੜੀ ਪੋਇਮ ਦਿਮਾਗ 'ਚ ਆ ਰਹੀ ਹੈ ਮੈਨੂੰ ਫਟਾਫਟ ਸੁਣਾ ਦਿਓ
0: eating sugar no papa telling lie no papa open your mouth ha ha ha
1: te meri gal suno jehda joni hai us nu khand khan te ohde papa ladde hai poem de vich hai na te tuhade papa thonu kehdi gal ton ladde hai
0: jehda koi bad habit karde ho
1: bitch kehdi bad habit tusi karde ho
0: je kade main papa di t-shirt te kuch dolda ta dalde ha
1: acha te papa di t-shirt te hi sab kuch dolna zaruri hunda hai fir ਤੁਸੀਂ ਸਕੂਲ ਚ ਕਿਹੜੀ ਐਕਟੀਵਿਟੀ ਕਰਨਾ ਪਸੰਦ ਕਰਦੇ ਹੋ
0: ਆਰਟ
1: ਆਰਟ ਦੇ ਵਿੱਚ ਕੀ ਕਰਦੇ ਹੋ
0: ਡਰੈਗਨ ਡੋਟ
1: ਵੈਰੀ ਗੁੱਡ ਸ਼ਾਬਾਸ਼ ਤੇ ਸਕੇਟਿੰਗ ਕਿੰਨੇ ਤੋਂ ਕਿੰਨੇ ਟਾਈਮ ਕਰਦੇ ਹੋ
0: 6 ਤੋਂ 7
1: ਤੇ ਤੁਸੀਂ ਸਾਨੂੰ ਦੱਸ ਸਕਦੇ ਹੋ ਜਿਹੜੇ ਬੱਚੇ ਗੇਮ ਨਹੀਂ ਖੇਡਦੇ ਘਰੇ ਬੈਠੇ ਰਹਿੰਦੇ ਆ ਮੋਬਾਈਲ ਦੇ ਉੱਤੇ ਜ਼ਿਆਦਾ ਗੇਮਸ ਖੇਡਦੇ ਆ ਉਹ ਚੰਗਾ ਹੁੰਦਾ ਕਿ ਬਾਹਰ ਆ ਕੇ ਖੇਡਣਾ ਚੰਗਾ ਹੁੰਦਾ
0: ਬਾਹਰ ਆ ਕੇ ਖੇਡਣਾ ਚੰਗਾ ਹੁੰਦਾ ਕਿਉਂਕਿ ਫਿਰ ਆਪਾਂ ਨੂੰ એનર્ਜੀ ਆਉਂਦੀ ਆ
1: ਓ ਵਾਹ ਤੁਸੀਂ ਤਾਂ ਜਿਹੜੀ ਗੱਲ ਆਖੀ ਨਾ ਉਹੀ ਪੱਤੇ ਦੀ ਗੱਲ ਹੈ ਬਾਹਰ ਆ ਕੇ ਹੀ ਸਾਡੇ 'ਚ એનર્ਜੀ ਆਉਂਦੀ ਹੈ ਅੰਦਰ ਬੈਠੇ ਬੈਠੇ ਤਾਂ ਆਪਾਂ ਆਪਣਾ ਸਮਾਂ ਨਹੀਂ ਜ਼ਾਇਆ ਕਰ ਦਿੰਦੇ ਸੋ ਸਾਡੇ ਨਾਲ ਗੱਲ ਕਰਨ ਲਈ ਸ਼ੁਕਰੀਆ
0: ਥੈਂਕ ਯੂ
1: ਬੋਲੋ ਜੈ ਹਿੰਦ
0: ਜੈ ਹਿੰਦ
1: ਸਾਥੀਓ ਅਗਮ ਸਾਨੂੰ ਇੱਕ ਲੇਖ ਸੁਣਾਉਣ ਜਾ ਰਿਹਾ ਹੈ ਅਗਮ ਲੇਖ ਦਾ ਵਿਸ਼ਾ ਕੀ ਹੈ
0: ਲੇਖ ਮੋਰ
1: ਮੋਰ ਮੋਰ ਮੋਰ ਤਾਂ ਸਾਡਾ ਰਾਸ਼ਟਰੀ ਪੰਛੀ ਹੈ ਨਾ ਸੁਣਾਓ ਫਿਰ
0: ਮੋਰ ਭਾਰਤ ਦਾ ਰਾਸ਼ਟਰੀ ਪੰਛੀ ਹੈ ਇਹ ਬਹੁਤ ਸੁੰਦਰ ਪੰਛੀ ਹੈ ਇਸ ਦੇ ਸਿਰ ਵਿੱਚ ਕਲਗੀ ਹੁੰਦੀ ਹੈ ਇਸ ਦੀ ਕੂਕ ਦੀ ਆਵਾਜ਼ ਬਹੁਤ ਮਿੱਠੀ ਹੁੰਦੀ ਹੈ ਇਹ ਕੀੜੇ ਮਕੌੜੇ ਅਤੇ ਸੱਪ ਨੂੰ ਖਾ ਜਾਂਦਾ ਹੈ ਮੋਰ ਨੂੰ ਮਾਰਨਾ ਗੈਰ ਕਾਨੂੰਨੀ ਹੈ ਇਸ ਦੀ ਗਰਦਨ ਬਹੁਤ ਲੰਬੀ ਹੁੰਦੀ ਹੈ
1: ਸ਼ਾਬਾਸ਼ ਹਿੰਮਤ ਤੁਸੀਂ ਮੋਰ ਵੇਖਿਆ ਮੋਰ ਨੂੰ ਅੰਗਰੇਜ਼ੀ 'ਚ ਕੀ ਕਹਿੰਦੇ ਦੱਸ ਸਕਦੇ ਹੋ ਮੈਨੂੰ
0: ਪੀਕੌਕ
1: ਵੈਰੀ ਗੁੱਡ ਤੇ ਕਿੱਥੇ ਦੇਖਿਆ ਤੁਸੀਂ ਮੋਰ
0: ਰਾਜਸਥਾਨ 'ਚ
1: ਰਾਜਸਥਾਨ ਕੀ ਕਰਨ ਗਿਆ ਸੀ ਹਿੰਮਤ
0: ਉੱਥੇ ਘੁੰਮਣ ਗਿਆ ਸੀ
1: ਅੱਛਾ ਰਾਜਸਥਾਨ ਘੁੰਮਣ ਗਿਆ ਸੀ ਹਿੰਮਤ ਤੇ ਉਦੋਂ ਮੋਰ ਵੇਖਿਆ ਸੀਗਾ ਤੇ ਮੋਰ ਜਦੋਂ ਤੁਸੀਂ ਵੇਖਿਆ ਸੀ ਕੀ ਮੋਰ ਨੱਚਦਾ ਵੀ ਵੇਖਿਆ ਤੁਸੀਂ ਜਦੋਂ ਉਹਨੇ ਖੰਭ ਖਿਲਾਰੇ ਹੁੰਦੇ ਹਾਂ ਜਦੋਂ ਮੀਂਹ ਪੈਣ ਵਾਲਾ ਹੁੰਦਾ ਮੌਸਮ ਵਧੀਆ ਹੁੰਦਾ ਨਾ ਤੇ ਉਦੋਂ ਮੋਰ ਨੱਚਣ ਲਈ ਬਹੁਤ ਸੋਹਣੇ ਤਰੀਕੇ ਨਾਲ ਆਪਣੇ ਖੰਭ ਖਿਲਾਰ ਲੈਂਦਾ ਹੈਗਾ
2: ਉਹਦੇ ਨਾਲ ਮੀਂਹ ਵੀ ਪੈ ਜਾਂਦਾ ਉਹਦੇ ਕਰਕੇ
1: ਕਿਉਂਕਿ ਨਾ ਰੱਬ ਵੀ ਉਸ ਨੂੰ ਮੋਰ ਨੂੰ ਮੋਰ ਦੇ ਖੰਭਾਂ ਨੂੰ ਵੇਖ ਕੇ ਖੁਸ਼ ਹੋ ਜਾਂਦਾ ਹੈ ਨਾ ਜਿੱਥੇ ਇੱਕ ਪਾਸੇ ਬੱਚੇ ਸਾਨੂੰ ਪਾਰਕ ਦੇ ਵਿੱਚ ਖੇਡਦੇ ਮਿਲੇ ਉਹਨਾਂ ਬੱਚਿਆਂ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾਈ ਇੱਕ ਪਾਸੇ ਬੱਚਿਆਂ ਨੂੰ ਇੱਕ ਖੇਡ ਜਿਹੜੀ ਹੈ ਉਹ ਵੀ ਇੱਕ ਕੋਚ ਸਾਹਿਬ ਜਿਹੜੇ ਨੇ ਉਹ ਸਿਖਾ ਰਹੇ ਆ ਅਸੀਂ ਗੱਲ ਕਰਦੇ ਹਾਂ ਸਰ ਕਿਹੜੀ ਗੇਮ ਇਹ ਬੱਚੇ ਖੇਡ ਰਹੇ ਆ ਜੀ
3: ਇਹ ਸਰ ਸਕੇਟਿੰਗ ਹੈ ਜੀ
1: ਸਕੇਟਿੰਗ ਦੀ ਗੇਮ ਖੇਡ ਰਹੇ ਆ ਇਹ ਕਿਸ ਤਰ੍ਹਾਂ ਦੀ ਗੇਮ ਹੁੰਦੀ ਹੈ
3: ਇਹ ਸਰ ਜਿਵੇਂ ਆਪਾਂ ਕਹਿ ਦਿੰਦੇ ਹਾਂ ਜੀ ਬੱਚਿਆਂ ਦੇ ਜਿਹੜੇ ਸ਼ੂਜ਼ ਪਾਏ ਹੁੰਦੇ ਉਹਨਾਂ ਦੇ ਟਾਇਰ ਲੱਗੇ ਹੁੰਦੇ ਨੇ ਜੀ ਉਸ ਤਰ੍ਹਾਂ ਦਾ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ ਜੀ ਕਾਫੀ ਬੰਦੇ ਨੂੰ ਸਮਝ ਆ ਜਾਂਦਾ ਇਹ ਉਸ ਤਰ੍ਹਾਂ ਹੁੰਦਾ ਅਤੇ ਬੱਚੇ ਉਹਨਾਂ 'ਤੇ ਚੱਲਦੇ ਨੇ ਅਤੇ ਬੱਚਾ ਜੀ ਡਿੱਗਦਾ ਉੱਠਦਾ ਫਿਰ ਚੱਲਦਾ ਉਹਨੂੰ ਪਤਾ ਲੱਗਦਾ ਜੀ ਮੇਰੀ ਕਿੰਨੀ ਕਾਬਲੀਅਤ ਆ ਮੈਂ ਕੀ ਕਰਨਾ ਇਸ ਟਾਈਪ ਦਾ ਹੈਗਾ
1: ਅਸੀਂ ਆਰਵ ਦੇ ਨਾਲ ਗੱਲ ਕਰਦੇ ਹਾਂ ਆਰਵ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ
4: ਥੈਂਕ ਯੂ
1: ਆਰਵ ਹੁਣ ਤੁਸੀਂ ਕਿਹੜੀ ਕਲਾਸ 'ਚ ਹੋਗੇ ਬਈ
4: ਸੈਕਿੰਡ
1: 'ਚ ਹੋਗੇ ਕਿਹੜਾ ਸਕੂਲ ਹੈ ਤੁਹਾਡਾ
4: ਸਿਲਵਰ ਓਕ ਸਕੂਲ
1: ਵੀ ਹੁਣ ਸ਼ਰਾਰਤਾਂ ਥੋੜੀਆਂ ਜੀਆਂ ਘਟੀਆਂ ਤੁਹਾਡੀਆਂ ਕਿ ਹੋਰ ਵੱਧ ਗਈਆਂ

0: ਪੇਰੈਂਟਸ ਦੀਆਂ ਸਾਰੀਆਂ ਗੱਲਾਂ ਮੰਨਦੇ ਹੋਵੋਗੇ ਨਾ?
1: ਹਾਂਜੀ।
0: ਤੇ ਤੁਸੀਂ ਕੀ ਚਾਹੁੰਦੇ ਹੋ ਵੀ ਪੇਰੈਂਟਸ ਜਿਹੜੇ ਨੇ ਮੰਮੀ ਪਾਪਾ ਨੇ ਉਹ ਤੁਹਾਡੀ ਕਿਹੜੀ ਗੱਲ ਮੰਨਣ?
1: ਬਸ ਵੀ ਮੈਨੂੰ ਕੋਈ ਚੰਗੀਆਂ ਥਿੰਗਸ ਲਿਆਉਣ ਵੀ ਜਿਹਦੇ ਨਾਲ ਮੈਂ ਐਜੂਕੇਟ ਹੋ ਸਕਾਂ ਜਾਂ ਫਿਰ ਹੋਰ ਲਰਨਿੰਗ ਵੀ ਕਰ ਸਕਾਂ। ਮੈਂ ਸਟੋਰੀ ਬੁੱਕਸ ਜ਼ਿਆਦਾ ਚਾਹੁੰਦੀ ਹਾਂ ਵੈਸੇ।
0: ਓ ਅਰੇ ਵਾਹ, ਤੁਸੀਂ ਤਾਂ ਗਿਫਟ ਦੀ ਮੰਗ ਜਿਹੜੀ ਆ ਉਹ ਵੀ ਰੱਖ ਦਿੱਤੀ ਹੈ ਵੀ ਆਹ ਗਿਫਟ ਮੈਨੂੰ ਤੁਸੀਂ ਦਿਓ। ਸਟੋਰੀ ਬੁੱਕਸ ਤੁਸੀਂ ਪੜ੍ਹਨਾ ਪਸੰਦ ਕਰਦੇ ਹੋ ਅਤੇ ਸਾਡੇ ਵੱਲੋਂ ਤੁਹਾਨੂੰ ਬੈਸਟ ਵਿਸ਼ਿਜ਼, ਗੁੱਡ ਲੱਕ। ਤੁਸੀਂ ਸਟੋਰੀ ਬੁੱਕਸ ਪੜ੍ਹ ਕੇ ਅਤੇ ਕਹਾਣੀਆਂ ਵਰਗੀ ਇੱਕ ਪਿਆਰੀ ਜਿਹੀ ਪਰੀ, ਪਿਆਰੇ ਜਿਹੇ ਔਫਿਸਰ ਅਤੇ ਦੇਸ਼ ਨੂੰ, ਸਮਾਜ ਨੂੰ ਸੁਧਾਰਨ ਵਾਲੇ IPS ਔਫਿਸਰ ਜ਼ਰੂਰ ਬਣੋ, ਹੈ ਨਾ?
1: ਥੈਂਕ ਯੂ।
0: ਓਕੇ, ਸਾਡੇ ਨਾਲ ਗੱਲ ਕਰਨ ਲਈ ਰਹਿਤ ਸ਼ੁਕਰੀਆ।
1: ਵੈਲਕਮ।
0: ਲਓ ਜੀ, ਸਾਡੇ ਨਾਲ ਜਦੋਂ ਰਹਿਤ ਗੱਲ ਕਰ ਰਹੀ ਸੀ ਤਾਂ ਮਨਸੀਰਤ ਵੀ ਆ ਗਈ ਹੈ। ਮਨਸੀਰਤ, ਤੁਸੀਂ ਕਿਹੜੀ ਕਲਾਸ ਚੋਂ?
1: ਥਰਡ ਏ।
0: ਥਰਡ ਏ। ਮਨਸੀਰਤ ਸਕੂਲ ਵੀ ਦੱਸ ਦਿਓ ਛੇਤੀ ਨਾਲ।
1: KV ਨੰਬਰ 1 ਬਠਿੰਡਾ ਕੈਂਟ।
0: KV ਨੰਬਰ 1 ਬਠਿੰਡਾ ਕੈਂਟ 'ਚ ਤੁਸੀਂ ਪੜ੍ਹਦੇ ਹੋ ਅਤੇ KV ਤਾਂ ਜਿੱਥੇ ਤੁਸੀਂ ਰਹਿੰਦੇ ਹੋ ਉੱਥੋਂ ਬਹੁਤ ਦੂਰ ਹੈ, ਤੁਸੀਂ ਜਾਂਦੇ ਕਿਵੇਂ ਹੋ ਸਕੂਲ ਤੱਕ?
1: ਉੱਥੇ ਇੱਕ ਅੰਡਰ ਬ੍ਰਿਜ ਕੋਲ ਇੱਕ ਬੱਸ ਸਟਾਪ ਹੈ, ਉੱਥੋਂ ਮੈਨੂੰ ਬੱਸ ਚੜ੍ਹਾ ਕੇ ਉੱਥੇ ਲੈ ਜਾਂਦੇ
0: ਆ। ਅੱਛਾ, ਤੇ ਤੁਹਾਨੂੰ ਬੱਸ 'ਤੇ ਜਾਣਾ ਪਸੰਦ ਹੈ ਜਾਂ ਤੁਸੀਂ ਚਾਹੁੰਦੇ ਹੋ ਵੀ ਤੁਹਾਨੂੰ ਘਰ ਦੇ ਛੱਡ ਕੇ ਆਉਣ, ਉਦੋਂ ਜ਼ਿਆਦਾ ਮਜ਼ਾ ਆਊਗਾ?
1: ਬੱਸ 'ਤੇ।
0: ਹਾਂ, ਬੱਸ 'ਤੇ ਕਿਉਂ ਕਿਉਂ ਪਸੰਦ ਹੈ ਦੱਸੋ ਮੈਨੂੰ।
1: ਉੱਥੇ ਆਪਦੇ ਫਰੈਂਡਸ ਵੀ ਹੁੰਦੇ ਤਾਂ।
0: ਹਾਂ, ਪਤਾ ਸੀ, ਮੈਨੂੰ ਪਤਾ ਸੀ ਤੁਸੀਂ ਦੋਸਤਾਂ ਨਾਲ ਟਾਈਮ ਬਿਤਾ ਕੇ ਬੜੇ ਖੁਸ਼ ਹੁੰਦੇ ਹੋ, ਹੈ ਨਾ? ਤੇ ਘਰੇ ਕਿਹਦੇ ਨਾਲ ਟਾਈਮ ਬਿਤਾ ਕੇ ਤੁਹਾਨੂੰ ਵਧੀਆ ਲੱਗਦਾ?
1: ਘਰੇ ਦੀਦੀ ਨਾਲ।
0: ਦੀਦੀ ਨਾਲ, ਤੇ ਦੀਦੀ ਦਾ ਨਾਂ ਦੱਸੋ ਮੈਨੂੰ।
1: ਦੀਦੀ ਭਾਵ ਸੁਖਮਨ ਵੀਰ ਕੌਰ ਮਾਨ।
0: ਸੁਖਮਨ ਵੀ ਤਾਂ ਸਾਡੇ ਕੋਲ ਹੀ ਖੜੀ ਆ, ਅਸੀਂ ਸੁਖਮਨ ਨਾਲ ਵੀ ਗੱਲ ਕਰਦੇ ਹਾਂ। ਸੁਖਮਨ, ਤੁਸੀਂ ਕਿਹੜੀ ਕਲਾਸ ਚੋਂ?
2: ਮੈਂ BCOM ਆਨਰਸ ਫਸਟ ਈਅਰ।
0: ਅੱਛਾ, ਸੁਖਮਨ ਦੀਦੀ ਤਾਂ ਫਿਰ ਤੁਹਾਨੂੰ ਸਖਤੀ ਨਾਲ ਅਧਿਆਪਕਾਂ ਵਾਂਗ ਪੜ੍ਹਾਉਂਦੀ ਹੋਊਗੀ, ਹੈ ਨਾ? ਹਾਂ, ਕਿਵੇਂ ਕਿਵੇਂ?
1: ਉਹ ਮੈਨੂੰ ਪਿਆਰ ਨਾਲ ਬੋਲਦੇ ਆ।
0: ਪਿਆਰ ਨਾਲ ਬੋਲਦੇ ਆ ਪਿਆਰ? ਸੁਖਮਨ ਨੂੰ ਮੈਂ ਪੁੱਛਦਾ, ਸੁਖਮਨ ਇਹ ਕਿੰਨੀ ਕੁ ਸ਼ਰਾਰਤਾਂ ਕਰਦੀ ਹੈ ਮਨਸੀਰਤ?
2: ਸ਼ਰਾਰਤੀ ਤਾਂ ਬਹੁਤ ਹੈ ਪਰ ਗੱਲ ਮੰਨ ਲੈਂਦੀ ਹੈ।
0: ਅੱਛਾ, ਮਤਲਬ ਚਲੋ ਠੀਕ ਠੀਕ ਲਾ ਹੀ ਲੈਂਦੀ ਹੈ, ਹੈ ਨਾ? ਤੁਹਾਨੂੰ ਦੀਦੀ ਦੀ ਕਿਹੜੀ ਚੰਗੀ ਗੱਲ ਵਧੀਆ ਲੱਗਦੀ ਹੈ? ਤੁਸੀਂ ਸੋਚਦੇ ਹੋ ਵੀ ਆਹ ਠੀਕ ਹੈ ਕੰਮ ਦੀਦੀ ਦਾ, ਮੈਂ ਵੀ ਆਈ ਕਰਿਆ ਕਰਨਾ।
1: ਦੀਦੀ ਪਿਆਰ ਨਾਲ ਬੋਲਦੇ ਆ, ਉਹ ਤਾਂ ਵਧੀਆ ਲੱਗਦਾ।
0: ਅੱਛਾ, ਤੇ ਗੁੱਸਾ ਕੌਣ ਕਰਦਾ ਘਰੇ?
1: ਗੁੱਸਾ ਪਾਪਾ।
0: ਪਾਪਾ ਕਰਦੇ, ਉਹ ਕਿਹੜੀ ਗੱਲੋਂ ਕਰਦੇ ਆ ਵੀ ਦੱਸ ਦਿਓ? ਗਲਤੀ ਕਿਹੜੀ ਕਰਦੇ ਹੋਣੇ ਉਹ ਵੀ ਦੱਸ ਦਿਓ।
1: ਗਲਤੀ ਜਦੋਂ ਵੀ ਕੋਈ ਵੱਡੀ ਹੁੰਦੀ ਆ ਉਹਦੀ ਡਾਂਟਦੇ।
0: ਹਾਂ, ਛੋਟੀ ਗਲਤੀਆਂ 'ਤੇ ਪੇਰੈਂਟਸ ਨਹੀਂ ਡਾਂਟਦੇ, ਚਲੋ ਤੁਸੀਂ ਸਿਆਣੇ ਹੋ, ਇਸ ਲਈ ਉਹ ਵੱਡੀ ਗਲਤੀ 'ਤੇ ਡਾਂਟਦੇ ਆ ਅਤੇ ਫਿਰ ਵੱਡੀ ਗਲਤੀ ਆਪਾਂ ਕਰਨੀ ਹੋਈ ਨਹੀਂ, ਹੈ ਨਾ?
1: ਹਾਂਜੀ।
0: ਪਰ ਜੇ ਗਲਤੀ ਨਹੀਂ ਕਰਾਂਗੇ ਤਾਂ ਮਨਸੀਰਤ ਆਪਾਂ ਸਿੱਖਾਂਗੇ ਵੀ ਨਹੀਂ, ਸਾਨੂੰ ਕੀ ਪਤਾ ਲੱਗੂਗਾ ਵੀ ਆਹ ਗਲਤੀ ਕਰਤੀ ਕਿ ਆਹ ਸਹੀ ਕੰਮ ਕਰਤਾ, ਹੈ ਨਾ? ਸੋ ਇਸ ਬਾਰੇ ਅਸੀਂ ਗੱਲ ਕਰਦੇ ਹਾਂ, ਅਸੀਂ ਗੱਲ ਕਰਦੇ ਹਾਂ ਸੁਖਮਨ ਨਾਲ, ਭਾਵ ਸੁਖਮਨ, ਸੁਖਮਨ ਦਾ ਪੂਰਾ ਨਾਂ ਹੈ। ਸੁਖਮਨ, ਤੁਸੀਂ BCOM ਕਰ ਰਹੇ ਹੋ ਅਤੇ ਤੁਸੀਂ ਜਦੋਂ ਛੋਟੇ ਹੁੰਦੇ ਸੀ ਅਤੇ ਤੁਸੀਂ ਕਿਹੜੀਆਂ ਕਿਹੜੀਆਂ ਗਲਤੀਆਂ ਕੀਤੀਆਂ?
2: ਗਲਤੀਆਂ ਤਾਂ ਹੋ ਹੀ ਜਾਂਦੀਆਂ ਨੇ, ਜਿਵੇਂ ਕਈ ਵਾਰ ਪੜ੍ਹਾਈ ਦੇ ਵਿੱਚ ਹੋ ਜਾਂਦਾ ਹੈਗਾ, ਨਹੀਂ ਪੜ੍ਹਦੇ ਸੀਗੇ ਘਰੇ ਆ ਕੇ, ਫਿਰ ਅਗਲੇ ਦਿਨ ਟੈਸਟ ਹੁੰਦਾ ਸੀਗਾ, ਫਿਰ ਜਿੰਨਾ ਕੁ ਹੁੰਦਾ ਸੀ ਕਰ ਦਿੰਦੇ ਸੀ, ਮਾਰਕਸ ਆ ਜਾਂਦੇ ਸੀ ਅਕੋਰਡਿੰਗਲੀ।
0: ਜੀ, ਅਤੇ ਤੁਸੀਂ ਕੀ ਚਾਹੁੰਦੇ ਹੋ ਮਨਸੀਰਤ ਦੇ ਵਿੱਚ ਕਿਹੜੀਆਂ ਕੁਆਲਿਟੀਆਂ ਹੋਣ ਜਿਹੜੀਆਂ ਕਿ ਤੁਹਾਨੂੰ ਚੰਗੀਆਂ ਲੱਗਣ ਕਿ ਵੀ ਮੇਰੀ ਛੋਟੀ ਭੈਣ ਮਨਸੀਰਤ ਆਹ ਕੰਮ ਬਹੁਤ ਚੰਗਾ ਕਰਦੀ ਹੈ ਅਤੇ ਤੁਸੀਂ ਲੋਕਾਂ ਨੂੰ ਦੱਸੋ ਅਤੇ ਦੱਸ ਕੇ ਖੁਸ਼ ਹੋਵੋ?
2: ਇਹ ਗੇਮ ਖੇਡਦੀ ਹੈਗੀ, ਉਹਦੇ ਵਿੱਚ ਵੀ ਬਹੁਤ ਵਧੀਆ ਪਰਫੋਰਮੈਂਸ ਕਰਦੀ ਹੈ ਅਤੇ ਸਟੱਡੀ ਵਿੱਚ ਵੀ ਬਹੁਤ ਹੀ ਇੰਟੈਲੀਜੈਂਟ ਹੈ, ਇੱਕ ਵਾਰ ਪੜ੍ਹੇ ਤਾਂ ਸਭ ਯਾਦ ਹੋ ਜਾਂਦਾ ਇਹਦੇ।
0: ਅਤੇ ਅਜਿਹਾ ਫਿਰ ਕਿਵੇਂ ਹੁੰਦਾ ਹੈਗਾ, ਮੰਮੀ ਪਾਪਾ ਤੁਹਾਨੂੰ ਅਜਿਹੀ ਕਿਹੜੀ ਮਦਦ ਕਰਦੇ ਆ, ਅਜਿਹਾ ਕੀ ਉਹਨਾਂ ਨੇ ਦੱਸਿਆ ਤੁਹਾਨੂੰ ਦੋਨਾਂ ਨੂੰ ਕਿ ਵੀ ਤੁਹਾਨੂੰ ਦੋਨਾਂ ਨੂੰ ਇੱਕ ਵਾਰੀ ਪੜ੍ਹੇ ਤੋਂ ਯਾਦ ਹੋ ਜਾਂਦਾ, ਇਹੋ ਜਿਹਾ ਕੋਈ ਟਿਪਸ ਵੀ ਦਿੰਦੇ ਆ ਪੇਰੈਂਟਸ?
2: ਹਾਂਜੀ, ਉਹ ਤਾਂ ਕਲਾਸ ਦੇ ਵਿੱਚ ਟੀਚਰ ਨੂੰ ਧਿਆਨ ਨਾਲ ਸੁਣਨ ਦੇ ਨਾਲ ਬਸ ਆਪਣੇ ਆਪ ਪਤਾ ਚੱਲ ਜਾਂਦਾ ਹੈਗਾ ਅਤੇ ਉਹ ਪੇਪਰ 'ਚ ਐਗਜ਼ਾਮ 'ਚ ਲਿਖ ਦਿੰਦੇ ਹਾਂ ਅਤੇ ਉਹ ਸਹੀ ਹੁੰਦਾ ਆਟੋਮੈਟਿਕਲੀ।
0: ਅਤੇ ਮਨਸੀਰਤ ਇੰਨਾ ਪੜ੍ਹਨਾ ਹੈਗਾ ਆਪਾਂ ਅੱਗੇ ਚੱਲ ਕੇ, ਹੈ ਨਾ? ਸਾਨੂੰ ਕਿਹਾ ਗਿਆ ਵੀ ਪੜ੍ਹੋ ਪੜ੍ਹੋ ਪੜ੍ਹੋ, ਅਸੀਂ ਬਹੁਤ ਪੜ੍ਹਾਂਗੇ, ਅਜੇ ਸਾਨੂੰ ਨਹੀਂ ਪਤਾ, ਤੁਹਾਨੂੰ ਨਹੀਂ ਪਤਾ ਵੀ ਤੁਸੀਂ ਕਦੋਂ ਤੱਕ ਕਿੱਥੋਂ ਤੱਕ ਪੜ੍ਹੋਗੇ, ਹੈ ਨਾ? ਪੜ੍ਹ ਕੇ ਫਿਰ ਤੁਸੀਂ ਬਣਨਾ ਕੀ ਚਾਹੁੰਦੇ ਹੋ? ਦੀਦੀ ਨੂੰ ਕੀ ਕਹਿੰਦੇ ਹੁੰਦੇ ਹੋ ਵੀ ਮੈਂ ਆਹ ਬਣੂੰਗੀ ਪੜ੍ਹ ਕੇ?
1: IAS ਔਫਿਸਰ।
0: IAS ਔਫਿਸਰ, ਵੈਰੀ ਗੁੱਡ। IAS ਔਫਿਸਰ ਬਣਨ ਦੇ ਲਈ ਤੁਹਾਨੂੰ ਟੀਚਰਸ ਨੇ ਜਾਂ ਪੇਰੈਂਟਸ ਨੇ ਦੱਸਿਆ ਵੀ ਘੱਟੋ ਘੱਟ ਕਿੰਨਾ ਪੜ੍ਹਨਾ ਪਊਗਾ?
1: ਹਾਂਜੀ।
0: ਕਿੰਨਾ?
1: ਉਹਦੇ ਵਾਸਤੇ ਆਰਟਸ ਇੱਕ ਸਬਜੈਕਟ ਹੁੰਦਾ, ਉਹ 'ਚ ਬਹੁਤ ਸਾਰੇ ਸਬਜੈਕਟ ਹੁੰਦੇ ਆ, ਉਹ ਪੜ੍ਹ ਕੇ ਆਪਾਂ IAS ਬਣ ਸਕਦੇ ਹਾਂ।
0: ਵਾਹ, ਬਹੁਤ ਅੱਛੀ ਸਟੀਕ ਜਾਣਕਾਰੀ ਹੈ ਤੁਹਾਡੀ। ਕਹਿਣ ਦਾ ਭਾਵ ਕਿ ਆਰਟਸ ਦੇ ਸਬਜੈਕਟ ਲੈ ਕੇ ਗ੍ਰੈਜੂਏਸ਼ਨ ਘੱਟੋ ਘੱਟ ਅਸੀਂ ਕਰਨੀ ਹੈ, ਹੈ ਨਾ? ਸਾਡੇ ਨਾਲ ਗੱਲ ਕਰਨ ਲਈ ਭਾਵ ਸੁਖਮਨ ਤੁਹਾਡਾ ਵੀ ਅਤੇ ਮਨਸੀਰਤ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।
1: ਵੈਲਕਮ।
0: ਮਨਸੀਰਤ ਦੇ ਪੇਰੈਂਟਸ ਵੀ ਸਾਡੇ ਨਾਲ ਨੇ, ਅਸੀਂ ਪੇਰੈਂਟਸ ਦੀ ਵੀ ਇੱਕ ਬਾਈਟ ਜਿਹੜੀ ਆ ਉਹ ਲੈਂਦੇ ਹਾਂ, ਜਾਣਕਾਰੀ ਹਾਸਿਲ ਕਰਦੇ ਹਾਂ। ਬੱਚੇ ਜਦੋਂ ਗਲਤੀਆਂ ਕਰਦੇ ਆ ਤਾਂ ਤੁਸੀਂ ਸਾਨੂੰ ਦੱਸੋ ਵੀ ਅਸੀਂ ਬਤੌਰ ਪੇਰੈਂਟਸ ਉਹਨਾਂ ਨੂੰ ਕਿਸ ਤਰ੍ਹਾਂ ਸਮਝਾਈਏ। ਬੜੀ ਵਾਰੀ ਇਹ ਹੁੰਦਾ ਕਿ ਅਸੀਂ ਨਾ ਜ਼ਿਆਦਾ ਨਾ ਸਮਝਦੇ ਹੋਏ, ਸੋਚਦੇ ਹੋਏ ਉਹਨਾਂ ਨੂੰ ਨਾ ਝਿੜਕ ਦਿੰਦੇ ਹਾਂ, ਡਾਂਟ ਦਿੰਦੇ ਹਾਂ, ਉਦੋਂ ਅਸੀਂ ਕੀ ਤਰੀਕਾ ਅਪਣਾਈਏ? ਜਦੋਂ ਬੱਚੇ ਗੁੱਸਾ ਕਰਦੇ ਆ ਤਾਂ ਅਸੀਂ ਇੱਕਦਮ ਖਿਜੀਏ ਨਾ, ਉਹਦੇ ਲਈ ਕੀ ਤਰੀਕਾ ਅਪਣਾ ਸਕਦੇ?
3: ਦੇਖੋ ਜੀ, ਬੱਚੇ ਗਲਤੀਆਂ ਕਰਦੇ ਆ, ਬੱਚਿਆਂ ਦੇ ਅਸਲ 'ਚ ਨਾ ਏਜ ਗਰੁੱਪ ਹੁੰਦੇ ਆ, ਜਦੋਂ ਛੋਟੀ ਉਮਰ 'ਚ ਹੁੰਦੇ ਆ ਤਾਂ ਉਹਨਾਂ ਨੂੰ ਪਿਆਰ ਨਾਲ ਡੀਲ

0: ਕਰਨਾ ਚਾਹੀਦਾ, ਉਹਨਾਂ ਨੂੰ ਸਮਝਣਾ ਚਾਹੀਦਾ ਕਿ ਬੱਚੇ ਗਲਤੀ ਕਿਉਂ ਕਰ ਰਹੇ ਆ, ਕਿਉਂਕਿ ਆਪਾਂ ਜੇ ਘਰ ਦੇ ਵਿੱਚ ਜਿਵੇਂ ਜਿਹਾ ਮਾਹੌਲ ਬਣਾਵਾਂਗੇ ਉਵੇਂ ਦਾ ਬੱਚੇ ਅੱਗੇ ਆਪਾਂ ਨੂੰ ਦੇਖ ਦੇਖ ਕੇ ਉਵੇਂ ਉਵੇਂ ਕਰਨਗੇ। ਜਿਵੇਂ ਆਪਾਂ ਘਰ 'ਚ ਪਿਆਰ ਦਾ ਮਾਹੌਲ ਬਣਾਵਾਂਗੇ ਜਾਂ ਬੱਚਿਆਂ ਨੂੰ ਪਿਆਰ ਨਾਲ ਸਮਝਾਉਣ ਦਾ ਕਰਾਂਗੇ ਤਾਂ ਬੱਚੇ ਪਿਆਰ ਨਾਲ ਸਮਝਣਗੇ, ਖਿਜਣਗੇ ਵੀ ਨਹੀਂ। ਇਸ ਕਰਕੇ ਜਿੰਨੀ ਕੋਸ਼ਿਸ਼ ਹੋ ਸਕਦੀ ਹੈ ਵੀ ਆਪਣੇ ਬੱਚੇ ਨੂੰ ਪੂਰੇ ਪਿਆਰ ਨਾਲ ਉਹਨੂੰ ਸਮਝ ਕੇ ਵੀ ਉਹ ਕਿਉਂ ਖਿਜ ਰਿਹਾ, ਕਿਉਂ ਗਲਤੀਆਂ ਕਰ ਰਿਹਾ, ਉਹਨੂੰ ਸਮਝ ਕੇ ਉਹਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ।
1: ਸ਼ੁਕਰੀਆ, ਬੜੀ ਅਹਿਮ ਗੱਲ ਤੁਸੀਂ ਸਾਨੂੰ ਦੱਸੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਜੀ।
2: ਸਾਡੇ ਨਾਲ ਰਹਿਮਤ ਵੀ ਹੈ। ਰਹਿਮਤ, ਤੁਸੀਂ ਹੁਣ ਭੱਜਦੇ ਹੋਏ ਆਏ ਹੋ ਉੱਥੋਂ, ਤੇ ਕਿਹੜੀ ਗੇਮ ਖੇਡਦੇ ਹੋਏ ਆਏ ਹੋ?
3: ਮੇਰੀ ਫੇਵਰਿਟ ਕੀ ਹੈ ਗੇਮ?
2: ਯੈਸ,
3: ਸਪੋਰਟਸ ਦਾ ਸਰ।
2: ਹਾਂ ਹਾਂ ਬਿਲਕੁਲ, ਦੱਸੋ।
3: ਸਵਿਮਿੰਗ।
2: ਸਵਿਮਿੰਗ। ਸੋ ਰਹਿਮਤ ਦੀ ਜਿਹੜੀ ਗੇਮ ਹੈ ਉਹ ਸਵਿਮਿੰਗ ਹੈ, ਤੇ ਰਹਿਮਤ ਸਵਿਮਿੰਗ ਤਾਂ ਫਿਰ ਅਸੀਂ ਪਾਰਕਾਂ 'ਚ ਕਰ ਨਹੀਂ ਸਕਦੇ, ਸਾਨੂੰ ਸਵਿਮਿੰਗ ਪੂਲ 'ਚ ਹੀ ਜਾਣਾ ਪੈਂਦਾ ਹੈਗਾ। ਤੁਸੀਂ ਕਿਹੜੇ ਸਵਿਮਿੰਗ ਪੂਲ 'ਚ ਜਾਂਦੇ ਹੋ ਫਿਰ ਸਵਿਮਿੰਗ ਕਰਨ?
3: ਵੈਸੇ ਪਹਿਲਾਂ ਮੈਂ ਮਿਲੇਨੀਅਮ ਸਕੂਲ 'ਚ ਜਾਂਦਾ ਸੀ।
2: ਹਾਂ, ਉੱਥੇ ਹੈ ਸਵਿਮਿੰਗ ਪੂਲ
3: ਹਨਾ, ਪਰ ਹੁਣ ਪ੍ਰਿੰਸੀਪਲ ਬਦਲ ਗਿਆ ਤਾਂ ਇਹ ਉਹਨਾਂ ਨੇ ਬੋਲਿਆ ਬਾਹਰ ਦੇ ਆ ਨਹੀਂ ਸਕਦੇ ਤਾਂ ਹੀ।
2: ਅੱਛਾ, ਸੋ ਹੁਣ ਫਿਰ ਤੁਸੀਂ ਸ਼ਹਿਰ ਦੇ ਵਿੱਚ ਵੀ ਕੁਝ ਸਵਿਮਿੰਗ ਪੂਲ ਨੇ, ਉੱਥੇ ਜਾਂਦੇ ਹੋ ਫਿਰ?
3: ਨਾ, ਮੈਨੂੰ ਹੁਣ ਕਰਾਟੇ ਦਾ ਸ਼ੌਂਕ ਚੜ ਗਿਆ।
2: ਅੱਛਾ, ਸੋ ਇਹ ਇਹ ਹੁੰਦਾ ਹੈ ਸਾਡੇ ਨਾਲ, ਹੈ ਨਾ। ਸਰੋਤੇ ਸਾਡੇ ਇਹ ਵੀ ਸਾਡੇ ਨਾਲ ਗੱਲ ਨਾਲ ਸਹਿਮਤ ਹੋਣਗੇ ਕਿ ਸਾਡੇ ਸ਼ੌਂਕ ਜਿਹੜੇ ਆ ਨਾ ਉਹ ਬਦਲਦੇ ਰਹਿੰਦੇ ਆ। ਰਹਿਮਤ ਜਿਹੜਾ ਹੈ ਅਜੇ ਛੋਟਾ ਹੈ ਅਤੇ ਬਹੁਤ ਸਾਰੀਆਂ ਗੇਮਸ ਖੇਡ ਕੇ ਆਪਣਾ ਹੱਥ ਅਜ਼ਮਾ ਰਿਹਾ ਹੈਗਾ। ਜਿਹੜੀ ਗੇਮ 'ਚ ਰਹਿਮਤ ਨੂੰ ਲੱਗਿਆ ਕਿ ਇਹ ਗੇਮ ਮੇਰੇ ਲਈ ਵਧੀਆ ਹੈ ਅਤੇ ਖੇਡਣਾ ਵੀ ਸੌਖਾ ਹੈ, ਇਨਫਰਾਸਟ੍ਰਕਚਰ ਵੀ ਮੈਨੂੰ ਮੁਹੱਈਆ ਹੈ, ਫਿਰ ਰਹਿਮਤ ਉਹੀ ਗੇਮ ਖੇਡੇਗਾ, ਹੈ ਨਾ ਰਹਿਮਤ? ਸਭ ਤੋਂ ਚੰਗਾ ਕਿਹੜੇ ਵੇਲੇ ਲੱਗਦਾ ਹੈਗਾ, ਜਦੋਂ ਤੁਸੀਂ ਸਕੂਲ 'ਚ ਹੁੰਦੇ ਹੋ ਜਾਂ ਗਰਾਊਂਡ 'ਚ ਹੁੰਦੇ ਹੋ ਜਾਂ ਪੇਰੈਂਟਸ 'ਚੋਂ ਕਿਸੇ ਦੇ ਨਾਲ ਹੁੰਦੇ ਹੋ, ਸਭ ਤੋਂ ਵਧੀਆ ਅਹਿਸਾਸ ਤੁਹਾਨੂੰ ਕਦੋਂ ਹੁੰਦਾ? ਜਦੋਂ ਤੁਸੀਂ ਖੁਸ਼ ਹੁੰਦੇ ਹੋ ਪੂਰੇ?
3: ਜਦੋਂ ਕੋਈ ਮੈਂ ਚੀਜ਼ ਜਿੱਤਿਆ ਨਾ।
2: ਓ ਵੈਰੀ ਗੁੱਡ। ਸੋ ਬਹੁਤ ਸਾਰੀਆਂ ਗੇਮਾਂ ਦੇ ਵਿੱਚ ਰਹਿਮਤ ਜਿਹੜਾ ਹੈ ਜਿੱਤਿਆ ਹੈ ਹੁਣ ਤੱਕ, ਤੇ ਰਹਿਮਤ ਨੂੰ ਕੱਪੜਿਆਂ ਦੇ ਵਿੱਚ ਆਪਾਂ ਪੁੱਛ ਲੈਂਦੇ ਆ ਵੀ ਕੀ ਪਾਉਣਾ ਪਸੰਦ ਹੈ। ਰਹਿਮਤ, ਤੁਹਾਨੂੰ ਕਿਹੜੀ ਡਰੈਸ ਵਧੀਆ ਲੱਗਦੀ?
3: ਦੱਸੋ ਕਿਹੜੇ?
2: ਹਾਂਜੀ,
3: ਮੇਰੀ ਇੱਕ ਫੇਵਰੇਟ ਸ਼ਰਟ ਹੈ।
2: ਇੱਕ ਛੋਟਾ ਜਿਹਾ ਬੱਚਾ ਖੜਾ ਹੈ, ਇਹਨੂੰ ਪੁੱਛ ਲੈਂਦੇ ਆ ਤੁਹਾਨੂੰ ਕਿਹੜੇ ਕੱਪੜੇ ਪਾਉਣੇ ਪਸੰਦ ਹੈ? ਛੋਟਾ ਜਿਹਾ ਬੱਚਾ, ਇਹ ਬਹੁਤ ਸ਼ਰਾਰਤੀ ਹੈ, ਅਸੀਂ ਇਹਦੇ ਨਾਲ ਗੱਲ ਬਾਅਦ ਚ ਕਰਾਂਗੇ, ਪਹਿਲਾਂ ਇਹ ਸ਼ਰਾਰਤਾਂ ਕਰਕੇ ਆਵੇ, ਰੱਜ ਕੇ ਆਵੇ, ਥੱਕ ਕੇ ਆਵੇ, ਫਿਰ ਇਹਦੇ ਨਾਲ ਗੱਲਾਂ ਕਰਾਂਗੇ। ਰਹਿਮਤ ਦੇ ਫਾਦਰ ਸਾਹਿਬ ਵੀ ਸਾਡੇ ਨਾਲ ਨੇ, ਰਹਿਮਤ ਦੀ ਮਦਰ ਨਾਲ ਗੱਲ ਕਰੋ। ਫਾਦਰ ਸਾਹਿਬ ਕਹਿੰਦੇ ਹੈ ਵੀ ਮਦਰ ਜਿਹੜੇ ਆ ਨਾ ਮੈਨੂੰ ਘਰੇ ਬੋਲਣ ਦਿੰਦੇ ਨਾ ਹੁਣ ਇਹਨਾਂ ਨੇ ਮੈਨੂੰ ਇੱਥੇ ਬੋਲਣ ਦੇਣਾਗੇ, ਕਿ ਬਿਹਤਰ ਹੈ ਆਪਾਂ ਇਹਨਾਂ ਨੂੰ ਵੀ ਮੌਕਾ ਦੇ ਦਈਏ ਜੀ। ਤੁਹਾਡਾ ਸਵਾਗਤ ਹੈ।
4: ਸਤਿ ਸ਼੍ਰੀ ਅਕਾਲ ਜੀ।
2: ਕੀ ਨਾਂ ਜੀ ਤੁਹਾਡਾ?
4: ਵੀਰਪਾਲ ਕੌਰ।
2: ਵੀਰਪਾਲ ਜੀ, ਬੱਚੇ ਜਦੋਂ ਸ਼ਰਾਰਤ ਕਰਦੇ ਆ ਨਾ, ਮੈਂ ਇਹ ਸਵਾਲ ਪਹਿਲਾਂ ਵੀ ਪੁੱਛਿਆ ਸੀਗਾ ਤੇ ਤੁਸੀਂ ਦੂਜੇ ਪੇਰੈਂਟਸ ਤੋਂ ਇੱਕ ਹੋਰ ਓਪੀਨੀਅਨ ਲੈ ਲੈਂਦੇ ਹਾਂ, ਜਦੋਂ ਸ਼ਰਾਰਤ ਕਰਦੇ ਆ ਤੇ ਅਸੀਂ ਬੱਚਿਆਂ ਨੂੰ ਨਾ ਘੂਰ ਦਿੰਦੇ ਹਾਂ, ਉਹਦੇ 'ਚ ਕਈ ਵਾਰੀ ਹੁੰਦਾ ਕਿ ਬੱਚਿਆਂ ਦੇ ਅੰਦਰ ਨਾ ਡਰ ਬੈਠ ਜਾਂਦਾ ਹੈਗਾ, ਕਿਉਂਕਿ ਆਪਾਂ, ਮੈਂ ਸ਼ੋਰ ਹੈ ਕਿ ਤੁਹਾਨੂੰ ਵੀ ਤੁਹਾਡੇ ਪੇਰੈਂਟਸ ਤੋਂ ਨਿੱਕੇ ਹੁੰਦੇ ਕੁੱਟ ਜ਼ਰੂਰ ਪਈ ਹੋਣੀ ਹੈ। ਹੁਣ ਅਜਿਹਾ ਖੈਰ ਪੇਰੈਂਟਸ ਨਹੀਂ ਕਰਦੇ, ਬਦਲਾਅ ਬਹੁਤ ਆਇਆ, ਫਿਰ ਵੀ ਜਦੋਂ ਗੁੱਸਾ ਅਸੀਂ ਕਰਦੇ ਹਾਂ ਉਸ ਨੂੰ ਕਿਵੇਂ ਕਾਬੂ ਕਰਿਆ ਜਾਵੇ? ਬੱਚੇ ਤਾਂ ਸ਼ਰਾਰਤ ਕਰਨਗੇ, ਇਹ ਤੈਅ।
4: ਸਰ, ਪਹਿਲਾਂ ਜਿਹੜਾ ਆਪਣਾ ਟਾਈਮ ਸੀ ਨਾ, ਇੱਕ ਪਰਿਵਾਰ 'ਚ ਜ਼ਿਆਦਾ ਬੱਚੇ ਹੁੰਦੇ ਸੀ, ਦੋ ਜਾਂ ਤਿੰਨ ਤਾਂ ਜਾਂ ਚਾਰ ਚਾਰ ਪੰਜ ਪੰਜ ਬੱਚੇ ਵੀ ਹੁੰਦੇ ਸੀ, ਹੈ ਨਾ। ਉਦੋਂ ਜਿਹੜਾ ਬੱਚਾ ਝਿੜਕ ਵੀ ਕੁੱਟ ਵੀ ਬਰਦਾਸ਼ਤ ਕਰ ਜਾਂਦਾ ਸੀ, ਪੇਸ਼ੈਂਸ ਬਹੁਤ ਜ਼ਿਆਦਾ ਹੁੰਦੀ ਸੀ। ਜਿਹੜੇ ਅੱਜ ਕੱਲ੍ਹ ਦੇ ਬੱਚੇ ਆ ਉਹ ਥੋੜ੍ਹੇ ਸੈਂਸਿਟਿਵ ਜ਼ਿਆਦਾ ਨੇ, ਉਹਨਾਂ ਨੂੰ ਜੇ ਆਪਾਂ ਥੱਪੜ ਤੱਕ ਮਾਰਦੇ ਹਾਂ ਜਾਂ ਜ਼ਿਆਦਾ ਝਿੜਕਦੇ ਹਾਂ ਤਾਂ ਉਹ ਡਿਮੋਰਲਾਈਜ਼ ਹੋ ਜਾਂਦੇ ਆ। ਇਹ ਮੇਰਾ ਖੁਦ ਦਾ ਪਰਸਨਲ ਐਕਸਪੀਰੀਅੰਸ ਆ। ਮੇਰੇ ਬੱਚੇ ਨੂੰ ਵੀ ਜੇ ਉਹ ਗਲਤੀ ਵੀ ਕਰਦਾ, ਪਹਿਲਾਂ ਹੀ ਬੱਚੇ ਦੇ ਮਨ 'ਚ ਡਰ ਹੁੰਦਾ ਵੀ ਹੁਣ ਮੈਂ ਗਲਤੀ ਕਰਤੀ, ਕੁਛ ਕਹਿਣ ਤੋਂ ਪਹਿਲਾਂ ਹੀ ਰੋਣ ਲੱਗ ਜਾਂਦਾ, ਝਿੜਕਣ ਦਾ ਮੌਕਾ ਨਹੀਂ ਦਿੰਦਾ ਉਹਨੂੰ। ਮੈਂ ਹਮੇਸ਼ਾ ਪਿਆਰ ਨਾਲ ਹੀ ਸਮਝਾਉਂਦੀ ਹਾਂ, ਮੇਰਾ ਪਰਪਸ ਇਹ ਹੁੰਦਾ ਕਿ ਜੇ ਆਪਾਂ ਬੱਚੇ ਨੂੰ ਝਿੜਕਤਾ ਉਹਨੂੰ ਇਹ ਨਹੀਂ ਪਤਾ ਲੱਗਣਾ ਮੈਂ ਗਲਤੀ ਕੀ ਕੀਤੀ, ਉਹ ਈਵਨ ਕਿ ਹੋਰ ਇਰੀਟੇਟ ਹੋ ਜਾਊਗਾ। ਉਹੀ ਗੱਲ ਉਹਨੂੰ ਰਿਲਾਈਜ਼ ਕਰਾਉਣੀ, ਉਹਨੂੰ ਪਿਆਰ ਨਾਲ ਸਮਝਾਉਣਾ ਕਿ ਆਹ ਚੀਜ਼ ਗਲਤ ਆ, ਤੇ ਉਹ ਰਿਲਾਈਜ਼ ਵੀ ਕਰਦਾ ਤੇ ਸੋਰੀ ਵੀ ਬੋਲਦਾ ਤੇ ਫੀਲ ਵੀ ਕਰਦਾ ਕਿ ਮੈਂ ਨੈਕਸਟ ਟਾਈਮ ਇੱਦਾਂ ਨਹੀਂ ਕਰੂੰਗਾ।
2: ਜੀ ਬਿਲਕੁਲ। ਤੇ ਜਿਹੜੇ ਵਰਕਿੰਗ ਪੇਰੈਂਟਸ ਹੁੰਦੇ ਆ, ਮੈਨੂੰ ਜਿੱਥੋਂ ਤੱਕ ਪਤਾ ਹੈ ਸ਼ਾਇਦ ਤੁਸੀਂ ਵੀ ਕੰਮ ਕਾਜ ਦੇ ਵਿੱਚੋਂ, ਸਰਵਿਸ 'ਚੋਂ, ਤੁਸੀਂ ਕਿਹੜੇ ਡਿਪਾਰਟਮੈਂਟ 'ਚੋਂ?
4: ਮੈਂ ਪੰਜਾਬ ਪੁਲਿਸ 'ਚ।
2: ਜੀ, ਤੇ ਵਰਕਿੰਗ ਜਿਹੜੇ ਪੇਰੈਂਟਸ ਹੁੰਦੇ ਆ ਉਹ ਅੱਜ ਕੱਲ੍ਹ ਸਮਾਂ ਉਹਨਾਂ ਨਹੀਂ ਦੇ ਪਾਉਂਦੇ ਜਿੰਨਾ ਕਿ ਅਸੀਂ ਆਪਣੇ ਮਾਂ ਬਾਪ ਤੋਂ ਲਿਆ, ਆਪਣੇ ਪੇਰੈਂਟਸ ਤੋਂ ਲਿਆ ਹੈਗਾ, ਤੇ ਉਹ ਸਮੇਂ ਦੀ ਭਰਪਾਈ ਜਿਹੜੀ ਅਸੀਂ ਬੱਚਿਆਂ ਤੋਂ ਆਪਣੇ ਕੰਮ ਦੇ ਚੱਲਦਿਆਂ ਖੋਹ ਲਈ ਹੈ, ਖੈਰ ਉਹ ਕੰਮ ਵੀ ਅਸੀਂ ਬੱਚਿਆਂ ਦੇ ਲਈ ਕਰ ਰਹੇ ਹਾਂ, ਉਹਦੀ ਭਰਪਾਈ ਅਸੀਂ ਕਿਵੇਂ ਕਰੀਏ ਛੁੱਟੀ ਵਾਲੇ ਦਿਨ ਜਾਂ ਜਦੋਂ ਘਰੇ ਆ ਗਏ ਉਦੋਂ? ਉਦੋਂ ਕੀ ਲੱਗਦਾ ਤੁਹਾਨੂੰ ਵੀ ਪੇਰੈਂਟਸ ਬਾਕੀ ਵੀ ਕੀ ਕਰਿਆ ਕਰਨ ਜਿਹੜੇ ਵਰਕਿੰਗ ਨੇ?
4: ਸਰ, ਮੋਸਟਲੀ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਨਾ ਕਿ ਚਲੋ ਲੇਡੀਜ਼ ਵੀ ਜ਼ਿਆਦਾਤਰ ਵਰਕਿੰਗ ਨੇ ਅੱਜ ਕੱਲ੍ਹ, ਹੈ ਨਾ। ਜੈਂਟਸ ਤਾਂ ਪਹਿਲਾਂ ਤੋਂ ਹੀ ਚਲੋ ਬਾਹਰ ਜੋਬ ਵਗੈਰਾ ਕਰਦੇ ਸੀ, ਪਰ ਆਪਾਂ ਆ ਕੇ ਕੀ ਦੇਖਦੇ ਹਾਂ, ਆਪਣੇ ਕੰਮਾਂ 'ਚ ਬਿਜ਼ੀ ਹੋ ਜਾਂਦੀਆਂ, ਜਾਂ ਉਸ ਤੋਂ ਬਾਅਦ ਆਪਾਂ ਸੋਚਦੇ ਵੀ ਹੁਣ ਆਪਾਂ ਥੱਕ ਗਏ ਜੀ, ਚਲੋ ਬਸ ਕਿਚਨ ਦਾ ਕੰਮ ਕਰਕੇ ਰੈਸਟ ਕਰਨੀ ਹੈ। ਮੈਂ ਜਿਹੜਾ ਆਪਣਾ ਸ਼ਡਿਊਲ ਬਣਾਇਆ, ਮੈਂ ਕਿੰਨੀ ਵੀ ਥੱਕੀ ਟੁੱਟੀ ਹੋਵਾਂ ਪਰ ਉਹਦਾ ਬੱਚੇ 'ਤੇ ਕਦੇ ਇਫੈਕਟ ਨਹੀਂ ਪੈਣ ਦਿੰਦੀ। ਇਸ ਟਾਈਮ ਵੀ ਮੈਂ ਸਿਰਫ, ਮੈਨੂੰ ਅੱਧਾ ਪੌਣਾ ਘੰਟਾ ਹੋਇਆ ਆਈ ਨੂੰ ਜੋਬ ਤੋਂ, ਇਹਦੇ ਨਾਲ ਹੁਣ ਬੱਚਾ ਵੀ ਖੁੱਲ੍ਹ ਕੇ ਖੇਡਦਾ,

0: ਕਤੀਰ ਨਾਲ ਤੁਸੀਂ ਕਈ ਨਿਸ਼ਾਨੇ ਆਥਣੇ ਫੁੰਡ ਲੈਂਦੇ ਹੋ, ਸੋ ਤੁਹਾਡਾ ਸਾਡੇ ਨਾਲ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ
0: ਜੀ। ਇੱਕ ਹੋਰ ਪੇਰੈਂਟਸ ਸਾਡੇ ਨਾਲ ਨੇ, ਐਲਡਰਲੀ ਪੇਰੈਂਟਸ ਨੇ, ਇਹ ਇਹਨਾਂ ਦੇ ਨਾਲ ਗੱਲ ਕਰਦੇ ਆ ਜੀ। ਤੁਹਾਡੇ ਜਿਹੜੇ ਬੱਚੇ ਆ ਉਹ ਕੀ ਕਰ ਰਹੇ ਆ ਇਸ ਵੇਲੇ?
1: ਉਹ ਇੱਕ ਬਾਇਓਟੈਕ ਕੀਤੀ ਹੈ ਮੇਰੇ ਬੇਟੇ ਨੇ, ਛੋਟੇ ਨੇ, ਵੱਡੇ ਨੇ ਵੀ ਇਹ ਕੰਪਨੀ ਚ ਕੰਮ ਕਰਦਾ ਸੀ, ਇਸ ਕੰਪਨੀ ਚ ਰਜਿੰਦਰਾ ਕਾਲਜ ਤੇ ਹੀ ਪੜਿਆ ਹੋਇਆ, ਉਹ ਵੀ ਵੱਡੇ ਵਾਲਾ, ਦੋਨੇ ਡਿਊਟੀ ਤੇ ਆ
0: ਜੀ,
1: ਤੇ ਬੜੇ ਅੱਛੇ ਡਿਊਟੀ ਕਰ ਰਹੇ ਆ ਦੋਨੋਂ।
0: ਇੱਕ ਬੱਚੀ ਪਿਆਰੀ ਜੀ ਸਾਡੇ ਨਾਲ ਹੈ, ਪ੍ਰਗੁਣ। ਪ੍ਰਗੁਣ, ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਚ ਅਸੀਂ ਤੁਹਾਨੂੰ ਵੈਲਕਮ ਕਰਦੇ ਆ, ਤੇ ਤੁਸੀਂ ਸਾਨੂੰ ਕੀ ਕਹੋਗੇ ਫਿਰ?
2: ਥੈਂਕ ਯੂ।
0: ਹਾਂ ਬਿਲਕੁਲ, ਤੁਹਾਨੂੰ ਪਤਾ ਹੈ। ਤੇ ਤੁਸੀਂ ਕਿਹੜੇ ਸਕੂਲ ਚ ਪੜ੍ਹਦੇ ਹੋ?
2: ਸਿਲਵਰ ਓਕਸ।
0: ਸਿਲਵਰ ਓਕਸ ਚ ਪੜ੍ਹਦੇ ਹੋ? ਪ੍ਰਗੁਣ, ਸਾਨੂੰ ਕਿਹੜੀ ਕਵਿਤਾ ਸੁਣਾਓਗੇ? ਇੱਕ
2: ਬੋਲੀਆਂ।
0: ਬੋਲੀਆਂ, ਵੈਰੀ ਗੁੱਡ। ਚਲੋ ਬਈ, ਬਾਕੀ ਸਾਰੇ ਬੱਚੇ ਤਾੜੀਆਂ ਵਜਾਓਗੇ ਫਿਰ? ਚਲੋ ਅੱਛਾ, ਪਹਿਲਾਂ ਪ੍ਰਗੁਣ ਨੂੰ ਬੋਲੀਆਂ ਪਾਉਣ ਦਿਓ। ਲੈ ਵੀ ਪ੍ਰਗੁਣ ਨੂੰ ਸ਼ੁਰੂ ਕਰੋ, ਸ਼ਾਬਾਸ਼।
2: ਜੇ ਮਾਮੀ ਤੈਨੂੰ ਨੱਚਣਾ ਨੀ ਆਉਂਦਾ, ਜੇ ਮਾਮੀ ਤੈਨੂੰ ਨੱਚਣਾ ਨੀ ਆਉਂਦਾ, ਇੱਥੇ ਕਸ ਤੋਈ ਤਾਰ ਜਵਾਬਾਂ ਦੀ, ਲੱਡੂ ਖਾਣ ਨੂੰ ਲਾਈ ਤਾਰ ਜਵਾਕਾਂ ਦੀ, ਲੱਡੂ ਖਾਣ ਨੂੰ ਲਾਈ ਤਾਰ ਜਵਾਕਾਂ ਦੀ, ਲੱਡੂ ਖਾਣ ਨੂੰ ਲਾਈ।
0: ਤੇ ਪ੍ਰਗੁਣ ਨੂੰ ਲੱਡੂ ਖਾਣੇ ਪਸੰਦ ਹੈ?
2: ਮੈਨੂੰ ਲੱਡੂ ਖਾਣੇ ਬਹੁਤ ਪਸੰਦ ਹੈ। ਸਰ ਮੇਰੀ ਸੱਤਵੀ ਕਾ ਪੱਤੀ ਮੈਨੂੰ ਪਾਉਣਾ ਦੇਵੇ ਜੁੱਤੀ, ਮੈਂ ਵੀ ਜੁੱਤੀ ਪਾਉਣੀ ਆ, ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕਾਉਣੀ ਆ, ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕਾਉਣੀ ਆ।
0: ਇਹ ਪ੍ਰਗੁਣ ਨੂੰ ਬੋਲੀਆਂ ਕਿਹਨੇ ਸਿਖਾਈਆਂ ਨੇ?
2: ਮੰਮਾ। ਹੁਣ ਮੰਮਾ ਨੇ ਛੁੱਟੀਆਂ ਲੈ ਲਿਆ ਹੈ ਤਾਂ ਉਹ ਘਰੇ ਰਹਿੰਦੇ।
0: ਅੱਛਾ, ਮੰਮਾ ਨੇ ਹੁਣ ਛੁੱਟੀਆਂ ਲੈ ਲਈਆਂ ਨੇ, ਮੰਮਾ ਘਰੇ ਰਹਿੰਦੇ ਆ। ਪ੍ਰਗੁਣ ਦੇ ਮਦਰ ਦੇ ਨਾਲ ਵੀ ਗੱਲ ਕਰ ਲੈਂਦੇ ਆ। ਤੁਸੀਂ ਪ੍ਰਗੁਣ ਨੂੰ ਬੋਲੀਆਂ ਸਿਖਾਈਆਂ, ਤੇ ਪ੍ਰਗੁਣ ਨੇ ਕਿੰਨਾ ਕੁ ਟਾਈਮ ਲਾਇਆ ਇਹ ਬੋਲੀਆਂ ਸਿੱਖਣ ਨੂੰ?
3: ਕੋਈ ਟਾਈਮ ਨਹੀਂ ਲੱਗਿਆ ਜੀ।
0: ਸੋ ਪ੍ਰਗੁਣ ਸ਼ਰਾਰਤਾਂ ਵੀ ਕਰਦੀ ਘਰੇ?
3: ਹਾਂਜੀ,
0: ਬਹੁਤ ਸ਼ਰਾਰਤਾਂ ਕਰਦੀ ਹੈ ਪ੍ਰਗੁਣ ਦੀ, ਤਾਂ ਸ਼ਿਕਾਇਤ ਵੀ ਲੱਗ ਗਈ। ਤੇ ਜਦੋਂ ਪ੍ਰਗੁਣ ਸ਼ਰਾਰਤ ਕਰਦੀ ਹੈ ਫਿਰ ਤੁਸੀਂ ਕੀ ਤਰੀਕਾ ਅਜਮਾਉਂਦੇ ਹੋ ਇਹਨੂੰ ਸਮਝਾਉਣ ਦਾ, ਬੁਝਾਉਣ ਦਾ?
3: ਪਿਆਰ ਨਾਲ ਵੀ ਸਮਝਾਈ ਦੇ, ਨਹੀਂ ਸਮਝਦੀ ਡਾਂਟ ਵੀ ਦੇਈ ਦੇ ਜੀ।
0: ਤੁਹਾਡੀ ਡਾਂਟ ਸੁਣ ਕੇ ਫਿਰ ਤੁਹਾਨੂੰ ਆਏ ਨੀ ਕਹਿੰਦੀ ਵੀ ਮੰਮਾ ਤੁਸੀਂ ਤਾਂ ਅੱਛੇ ਮੰਮਾ ਨਹੀਂ ਹੋ, ਗੰਦੇ ਮੰਮਾ ਹੋ, ਤੁਸੀਂ ਮੈਨੂੰ ਡਾਂਟਦੇ ਹੋ?
3: ਕਹਿੰਦੀ ਹੈ ਜੀ, ਪਰ ਥੋੜਾ ਟਾਈਮ ਬਾਅਦ ਠੀਕ ਹੋ ਜਾਂਦੀ ਹੈ।
0: ਬੱਚਿਆਂ ਦਾ ਆਹੀ ਭੋਲਾਪਣ ਹੈ ਜੀ, ਤੇ ਇਸੇ ਭੋਲੇਪਣ ਨੂੰ ਅਸੀਂ ਬਰਕਰਾਰ ਰੱਖਣਾ। ਤੁਸੀਂ ਦੱਸੋ ਵੀ ਅਸੀਂ ਬੱਚਿਆਂ ਦੀ ਪਰਵਰਿਸ਼ ਦੇ ਵਿੱਚ ਕੋਈ ਅਜਿਹਾ ਨੁਕਤਾ, ਕੋਈ ਇੱਕ ਗੱਲ ਜਿਹੜੀ ਹੈ ਜ਼ਰੂਰ ਦੱਸੋ ਵੀ ਕੀ ਕਰਿਆ ਕਰੀਏ, ਪੇਰੈਂਟਸ ਵੀ ਇਸ ਪ੍ਰੋਗਰਾਮ ਨੂੰ ਜ਼ਰੂਰ ਸੁਣਦੇ ਨੇ।
3: ਬਸ ਬੱਚਿਆਂ ਨੂੰ ਜੀ ਵੱਧ ਤੋਂ ਵੱਧ ਇਹ ਹੈ ਵੀ ਹਰ ਇੱਕ ਗੱਲ ਪਹਿਲਾਂ ਹੀ, ਸਮੇਂ ਤੋਂ ਪਹਿਲਾਂ ਹੀ ਥੋੜਾ ਦੱਸ ਦਿੱਤੀ ਜਾਵੇ ਹਰ ਇੱਕ ਗੱਲ ਬਾਰੇ, ਵੀ ਜਿਵੇਂ ਜਿਵੇਂ ਉਹ ਵੱਡੇ ਹੁੰਦੇ ਨੇ ਉਹਨਾਂ ਦੀ ਪਰਵਰਿਸ਼ ਆਪਣੇ ਸਾਰੀ ਹੁੰਦਾ ਜੀ, ਹਰੇਕ ਗੱਲ ਬਾਰੇ ਉਹਨਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ ਜੀ ਪਹਿਲਾਂ ਹੀ। ਮੰਮੀ ਹਰੇਕ ਜਿਵੇਂ ਹੁਣ ਧੀਆਂ ਹੁੰਦੀਆਂ ਜਿਹੜੀਆਂ, ਉਹਨਾਂ ਨੂੰ ਮਾਂ ਆਪਣੇ ਰਿਲੇਟਡ ਸਾਰੀਆਂ ਗੱਲਾਂ ਪਹਿਲਾਂ ਹੀ ਥੋੜਾ ਬਹੁਤ ਜੇ ਉਹ ਕਰੇ ਤਾਂ ਸਹੀ ਰਹਿੰਦਾ ਜੀ।
0: ਬੋਲੀ ਵੀ ਪਰ ਰਹਿਤ ਸੁਣਾਓ।
2: ਸਾਗ ਸਰੋਦਾ ਮੱਕੀ ਦੀ ਰੋਟੀ ਕਿਉਂ ਨੀ ਅੱਜ ਕੱਲ ਖਾਂਦੀ, ਸਾਗ ਸਰੋਦਾ ਮੱਕੀ ਦੀ ਰੋਟੀ ਕਿਉਂ ਨੀ ਅੱਜ ਕੱਲ ਖਾਂਦੀ, ਨਿਗਜਗੀ ਨਿਗਜਗੀ ਪੀਜੇ ਤੇ ਮੋਟੀ ਹੁੰਦੀ ਜਾਂਦੀ, ਨਿਗਜਗੀ ਪੀਜੇ ਤੇ ਮੋਟੀ ਹੁੰਦੀ ਜਾਂਦੀ,
4: ਕੱਚੇ ਦੇ ਗਲਾਸ ਵਿੱਚ ਸੋਨੇ ਦੀਆਂ, ਗਲਾਸ ਵਿੱਚ ਸੋਨੇ ਦੀਆਂ ਵਾਲੀਆਂ, ਕੱਚੇ ਦੇ ਗਲਾਸ ਵਿੱਚ ਸੋਨੇ ਦੀਆਂ ਵਾਲੀਆਂ, ਜਾਂਦੇ ਰਹਿਣ ਮਾਪੇ ਧੀਆਂ ਪੁੱਤਾਂ ਵਾਂਗੂ ਪਾਲੀਆਂ, ਜਾਂਦੇ ਰਹਿਣ ਮਾਪੇ ਧੀਆਂ ਪੁੱਤਾਂ ਵਾਂਗੂ ਪਾ।
0: ਗੁੱਡ, ਸੋ ਆਪਣੀ ਜ਼ਿੰਦਗੀ ਚ ਲਾਈਫ ਚ ਇਸੇ ਤਰ੍ਹਾਂ ਅੱਗੇ ਵਧੋ, ਹੋਰ ਬਹੁਤ ਕੁਝ ਸਿੱਖੋ, ਤੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਚ ਫਿਰ ਕਦੇ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਾਂਗੇ
5: ਜੀ। ਰਹਿਤ ਨੇ ਬੋਲੀ ਪਾਈ ਹੈ ਤੇ ਪ੍ਰਗੁਣ ਨੱਚ ਰਹੀ ਹੈ, ਇਹ ਨਜ਼ਾਰਾ ਤਾਂ ਜਿਹੜਾ ਉਹ ਦੇਖਦੇ ਹੀ ਬਣ ਰਿਹਾ ਹੈ। ਸਾਡੇ ਇਹ ਬੱਚਿਆਂ ਦੇ ਵਿੱਚ ਉਤਸ਼ਾਹ ਜਿਹੜਾ ਹੈ ਉਹ ਬਹੁਤ ਹੈ, ਬੱਚੇ ਬੜੇ ਖੁਸ਼ ਨੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਚ ਗੱਲ ਕਰਕੇ। ਸਾਰੇ ਹੀ ਬੱਚਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਪਿਆਰੇ ਬੱਚੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਲਈ। ਜੈ ਹਿੰਦ।
6: 10 ਸਾਲ ਦਾ ਕੋਲਾਬੋਰੇਸ਼ਨ ਸਿੰਜੈਂਟਾ ਦਾ ਲੋਇਲਟੀ ਪ੍ਰੋਗਰਾਮ ਲੈ ਕੇ ਆਇਆ ਹੈ ਜੋੜੀ ਧਮਾਕਾ, ਜੋੜੀ ਪੱਕੀ, ਇਨਾਮ ਤਗੜਾ। 1 ਕਰੋੜ ਰੁਪਏ ਤੋਂ ਜ਼ਿਆਦਾ ਦੇ ਇਨਾਮ, 2 ਥਾਰ, 6 ਬਾਈਕ, 12 ਸਕੂਟੀ ਅਤੇ 1,000 ਪਲੱਸ ਵਿਨਰਸ, 2 ਲੀਟਰ ਐਮਸਟਾਰ ਟੌਪ ਪਲੱਸ 1 ਕਿਲੋ ਚੈਸ, ਯਾਨੀ 1 ਲੱਕੀ ਡਰਾ ਕੂਪਨ। 25 ਸਤੰਬਰ ਨੂੰ ਲੱਕੀ ਡਰਾ ਹੋਵੇਗਾ, ਅੱਜ ਹੀ ਖਰੀਦੋ। TNC ਅਪਲਾਈ।
7: ਜੀ ਸਰੋਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ।

ਹੁਣੇ ਤੁਸੀਂ ਸੁਣ ਰਹੇ ਸੀ ਬੱਚਿਆਂ ਦਾ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾਂ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ ਇਸ ਵੇਲੇ 10:31 ਦਾ ਹੋ ਰਿਹਾ ਏ। ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸੁੱਖਣ ਦੇ ਵਾਰਿਸ ਦਾ।

ਸੁੱਖਾਂ ਦੇ ਵਾਰਿਸ ਪ੍ਰੋਗਰਾਮ ਦੇ ਵਿੱਚ ਕਮਲ ਸਿੱਧੂ ਵੱਲੋਂ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਤੇ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਵਾਂਗੇ ਕਵਿਤਰੀ ਕੁਲਵਿੰਦਰ ਕੌਰ ਢਿੱਲੋਂ ਦੇ ਨਾਲ, ਤੇ ਇਹਨਾਂ ਦੇ ਨਾਲ ਗੱਲਬਾਤ ਕਰਨਗੇ ਮਨਦੀਪ ਰਜੌਰਾ। ਸੋ ਤੁਹਾਨੂੰ ਦੱਸ ਦਈਏ ਕਿ ਕੁਲਵਿੰਦਰ ਕੌਰ ਢਿੱਲੋਂ ਜੀ ਦੇ ਨਾਲ ਜਿਹੜੀ ਗੱਲਬਾਤ ਸੀ ਉਹ ਪਿਛਲੇ ਹਫ਼ਤੇ ਭਾਗ ਪਹਿਲਾਂ ਦੇ ਵਿੱਚ ਤੁਹਾਨੂੰ ਸੁਣਾਈ ਗਈ, ਔਰ ਅੱਜ ਜਿਹੜਾ ਇਹ ਭਾਗ ਸੁਣਾਇਆ ਜਾ ਰਿਹਾ ਇਹ ਇਸ ਗੱਲਬਾਤ ਦਾ ਦੂਸਰਾ ਭਾਗ ਹੈ।

ਵਿਗਿਆਨ ਦੀ ਦੁਨੀਆ, ਖੋਜਾਂ ਦੀਆਂ ਕਹਾਣੀਆਂ ਅਤੇ ਭਾਰਤ ਦੇ ਮਹਾਨ ਵਿਗਿਆਨੀਆਂ ਦੀਆਂ ਉਪਲਬਧੀਆਂ। ਜੀ ਸਰੋਤਿਓ, ਮਿਤੀ 14 ਸਤੰਬਰ ਦਿਨ ਸੋਮਵਾਰ ਸਵੇਰੇ 7 ਵਜੇ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ ਦੇ ਤਹਿਤ ਤੁਸੀਂ ਸੁਣੋਗੇ ਵਿਸ਼ਾ ਭਾਰਤ ਦੇ ਮਹਾਨ ਵਿਗਿਆਨੀ, ਖੋਜ ਤੋਂ ਉਪਲਬਧੀ ਤੱਕ। ਵਾਚਕ ਮਮਤਾ ਅਰੋੜਾ, ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ।

ਜਾਣੋ ਉਹਨਾਂ ਵਿਗਿਆਨੀਆਂ ਬਾਰੇ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਖੋਜ ਨਾਲ ਭਾਰਤ ਦਾ ਨਾਮ ਦੁਨੀਆ ਭਰ ਵਿੱਚ ਰੋਸ਼ਨ ਕੀਤਾ ਅਤੇ ਵਿਗਿਆਨ ਤੇ ਟੈਕਨੋਲੋਜੀ ਨੂੰ ਨਵੀਂ ਉਚਾਈ ਤੱਕ ਪਹੁੰਚਾਇਆ।

0: ਤਾਂ ਫੇਰ ਸੁਣਨਾ ਨਾ ਭੁੱਲਣਾ ਮਿਤੀ 14 ਸਤੰਬਰ ਦਿਨ ਸੋਮਵਾਰ ਸਵੇਰੇ 7 ਵਜੇ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ ਵਿਸ਼ਾ ਭਾਰਤ ਦੇ ਮਹਾਨ ਵਿਗਿਆਨੀ ਖੋਜ ਤੋਂ ਉਪਲਬਧੀ ਤੱਕ।
1: 10 ਸਾਲ ਦਾ ਕੋਲਾਬੋਰੇਸ਼ਨ ਸਿੰਜੈਂਟਾ ਦਾ ਲੋਇਲਟੀ ਪ੍ਰੋਗਰਾਮ ਲੈ ਕੇ ਆਇਆ ਹੈ ਜੋੜੀ ਧਮਾਕਾ, ਜੋੜੀ ਪੱਕੀ, ਇਨਾਮ ਤਗੜਾ। 1 ਕਰੋੜ ਰੁਪਏ ਤੋਂ ਜ਼ਿਆਦਾ ਦੇ ਇਨਾਮ, 2 ਥਾਰ, 6 ਬਾਈਕ, 12 ਸਕੂਟੀ ਅਤੇ 1,000+ ਵਿਨਰਸ। 2 ਲੀਟਰ ਐਮਸਟਾਰ ਟੌਪ ਪਲੱਸ 1 ਕਿਲੋ ਚੈਸ, ਯਾਨੀ 1 ਲੱਕੀ ਡਰਾ ਕੂਪਨ। 25 ਸਤੰਬਰ ਨੂੰ ਲੱਕੀ ਡਰਾ ਹੋਵੇਗਾ, ਅੱਜ ਹੀ ਖਰੀਦੋ। TNC ਅਪਲਾਈ।
2: ਜੀ, ਸਰੋਤਿਆਂ ਦੇ ਇੰਤਜ਼ਾਰ ਨੂੰ ਖਤਮ ਕਰਦੇ ਹਾਂ ਤੇ ਸੁਣਦੇ ਹਾਂ ਗੱਲਬਾਤ ਕੁਲਵਿੰਦਰ ਕੌਰ ਢਿੱਲੋਂ ਦੇ ਨਾਲ। ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਹੇ ਨੇ ਮਨਦੀਪ ਰਜੌਰਾ।
3: ਸਰੋਤਿਓ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਖਨ ਦੇ ਵਾਰਿਸ 'ਚ ਤੁਹਾਡਾ। ਇਸ ਪ੍ਰੋਗਰਾਮ ਦੇ ਵਿੱਚ ਅਦਬੀ ਸ਼ਖਸੀਅਤਾਂ ਅਸੀਂ ਤੁਹਾਡੇ ਰੂਬਰੂ ਕਰਦੇ ਹਾਂ ਤੇ ਅੱਜ ਸਾਡੀ ਇਸ ਬਜ਼ਮ ਦੇ ਵਿੱਚ ਸਾਡੇ ਨਾਲ ਨੇ ਨੌਜਵਾਨ ਕਵਿਤਰੀ ਕੁਲਵਿੰਦਰ ਕੌਰ ਢਿੱਲੋਂ। ਕੁਲਵਿੰਦਰ ਕੌਰ ਜੀ ਡਬਲ MA BEd ਨੇ ਅਤੇ ਗਜ਼ਲ, ਗੀਤ, ਨਜ਼ਮ ਲਿਖਦੇ ਨੇ। ਇਹਨਾਂ ਦੇ ਬਹੁਤ ਸਾਰੇ ਸਾਂਝੇ ਕਾਵਿ, ਨਜ਼ਮ, ਗਜ਼ਲ ਸੰਗ੍ਰਹਿਾਂ ਦੇ ਵਿੱਚ ਇਹਨਾਂ ਦੀਆਂ ਰਚਨਾਵਾਂ ਛਪੀਆਂ ਨੇ ਅਤੇ ਇਹਨਾਂ ਦਾ ਆਪਣਾ ਪਲੇਠਾ ਨਜ਼ਮ, ਗਜ਼ਲ, ਕਾਵਿ ਸੰਗ੍ਰਹਿ ਮਹਿਸੂਸ ਤਾਂ ਕਰ ਵੀ ਪੰਜਾਬੀ ਜਗਤ ਦੀ ਝੋਲੀ 'ਚ ਆ ਗਿਆ ਹੈ ਜੀ। ਅਸੀਂ ਕੁਲਵਿੰਦਰ ਕੌਰ ਜੀ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਕੁਲਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਖਨ ਦੇ ਵਾਰਿਸ 'ਚ।
4: ਬਹੁਤ ਬਹੁਤ ਧੰਨਵਾਦ ਜੀ।
3: ਜੀ, ਕੁਲਵਿੰਦਰ ਕੌਰ ਜੀ ਜ਼ਿੰਦਗੀ ਦੇ ਨਾਲ ਭਰੇ ਪਏ ਨੇ ਅਤੇ ਇਹਨਾਂ ਤੋਂ ਜ਼ਿੰਦਗੀ ਬਾਬਤ, ਸਾਹਿਤ ਬਾਬਤ ਅਤੇ ਸਾਡੇ ਆਲੇ ਦੁਆਲੇ ਤੇ ਸਮਾਜ ਬਾਬਤ ਬਹੁਤ ਸਾਰੀਆਂ ਗੱਲਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਕੁਲਵਿੰਦਰ ਕੌਰ ਜੀ, ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹਾਸਲ ਕਰਨਾ ਰਹਿ ਵੀ ਜਾਂਦਾ ਹੈਗਾ, ਤੁਹਾਡੀਆਂ ਅਜਿਹੀਆਂ ਕੁਝ ਰੀਝਾਂ ਜੋ ਤੁਹਾਨੂੰ ਲੱਗਦਾ ਵੀ ਰਹਿ ਗਈਆਂ ਹੋਣ, ਜੇਕਰ ਮੈਂ ਇਸ ਤਰ੍ਹਾਂ ਕਰਦੀ ਤਾਂ ਐਂ ਹੁੰਦਾ, ਜੇਕਰ ਮੈਂ ਆਹ ਕਰਦੀ ਤਾਂ ਐਂ ਕਰ ਲੈਂਦੀ?
4: ਸਭ ਤੋਂ ਪਹਿਲਾਂ ਮੈਂ ਪਰਮਾਤਮਾ ਦੇ ਵਿੱਚ ਬਹੁਤ ਵਿਸ਼ਵਾਸ ਕਰਦੀ ਹਾਂ। ਔਰ ਸਮੇਂ ਤੋਂ ਪਹਿਲਾਂ ਔਰ ਕਿਸਮਤ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ, ਮੈਂ ਇਸ ਚੀਜ਼ ਨੂੰ ਬਿਲਕੁਲ ਮੰਨਦੀ ਹਾਂ। ਔਰ ਮੇਰੀ ਕਿਸਮਤ ਦੇ ਵਿੱਚ ਇਹ ਸਮਾਂ ਅੱਜ ਲਿਖਿਆ ਸੀ ਤਾਂ ਮੇਰਾ ਕਾਵਿ ਸੰਗ੍ਰਹਿ ਅੱਜ ਤੋਂ 2-2.5 ਸਾਲ ਪਹਿਲਾਂ ਜਿਹੜਾ ਹੈਗਾ ਆ ਪਬਲਿਸ਼ ਹੋਇਆ
3: ਜੀ।
4: ਇਹ ਮੇਰੀ ਕਿਸਮਤ ਵਿੱਚ ਪਹਿਲਾਂ ਨਹੀਂ ਲਿਖਿਆ ਸੀ। ਮੇਰਾ ਜ਼ਿੰਦਗੀ ਗੀਤ ਆਇਆ, ਉਹਦੇ ਵਿੱਚ ਕੁਝ ਕਮੀਆਂ ਰਹੀਆਂ ਨੇ ਜਿਹੜੀਆਂ ਕਿ ਮੈਂ ਚਾਹੁੰਦੀ ਹਾਂ ਕਿ ਉਹ ਕਮੀਆਂ ਨਹੀਂ ਸੀ ਹੋਣੀਆਂ ਚਾਹੀਦੀਆਂ। ਇਹ ਮੇਰੀ ਜ਼ਿੰਦਗੀ ਦਾ ਸ਼ਾਇਦ ਮੈਂ ਘਾਟਾ ਮੰਨਦੀ ਹਾਂ
3: ਜੀ,
4: ਕਿ ਜਿਹੜਾ ਉਹ ਇੱਕ ਮਿਊਜ਼ਿਕ ਦਿੱਤਾ ਗਿਆ ਆ ਉਹਦੇ ਵਿੱਚ ਕੁਛ ਆਟੋ ਟੋਨ ਲਗਾ ਕੇ ਮੇਰੀ ਆਵਾਜ਼ ਖਰਾਬ ਹੋਈ ਆ, ਤਾਂ ਮੈਨੂੰ ਬਹੁਤ ਖਲਦੀ ਆ ਇਹ ਚੀਜ਼ ਕਿ ਮੇਰੀ ਜਿਹੜੀ ਓਰੀਜਨਲ ਆਵਾਜ਼ ਆ ਮੈਂ ਆਪਣੇ ਸਰੋਤਿਆਂ ਦੇ ਰੂਬਰੂ ਨਹੀ�ं ਕਰ ਪਾਈ।
3: ਪਰ ਅਸੀਂ ਇਸ ਦੇ ਵਿੱਚ ਮੈਨੂੰ ਲੱਗਦਾ ਵੀ ਅਸੀਂ ਕਾਮਯਾਬ ਹੋ ਗਏ ਆ, ਅਸੀਂ ਤੁਹਾਡੀ ਅਸਲ ਆਵਾਜ਼

0: ਤੁਹਾਡਾ ਅਸਲ ਅੰਦਾਜ਼ ਸਾਡੇ ਸਰੋਤਿਆਂ ਤੱਕ ਪ੍ਰੋਗਰਾਮ ਸੁਖਨ ਦੇ ਵਾਰਿਸ ਚ ਲੈ ਆਏ ਆ।
1: ਜੀ ਧੰਨਵਾਦ ਤੁਹਾਡਾ, ਬਹੁਤ ਬਹੁਤ ਬਿਲਕੁਲ। ਔਰ ਜਿਹੜੀ ਮੇਰੀ ਅਧੂਰੀ ਰੀਝ ਇਹ ਹੈ ਕਿ ਮੇਰੇ ਮੈਂ ਹੋਰ ਗੀਤ ਕਰਵਾਉਣਾ ਚਾਹੁੰਦੀ ਹਾਂ, ਔਰ ਇਸ ਗੀਤ ਦੀ ਵੀ ਸਟੋਰੀ ਹੈ। ਇਸ ਗੀਤ ਨੂੰ ਅਭੀ ਜਿਹੜਾ ਹੈਗਾ ਆ ਰਿਕਾਰਡ ਕਰਵਾਉਣ ਦੇ ਵਾਸਤੇ ਮੈਨੂੰ ਆਸਾਨੀ ਨਾਲ ਪਰਮਿਸ਼ਨ ਨਹੀਂ ਮਿਲੀ
0: ਜੀ,
1: ਤਾਂ ਇਹਦੇ ਵਿੱਚ ਵੀ ਜਿਹੜੇ ਮੇਰੇ ਸਾਹਿਤਕ ਤੌਰ 'ਤੇ ਭੈਣ ਭਰਾ ਜੁੜੇ ਨੇ, ਖਾਸ ਕਰਕੇ ਵੀਰ ਜੀ ਜੁੜੇ ਹੋਏ ਨੇ ਮੇਰੇ ਸੰਧੂ ਵੀਰ ਜੀ ਧੂਰੀ ਤੋਂ, ਲੋਟੇ ਵੀਰ ਜੀ ਜੁੜੇ ਹੋਏ ਮੁੱਲਾਪੁਰ ਦਾਖਾ ਤੋਂ, ਉਹਨਾਂ ਤੋਂ ਸਰਦਾਰ ਜੀ ਤੱਕ ਅਪਰੋਚ ਕਰਵਾਈ ਗਈ ਕਿ ਵੀ ਉਹ ਵੀਰ ਜੀ ਹਮੇਸ਼ਾ ਇਹ ਕਿਹਾ ਕਰਦੇ ਸੀ ਕੁਲਵਿੰਦਰ ਭੈਣ ਤੁਸੀਂ ਕੁਛ ਕਰੋ, ਤੁਸੀਂ ਆਪਣਾ ਗੀਤ ਰਿਕਾਰਡ ਕਰਵਾਓ। ਤਾਂ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਵਾਈ ਤਾਂ ਫਿਰ ਸਰਦਾਰ ਜੀ ਨੇ ਹਾਮੀ ਭਰੀ ਕਿ ਚਲੋ ਠੀਕ ਹੈ ਅਸੀਂ ਗੀਤ ਕਰਵਾ ਦਿੰਦੇ ਹਾਂ।
0: ਜੀ ਬਹੁਤ ਅੱਛੇ। ਅਤੇ ਹੁਣ ਬਿਨਾਂ ਕਿਸੇ ਦੇਰੀ ਤੋਂ ਇੱਕ ਹੋਰ ਗਜ਼ਲ ਨਜ਼ਮ ਜਾਂ ਗੀਤ ਸ਼ਾਮਿਲ ਕਰ ਲਓ ਤੁਹਾਡੇ ਇਸੇ ਹੀ ਕਾਵਿ ਸੰਗ੍ਰਹਿ ਚੋਂ।
1: ਜੀ ਬਿਲਕੁਲ, ਮੇਰੀ ਗਜ਼ਲ ਹੈ ਪਿਆਰ ਦਾ ਹੱਕ।
0: ਜੀ

0: ਜੀ ਜੀ ਕੁਲਵਿੰਦਰ ਕੌਰ ਜੀ, ਜਦੋਂ ਅਸੀਂ ਸਾਹਿਤ ਜਗਤ ਦੇ ਵਿੱਚ ਪੈਰ ਧਰਦੇ ਹਾਂ ਅਤੇ ਜਦੋਂ ਅਸੀਂ ਚਾਹੁੰਦੇ ਹਾਂ ਕਿ ਸਾਡਾ ਵੀ ਕਾਵਿ ਸੰਗ੍ਰਹਿ ਹੋਵੇ ਜਾਂ ਸਾਡੀਆਂ ਵੀ ਕਿਤਾਬਾਂ ਹੋਣ ਅਤੇ ਅਸੀਂ ਵੀ ਸਥਾਪਿਤ ਸਾਹਿਤਕਾਰਾਂ ਵਾਂਗ ਸਾਹਿਤ ਜਗਤ ਦੇ ਵਿੱਚ ਵਿਚਰੀਏ,
1: ਜੀ
0: ਤਾਂ ਸ਼ੁਰੂਆਤ ਜਦੋਂ ਹੁੰਦੀ ਹੈ ਤਾਂ ਬਹੁਤ ਸਾਰੇ ਸਾਹਿਤਕਾਰਾਂ ਦੀ ਸੰਗਤ ਮਾਣਨੀ ਪੈਂਦੀ ਹੈ,
1: ਜੀ
0: ਤਾਂ
1: ਬਿਲਕੁਲ
0: ਤੁਸੀਂ ਕਿਸ ਤਰ੍ਹਾਂ ਦੀ ਸੰਗਤ ਮਾਣੀ? ਤੁਹਾਡੀ ਸੰਗਤ ਦੇ ਵਿੱਚ ਕਿਹੜੇ ਕਿਹੜੇ ਸਥਾਪਿਤ ਸਾਹਿਤਕਾਰ ਰਹੇ, ਤੇ ਉਸ ਤੋਂ ਵੀ ਪਹਿਲਾਂ ਤੁਸੀਂ ਕਿਹੜੇ ਕਿਹੜੇ ਸਥਾਪਿਤ ਸਾਹਿਤਕਾਰਾਂ ਨੂੰ ਪੜ੍ਹਨਾ ਸ਼ੁਰੂ ਕੀਤਾ? ਕਿਹੜੀ ਵਿਧਾ ਤੁਹਾਨੂੰ ਨਿੱਜੀ ਤੌਰ ਤੇ ਪਾਠਕ ਦੇ ਤੌਰ ਤੇ ਪੜ੍ਹਨੀ ਪਸੰਦ ਹੈ, ਅਤੇ ਕੌਣ ਕੌਣ ਤੁਹਾਡਾ ਰਾਧ ਸੇਰਾ ਬਣਿਆ ਇਸ ਸਫ਼ਰ 'ਚ?
1: ਜੀ, ਸਭ ਤੋਂ ਮਹੱਤਵਪੂਰਨ ਗੱਲ ਇਹ ਹੈਗੀ ਕਿ ਪੜ੍ਹਨ ਜਦੋਂ ਮੈਂ ਪੜ੍ਹਿਆ ਕਰਦੀ ਸੀ, ਖਾਸ ਕਰਕੇ BA ਦੇ ਵਿੱਚ ਜਦੋਂ BA ਕਰਦਿਆਂ ਨੂੰ ਸਾਨੂੰ ਇਹ ਚੀਜ਼ ਦਾ ਅਹਿਸਾਸ ਹੋਇਆ ਕਿ ਪੜ੍ਹਾਈ ਕੀ ਚੀਜ਼ ਹੁੰਦੀ ਹੈ,
0: ਜੀ
1: ਤਾਂ ਮੇਰਾ ਰੁਝਾਨ ਉਹਨਾਂ ਦਿਨਾਂ ਦੇ ਵਿੱਚ ਜਦੋਂ ਵੀ ਸਟੇਜ 'ਤੇ ਕੋਈ ਵੀ ਪ੍ਰੋਗਰਾਮ ਹੁੰਦਾ ਸੀ, ਕਲਚਰਲ ਪ੍ਰੋਗਰਾਮ ਹੁੰਦਾ ਸੀ ਕਾਲਜ ਤੋਂ ਦੇ ਥਰੂ ਹੁੰਦਾ ਸੀ,
0: ਜੀ
1: ਤਾਂ ਮੈਂ ਅਕਸਰ, ਮੈਨੂੰ ਜਿਹੜੇ ਮੇਰੇ ਲੈਕਚਰਾਰ ਹੁੰਦੇ ਸਨ ਉਹ ਅਕਸਰ ਮੈਨੂੰ ਐਪਰੀਸ਼ੀਏਟ ਕਰਦੇ ਸੀ ਔਰ ਮੈਨੂੰ ਹਮੇਸ਼ਾ ਉਹਨਾਂ ਪ੍ਰੋਗਰਾਮਾਂ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਕਰਦਾ ਸੀ।
0: ਜੀ
1: ਜੇ ਮੈਂ ਪੜ੍ਹਿਆ ਕਰਦੀ ਸੀ ਤਾਂ ਮੈਂ ਜ਼ਿਆਦਾਤਰ ਅੰਮ੍ਰਿਤਾ ਪ੍ਰੀਤਮ ਜੀ ਨੂੰ, ਸੁਰਜੀਤ ਪਾਤਰ ਜੀ ਨੂੰ, ਸ਼ਿਵ ਕੁਮਾਰ ਬਟਾਲਵੀ ਜੀ ਨੂੰ ਮੈਂ ਬਹੁਤ ਪੜ੍ਹਿਆ ਆ, ਔਰ ਮੈਨੂੰ ਸਭ ਤੋਂ ਜ਼ਿਆਦਾ

0: ਜਿਹੜੀਆਂ ਮੇਰੀਆਂ ਅੱਜ ਰਚਨਾਵਾਂ ਵੀ ਹੈਗੀਆਂ ਨੇ ਕਿਤਨਾ ਕਿਤੇ ਸ਼ਿਵ ਕੁਮਾਰ ਬਟਾਲਵੀ ਜੀ ਦਾ ਪ੍ਰਭਾਵ ਕਬੂਲਦੀਆਂ ਨੇ।
1: ਜੀ
0: ਔਰ ਜੇ ਅੱਜ ਮੈਂ ਰਾਧ ਸਿਰੇ ਦੀ ਗੱਲ ਕਰਦੀ ਹਾਂ ਤਾਂ ਮੈਂ ਸਿਰਫ ਅਤੇ ਸਿਰਫ ਜਿਹੜੇ ਸਾਡੇ ਗਰੁੱਪ ਚੱਲਦੇ ਨੇ, ਸਾਹਿਤਕ ਗਰੁੱਪ ਚੱਲਦੇ ਨੇ, ਜਿਹੜੇ ਵੀ ਉਹਨਾਂ ਦੇ ਵਿੱਚ ਰਚਨਾਵਾਂ ਅੱਛੀਆਂ ਲੱਗਦੀਆਂ ਸੀ ਮੈਂ ਉਹ ਪੜ੍ਹਿਆ ਕਰਦੀ ਸੀ। ਤਾਂ ਪਰਮਪ੍ਰੀਤ ਬਠਿੰਡਾ ਮੈਡਮ ਜੀ ਹੈਗੇ ਨੇ, ਉਹ ਬਹੁਤ ਅੱਛੇ ਗਜ਼ਲਗੋ ਨੇ, ਬਹੁਤ ਅੱਛੀਆਂ ਗਜ਼ਲਾਂ ਉਹਨਾਂ ਦੇ, ਬਹੁਤ ਸਾਰੇ ਕਾਵਿ ਸੰਗ੍ਰਹਿ ਵੀ ਆਏ ਹੋਏ ਨੇ। ਤਾਂ ਮੈਂ ਜ਼ਿਆਦਾਤਰ ਉਹਨਾਂ ਨੂੰ ਵੀ ਪੜ੍ਹਿਆ ਜਦੋਂ ਮੈਂ ਸਾਹਿਤਕ ਗਰੁੱਪ ਜੁਆਇਨ ਕੀਤੇ ਆ। ਤਾਂ ਉੱਥੋਂ ਹੀ ਮੈਨੂੰ ਪ੍ਰੇਰਨਾ ਮਿਲੀ ਸੀ ਕਿ ਮੈਨੂੰ ਵੀ ਆਪਣੀ ਕਿਤਾਬ ਛਪਵਾਉਣੀ ਆ, ਮੈਨੂੰ ਗਜ਼ਲਾਂ ਲਿਖਣੀਆਂ ਨੇ, ਕਿਉਂਕਿ ਮੈਨੂੰ ਸ਼ੁਰੂ ਤੋਂ ਪਹਿਲਾਂ ਮੇਰਾ ਰੁਝਾਨ ਗਜ਼ਲਾਂ ਗਾਉਣ ਦੇ ਵਿੱਚ ਸੀ। ਤਾਂ ਉਹੀ ਚੀਜ਼ ਮੈਂ ਅਪਣਾਈ, ਮੈਂ ਗਜ਼ਲਾਂ ਗਾਉਣ ਦੇ ਵਿੱਚ, ਗਜ਼ਲਾਂ ਲਿਖਣ ਦੇ ਵਿੱਚ ਆਪਣੇ ਆਪ ਨੂੰ ਪ੍ਰਫੁੱਲਤ ਕਰਨਾ ਚਾਹੁੰਦੀ ਸੀ। ਲੇਕਿਨ ਇਹ ਕਿ ਪਰਮਾਤਮਾ ਵੱਲੋਂ ਮੇਰੀ ਕਲਮ ਨੂੰ ਜੋ ਆਦੇਸ਼ ਹੁੰਦੇ ਨੇ, ਪਰਮਾਤਮਾ ਵੱਲੋਂ ਇੱਕ ਜੋ ਵਿਚਾਰ ਆਉਂਦੇ ਨੇ, ਉਹ ਗੀਤ ਦੇ ਰੂਪ ਦੇ ਵਿੱਚ ਵੀ ਆਉਂਦੇ ਨੇ, ਗਜ਼ਲਾਂ ਦੇ ਵਿੱਚ ਵੀ ਆਉਂਦੇ ਨੇ, ਨਜ਼ਮਾਂ ਦੇ ਰੂਪ ਦੇ ਵਿੱਚ ਵੀ ਆਉਂਦੇ ਨੇ।
1: ਤਾਂ
0: ਜਿਸ ਤਰੀਕੇ ਦੇ ਨਾਲ ਹੁੰਦੇ ਨੇ, ਮੈਂ ਉਹਨਾਂ ਨੂੰ ਆਪਣੀ ਜਿਹੜੀ ਹੈਗੀ ਲਿਖਤੀ ਰੂਪ ਦੇ ਦਿੰਦੀ ਹਾਂ।
1: ਜੀ, ਸੋ ਚੰਗੀ ਗੱਲ ਹੈ ਜੀ, ਬਹੁਤ ਵਧੀਆ। ਤੇ ਭਵਿੱਖ ਦੇ ਵਿੱਚ ਕੀ ਯੋਜਨਾਵਾਂ ਨੇ ਤੁਹਾਡੀਆਂ? ਕੀ ਇਹ ਹੋ ਸਕਦਾ ਹੈ ਕਿ ਤੁਸੀਂ ਨਿਰੋਲ ਗੀਤਕਾਰੀ ਵੱਲ ਹੀ ਹੋ ਜਾਓ?
0: ਜੀ ਬਿਲਕੁਲ, ਮੈਂ ਸੋਚਿਆ ਤਾਂ ਹੈਗਾ ਆ ਕਿ ਮੇਰੇ ਘੱਟੋ ਘੱਟ 4 ਜਾਂ 5 ਗੀਤ ਮੈਂ ਹੋਰ ਕਰਨਾ ਚਾਹੁੰਦੀ ਹਾਂ, ਆਪਣੀ ਰੀਸੈਂਟਲੀ ਕਰਨਾ ਚਾਹੁੰਦੀ ਹਾਂ, ਆਪਣੀ ਜ਼ਿੰਦਗੀ ਦੇ ਵਿੱਚ ਇੱਕ ਅੱਛੀ ਸ਼ਖਸੀਅਤ ਦੇ ਤੌਰ 'ਤੇ, ਕਿ ਹਾਂ ਸਾਰਿਆਂ ਨੂੰ ਪਤਾ ਚੱਲੇ ਕਿ ਕੁਲਵਿੰਦਰ ਕੌਰ ਢਿੱਲੋਂ ਦੀ ਕਲਮ ਨੇ ਇਹ ਲਿਖਿਆ। ਮੈਂ ਹਮੇਸ਼ਾ ਆਪਣੇ ਸਰੋਤਿਆਂ ਨੂੰ, ਆਪਣੇ ਜੋ ਭੈਣ ਭਰਾ ਮੇਰੇ ਨਾਲ ਜੁੜੇ ਹੋਏ ਨੇ, ਮੈਂ ਇਹ ਕਹਿ ਕੇ ਚੱਲਦੀ ਹਾਂ ਕਿ ਮੈਂ ਤੁਹਾਨੂੰ ਇਹ ਮੌਕਾ ਨਹੀਂ ਦੇਵਾਂਗੀ ਕਿ ਕੁਲਵਿੰਦਰ ਨੇ ਇਹ ਕੀ ਲਿਖਤਾ। ਤੁਸੀਂ ਇਹ ਕਹੋਗੇ ਇਹ ਕੁਲਵਿੰਦਰ ਨੇ ਲਿਖਿਆ ਆ। ਤਾਂ ਇਹਨਾਂ ਚੀਜ਼ਾਂ 'ਚ ਫਰਕ ਹੈ। ਔਰ ਮੈਂ ਮਾਣ ਮਹਿਸੂਸ ਕਰਦੀ ਹਾਂ ਖੁਦ 'ਤੇ ਕਿ ਮੇਰੀ ਸ਼ਬਦਾਵਲੀ ਦੇ ਵਿੱਚ ਕੁਝ ਵੀ ਰਲਾ ਨਹੀਂ ਹੁੰਦਾ, ਕੁਝ ਵੀ ਨੰਗੇਜ਼ ਨਹੀਂ ਹੁੰਦਾ। ਮੇਰੇ ਜਿਹੜੇ ਸ਼ਬਦ ਮੈਂ ਉਹ ਵਰਤਦੀ ਹਾਂ, ਪਰਮਾਤਮਾ ਮੈਨੂੰ ਉਹਨਾਂ ਸ਼ਬਦਾਂ ਦੀ ਚੋਣ ਕਰਵਾਉਂਦੇ ਨੇ ਜਿਹੜੇ ਸ਼ਬਦ ਅਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ, ਆਪਣੇ ਬੱਚਿਆਂ ਦੇ ਵਿੱਚ ਬੈਠ ਕੇ ਉਹਨਾਂ ਨੂੰ ਸੁਣ ਸਕਦੇ, ਉਹਨਾਂ ਨੂੰ ਮਾਣ ਸਕਦੇ ਹਾਂ।
1: ਜੀ ਬਿਲਕੁਲ, ਤੁਸੀਂ ਸਹੀ ਕਿਹਾ। ਤੇ ਇਹ ਹੁਣ ਤੱਕ ਅਸੀਂ ਤੁਹਾਡੀਆਂ ਸਾਰੀਆਂ ਹੀ ਰਚਨਾਵਾਂ ਦੇ ਵਿੱਚ ਮਹਿਸੂਸ ਕੀਤਾ। ਤੇ ਇਸੇ ਤਰ੍ਹਾਂ ਦੀ ਇੱਕ ਹੋਰ ਰਚਨਾ ਤੁਸੀਂ ਸ਼ਾਮਿਲ ਕਰ ਲਓ। ਹੁਣ ਇਹ ਤੁਹਾਡੇ 'ਤੇ ਹੈ ਕਿ ਤੁਸੀਂ ਸਾਨੂੰ ਕੁਝ ਸੱਚਾਈ ਭਰਿਆ ਸੁਣਾਉਣਾ ਹੈ, ਜਾਂ ਕੁਝ ਰੋਮਾਂਸ ਭਰਿਆ ਸੁਣਾਉਣਾ ਹੈ, ਜਾਂ ਤੁਸੀਂ ਆਪਣੀ ਮਨਪਸੰਦੀਦਾ ਕੋਈ ਰਚਨਾ ਹੁਣ ਸਾਨੂੰ ਸੁਣਾਉਣੀ ਹੈ।
0: ਜੀ ਮੈਂ ਤੁਹਾਨੂੰ ਇੱਕ ਮੁੱਖੜਾ ਔਰ ਇੱਕ ਅੰਤਰਾ ਆਪਣੇ ਗੀਤ ਦਾ ਸੁਣਾਉਂਗੀ, ਔਰ ਮੈਂ ਚਾਹੁੰਦੀ ਹਾਂ ਕਿ ਮੇਰਾ ਉਹ ਗੀਤ ਰਿਕਾਰਡ ਹੋਵੇ।
1: ਜੀ,
0: ਉਹ ਮੇਰੇ ਮਹਿਸੂਸ ਤਾਂ ਕਰ ਕਾਵਿ ਸੰਗ੍ਰਹਿ ਦਾ ਇੱਕ ਆਪਾਂ ਟਾਈਟਲ ਸੌਂਗ ਬੋਲ ਸਕਦੇ ਹਾਂ।
1: ਜੀ,
0: ਮੈਂ

0: जी बहुत अच्छे। साहित्यकार की निगाह दे नाल दुनिया कुछ होर हुंदी है। जेकर इस नूं आम आदमी अपने निगाह नाल वेखदा हैगा तां दुनिया उस नूं कुछ होर दिसदी है।
1: जी
0: साहित्यकार दुनिया नूं अपने निगाह नाल किवें वेखदा है, की समझदे हो जिंदगी बारे, जिंदगी नूं जीउण दे तरीके बारे?
1: जी बिल्कुल, साहित्यकार दी एक अपनी दुनिया हुंदी है। साहित्यकार ਉਹ ਹੁੰਦੇ ਨੇ ਜਿਹੜੇ ਕਿ ਸਾਰਿਆਂ ਦੇ ਭਲੇ ਵਾਸਤੇ ਸ਼ਬਦਾਂ ਦੀ ਚੋਣ ਕਰਦੇ ਨੇ।
0: ਜੀ
1: ਲੇਕਿਨ ਮੈਂ ਇਸ ਚੀਜ਼ ਜਿਹੜੀ ਜ਼ਿੰਦਗੀ ਦੇ ਅਸੀਂ ਰਿਲੇਟਡ ਲਿਖਦੇ ਹਾਂ, ਕੁਛ ਵੀ ਲਿਖਦੇ ਹਾਂ, ਤਾਂ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਨਿੱਜੀ ਤੌਰ ਤੇ ਹੰਡਾਈਆਂ ਹੁੰਦੀਆਂ ਨੇ,
0: ਜੀ
1: ਪਰੰਤੂ ਕੁਝ ਇਸ ਤਰ੍ਹਾਂ ਦੇ ਹਾਵ ਭਾਵ ਹੁੰਦੇ ਨੇ ਜਿਹੜੇ ਅਸੀਂ ਮਹਿਸੂਸ ਕਰ ਸਕਦੇ ਹਾਂ।
0: ਜੀ
1: ਉਹ ਕੋਈ ਸੱਚਾਈ ਨਹੀਂ ਹੁੰਦੀ,
0: ਬਾਕੀ
1: ਪਰੰਤੂ ਇੱਕ ਸਾਹਿਤਕਾਰ ਉਹਨੂੰ ਇੱਕ ਸੱਚਾਈ ਦੇ ਤੌਰ ਤੇ ਪੇਸ਼ ਕਰਦਾ ਆ। ਤਾਂ ਮੈਂ
0: ਜੀ
1: ਅਕਸਰ ਕਿਹਾ ਕਰਦੀ ਹਾਂ ਆਪਣੇ ਭੈਣ ਭਰਾਵਾਂ ਨੂੰ ਜਿਹੜੇ ਮੇਰੇ ਨਾਲ ਜੁੜੇ ਨੇ, ਜਿਹੜਾ ਵੀ ਸਾਹਿਤਕਾਰ ਕੋਈ ਵੀ ਰਚਨਾ ਦੀ ਰਚਨਾ ਕਰਦਾ ਆ, ਕੋਈ ਰਚਨਾ ਲਿਖਦਾ ਆ,
0: ਜੀ
1: ਤਾਂ ਉਹਦਾ ਨਿੱਜ ਨਹੀਂ ਹੋ ਸਕਦਾ। ਉਹਦੀਆਂ ਆਬਜ਼ਰਵੇਸ਼ਨਸ ਹੋ ਸਕਦੀਆਂ ਨੇ,
0: ਜੀ
1: ਉਹਦੀਆਂ ਭਾਵਨਾਵਾਂ ਹੋ ਸਕਦੀਆਂ ਨੇ, ਉਹਦੇ
0: ਜੀ
1: ਮਨ ਦੇ ਖਿਆਲ ਹੋ ਸਕਦੇ ਨੇ। ਇੱਥੇ ਇੱਕ ਗੱਲ ਦੀ ਉਦਾਹਰਣ ਜ਼ਰੂਰ ਦੇਵਾਂਗੀ। ਅਗਰ ਕੋਈ ਬਹੁਤ ਵਿਯੋਗ ਵਾਲੀ ਗੱਲ ਲਿਖ ਰਿਹਾ
0: ਹਾਂ
1: ਆ,
0: ਜੀ
1: ਵਿਛੋੜੇ ਵਾਲੀ ਲਿਖ ਰਿਹਾ ਆ, ਉਹ ਲਿਖ ਰਿਹਾ ਆ ਕਿ ਉਹਨੂੰ ਬੇਵਫਾਈ ਮਿਲੀ ਆ, ਤਾਂ ਦੂਸਰੇ ਪਾਸੇ ਲਿਖ ਰਿਹਾ ਕਿ ਉਹ ਆਪਣੇ ਪ੍ਰੀਤਮ ਦੇ ਪਿਆਰ ਨੂੰ ਮਾਣ ਵੀ ਰਿਹਾ ਆ, ਤਾਂ ਇਹਦੇ
0: ਜੀ
1: ਵਿੱਚੋਂ ਸੱਚਾਈ ਤਾਂ ਫਿਰ ਇੱਕ ਹੀ ਹੋ ਸਕਦੀ ਹੈ।
0: ਵਾਕਈ ਜੀ
1: ਲੇਕਿਨ ਦੋ ਸੱਚਾਈਆਂ ਨਹੀਂ ਹੋ ਸਕਦੀਆਂ,
0: ਜੀ
1: ਪਰੰਤੂ ਇਹ ਸਾਹਿਤਕਾਰ ਦੀ ਇੱਕ ਕਲਪਨਾ ਦਾ ਆਕਾਸ਼ ਹੁੰਦਾ ਹੈ, ਜਿੱਥੋਂ ਸ਼ਬਦਾਂ ਦੀ ਚੋਣ ਕਰਕੇ ਆਪਣੀਆਂ ਰਚਨਾਵਾਂ ਨੂੰ ਪਰੋਂਦਾ ਆ, ਆਪਣੇ ਰਚਨਾਵਾਂ ਦੇ ਵਿੱਚ ਸ਼ਬਦਾਂ ਨੂੰ ਪਰੋਂਦਾ ਆ, ਔਰ ਬਹੁਤ ਅੱਛੀਆਂ ਜਿਹੜੀਆਂ ਨੇ ਰਚਨਾਵਾਂ ਸਾਹਿਤ ਦੀ ਝੋਲੀ ਪਾ ਜਾਂਦਾ ਆ।
0: ਜੀ ਕੁਲਵਿੰਦਰ ਕੌਰ ਜੀ, ਤੁਸੀਂ ਪੇਸ਼ੇ ਵਜੋਂ ਟਿਊਸ਼ਨ ਟੀਚਰ ਹੋ,
1: ਜੀ
0: ਬੱਚਿਆਂ ਨੂੰ ਤੁਸੀਂ ਪੜ੍ਹਾਉਂਦੇ ਹੋ,
1: ਜੀ
0: ਸੋਹਲ ਮਨਾ ਦੇ ਵਿੱਚ ਤੁਸੀਂ ਵਿਚਰਦੇ ਹੋ,
1: ਜੀ
0: ਉਹਨਾਂ ਨੂੰ ਪੜ੍ਹਾਉਂਦੇ ਹੋ, ਸੇਧ ਦੇਣ ਦੀ ਕੋਸ਼ਿਸ਼ ਕਰਦੇ ਹੋ,
1: ਜੀ ਬਿਲਕੁਲ
0: ਅੱਜ
1: ਬਿਲਕੁਲ।
0: ਦੇ ਦੌਰ 'ਚ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਬੱਚਿਆਂ ਦੀ ਪੜ੍ਹਾਈ ਲਿਖਾਈ ਅਤੇ ਉਹਨਾਂ ਦੀ ਪਰਵਰਿਸ਼ 'ਚ
1: ਜੀ
0: ਮਾਪੇ ਕਿਸ ਤਰ੍ਹਾਂ ਆਪਣੇ ਸਬਰ ਸੰਤੋਖ ਨਾਲ ਕੰਮ ਲੈਣ, ਕਿਸ ਤਰ੍ਹਾਂ ਉਹਨਾਂ ਦੀ ਪਰਵਰਿਸ਼ ਕਰਨ, ਜਾਂ ਕੀ ਗਲਤੀਆਂ ਉਹ ਕਰ ਦਿੰਦੇ ਨੇ, ਕੀ ਵੇਖਦੇ ਹੋ ਜਦੋਂ ਤੁਸੀਂ ਬੱਚਿਆਂ 'ਚ ਵਿਚਰਦੇ ਹੋ?
1: ਜੀ ਬਿਲਕੁਲ, ਮੇਰਾ 25-26 ਸਾਲ ਦਾ ਐਕਸਪੀਰੀਅੰਸ ਆ ਕਿ ਮੈਂ ਪ੍ਰਾਈਵੇਟ ਟੀਚ ਕੀਤਾ, ਭਾਵੇਂ ਮੈਂ ਡਬਲ MA BEd ਹੈਗੀ ਹਾਂ, ਪਰੰਤੂ ਮੇਰੀ ਕਿਸਮਤ ਦੇ ਵਿੱਚ ਸਰਕਾਰੀ ਨੌਕਰੀ ਸ਼ਾਇਦ ਨਹੀਂ ਲਿਖੀ ਸੀ, ਤਾਂ ਲੇਕਿਨ ਮੈਂ ਆਪਣੇ ਆਪ ਨੂੰ ਹਮੇਸ਼ਾ ਪ੍ਰੂਫ ਕਰਨ ਦੀ ਕੋਸ਼ਿਸ਼ ਕੀਤੀ ਆ, ਤਾਂ ਮੈਂ ਟਿਊਸ਼ਨ ਵਰਕ ਸਟਾਰਟ ਕੀਤਾ ਆ। ਜੀ ਬਿਲਕੁਲ, ਮੈਂ ਛੋਟੇ ਤੋਂ ਲੈ ਕੇ ਵੱਡੇ ਬੱਚਿਆਂ ਦੇ ਵਿੱਚ ਵਿਚਰਦੀ ਹਾਂ। ਜਿਹੜੀ ਅੱਜ ਦੀ ਜਨਰੇਸ਼ਨ, ਜਿਹੜੀ ਸਾਡੀ ਅੱਜ ਦੀ ਪਨੀਰੀ ਆ ਰਹੀ ਆ, ਛੋਟੇ ਛੋਟੇ ਬੱਚੇ ਸਭ ਤੋਂ ਪਹਿਲਾਂ ਤਾਂ ਬਰਡਨ ਬਹੁਤ ਮੰਨ ਰਹੇ ਆ,
0: ਜੀ
1: ਪੜ੍ਹਾਈ ਨੂੰ ਬਹੁਤ ਇੱਕ ਲੇਕ, ਭਾਵੇਂ ਕਿ ਸਕੂਲਾਂ ਦੇ ਵਿੱਚ ਵੱਖ ਵੱਖ ਐਕਟੀਵਿਟੀਜ਼ ਕਰਵਾ ਕੇ ਉਹਨਾਂ ਦਾ ਬਰਡਨ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਪਰੰਤੂ ਨਹੀਂ,
0: ਜੀ
1: ਸਾਡੀਆਂ ਪੜ੍ਹਾਈਆਂ ਦੇ ਵਿੱਚ, ਅੱਜ ਦੀਆਂ ਪੜ੍ਹਾਈਆਂ ਦੇ ਵਿੱਚ ਮੈਨੂੰ ਬਹੁਤ ਡਿਫਰੈਂਸਿਸ ਪਤਾ ਲੱਗ ਰਹੇ ਨੇ। ਸਭ ਤੋਂ ਪਹਿਲਾਂ ਤਾਂ ਕੀ ਆ, ਅਸੀਂ ਬੱਚਿਆਂ ਨੂੰ ਜਿਹੜੀਆਂ ਬੇਸਿਕ ਚੀਜ਼ਾਂ ਨੇ, ਜਿੱਥੋਂ ਤੱਕ ਮੇਰਾ ਖਿਆਲ ਹੈ, ਜਿਹੜੀ ਸ਼ੁਰੂਆਤ ਵੈਸੇ ਘਰ ਤੋਂ ਹੀ ਹੁੰਦੀ ਆ,
0: ਜੀ
1: ਕਿ ਘਰ ਤੋਂ ਇੱਕ ਮਦਰ, ਇੱਕ ਫਾਦਰ, ਔਰ ਜਿਹੜੇ ਸਾਰੇ ਘਰ ਦੇ ਮੈਂਬਰ, ਜਿਹੜੇ ਜਿੱਥੇ ਬੱਚਾ ਵਿਚਰਦਾ ਹੈ, ਸਭ ਤੋਂ ਪਹਿਲਾਂ ਉੱਥੇ ਉਹਦੇ ਸੰਸਕਾਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ।
0: ਜੀ
1: ਸਾਡੇ ਬੱਚੇ ਨੂੰ ਚੰਗੇ ਮਾੜੇ ਦੀ ਪਰਖ ਔਰ ਇੱਕ ਸੱਚਾਈ 'ਤੇ ਤੁਰਨ ਦਾ ਜਿਹੜਾ ਰਾਹ ਆ, ਸਾਡੇ ਪੇਰੈਂਟਸ ਤੋਂ ਪਤਾ ਹੋਣਾ ਚਾਹੀਦਾ ਆ। ਹਾਂਜੀ, ਬੱਚਿਆਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਬੱਚਿਆਂ ਨੂੰ ਪਿਆਰ ਸੁਨੇਹ ਦੀ ਜ਼ਰੂਰਤ ਹੁੰਦੀ ਆ। ਜੋ ਵੀ ਟੀਚਰ ਪੜ੍ਹਾਉਂਦੇ ਨੇ ਜਾਂ ਅਸੀਂ ਘਰੇ, ਹਰੇਕ ਚੀਜ਼ ਬੱਚਿਆਂ ਨੂੰ ਪਿਆਰ ਦੇ ਨਾਲ ਹੀ ਸਮਝਾਉਣੀ ਚਾਹੀਦੀ ਆ, ਕਿਉਂਕਿ ਬੱਚਿਆਂ ਦੇ ਜਿਹੜੇ ਕੋਮਲ ਮਨ ਹੁੰਦੇ ਨੇ ਉਹਨਾਂ 'ਤੇ ਅਸਰ ਬਹੁਤ ਜਲਦੀ ਹੁੰਦਾ ਆ, ਔਰ ਬੱਚਿਆਂ ਨੂੰ ਸਾਡੀ ਜਿਹੜੀ ਪ੍ਰੈਕਟੀਕਲ ਲਾਈਫ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਔਰ ਜਿਹੜੇ ਸਕੂਲਾਂ ਦੇ ਵਿੱਚ ਜਿਵੇਂ ਪੜ੍ਹਾਈ ਕਰਵਾਈ ਜਾਂਦੀ ਆ, ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਫੋਰਮੈਲਿਟੀਜ਼ ਜ਼ਿਆਦਾ ਮੈਂ ਦੇਖ ਰਹੀ ਹਾਂ ਕਿ ਫੋਰਮੈਲਿਟੀ ਦੇ ਵਿੱਚ ਅਸੀਂ ਪੈ ਚੁੱਕੇ ਹਾਂ, ਜੋ ਅਸੀਂ ਚੀਜ਼ ਬਾਹਰੀ ਦਿਖਾਵਾ ਕਰ ਰਹੇ ਹਾਂ। ਲੇਕਿਨ ਉਹ ਕਿ ਬੱਚਿਆਂ ਦੇ ਵਿੱਚ ਜਿਹੜੀ ਬੇਸਿਕ ਐਜੂਕੇਸ਼ਨ ਹੋਣੀ ਚਾਹੀਦੀ ਹੈ, ਬੱਚਿਆਂ ਦੇ ਵਿੱਚ ਬੇਸਿਕ ਐਜੂਕੇਸ਼ਨ, ਉਹਨਾਂ ਦੇ ਸੰਸਕਾਰ ਹੋਣੇ ਚਾਹੀਦੇ ਨੇ, ਉਹਨਾਂ ਨੂੰ ਜਿਹੜਾ ਹੈਗਾ ਆ ਸੱਚ ਝੂਠ ਬੋਲਣ ਦਾ ਜਿਹੜਾ ਫਰਕ ਪਤਾ ਹੋਣਾ ਚਾਹੀਦਾ ਆ।
0: ਜੀ
1: ਔਰ ਅੱਜ ਕੱਲ੍ਹ ਮੈਂ ਇਹ ਵੀ ਦੇਖਿਆ ਆ ਕਿ ਜਿਹੜੇ ਬੱਚੇ ਨੇ ਜ਼ਿਆਦਾਤਰ ਮੋਬਾਈਲ ਯੂਜ਼ ਕਰਦੇ ਨੇ, ਮੋਬਾਈਲ ਓਬਵੀਅਸਲੀ ਯੂਜ਼ ਕਰਨਗੇ, ਕਿਉਂਕਿ ਜ਼ਿਆਦਾਤਰ ਜਿਹੜੇ ਸਕੂਲਾਂ ਦੇ ਵਿੱਚੋਂ ਕੰਮ ਵੀ ਆ ਰਿਹਾ ਆ, ਉਹ ਮੋਬਾਈਲਾਂ ਤੇ ਵਟਸਐਪ ਗਰੁੱਪਸ ਬਣਾਏ ਹੋਏ ਨੇ, ਉਹਨਾਂ ਦੇ ਵਿੱਚ ਆ ਰਹੇ, ਚਾਹੇ ਇਹ ਜ਼ਰੂਰਤ ਹੈ, ਪੇਰੈਂਟਸ ਨੂੰ ਪਤਾ ਹੋਣਾ ਚਾਹੀਦਾ ਆ, ਪਰੰਤੂ ਪਹਿਲਾਂ ਵੀ ਪੜ੍ਹਾਈਆਂ ਚੱਲਦੀਆਂ ਸਨ। ਔਰ ਡੈਰੀਆਂ ਅਸੀਂ ਇਸੇ ਕਰਕੇ ਲਗਵਾਉਂਦੇ ਹਾਂ ਕਿ ਬੱਚਿਆਂ ਨੂੰ ਹਰ ਰੋਜ਼ ਦਾ ਜਿਹੜਾ ਘਰ ਵਾਸਤੇ ਕੰਮ ਦਿੱਤਾ ਜਾਂਦਾ, ਜਿਹਨੂੰ ਅਸੀਂ ਹੋਮਵਰਕ ਬੋਲਦੇ ਹਾਂ, ਉਹ ਡੈਰੀਆਂ ਦੇ ਉੱਪਰ ਹੀ ਮੈਂਸ਼ਨ ਕੀਤਾ ਜਾਣਾ ਚਾਹੀਦਾ ਆ। ਔਰ ਜਦੋਂ ਅਸੀਂ ਮੋਬਾਈਲ ਦੇ ਉੱਪਰ ਸਾਡੇ ਸਕੂਲਾਂ ਵੱਲੋਂ ਕੰਮ ਭੇਜਿਆ ਜਾਂਦਾ ਆ, ਤਾਂ ਬੱਚਾ ਵੀ ਇਸ ਚੀਜ਼ ਦਾ

0: ਨਾ ਭਾਲਦਾ ਕਿ ਮੇਰਾ ਕੰਮ ਮੋਬਾਈਲ ਤੇ ਆਇਆ ਹੋਇਆ ਆ,
1: ਜੀ
0: ਤਾਂ ਅਸੀਂ ਕਿਤੇ ਨਾ ਕਿਤੇ ਉਥੋਂ ਇਗਨੋਰ ਕਰਦੇ ਉਸ ਚੀਜ਼ ਨੂੰ ਕਿ ਚਲੋ ਬੱਚਾ ਆਪਣਾ ਕੰਮ ਦੇਖ ਰਿਹਾ ਹੁੰਦਾ ਆ, ਪਰੰਤੂ ਲੇਕਿਨ ਬੱਚੇ ਦੀ ਸਿਹਤ ਤੇ ਉਹ ਚੀਜ਼ ਬਹੁਤ ਜ਼ਿਆਦਾ ਅਸਰ ਕਰ ਰਹੀ ਹੁੰਦੀ ਆ। ਤਾਂ ਤੁਹਾਡੇ ਪ੍ਰੋਗਰਾਮ ਦੇ ਥਰੂ ਮੈਂ ਕਹਿਣਾ ਚਾਹੂੰਗੀ ਕਿ ਸਾਨੂੰ ਇਹਨਾਂ ਚੀਜ਼ਾਂ ਵੱਲ ਪੇਰੈਂਟਸ ਨੂੰ ਵੀ ਧਿਆਨ ਦੇਣਾ ਚਾਹੀਦਾ ਆ, ਔਰ ਸਕੂਲ ਟੀਚਰਸ ਸਕੂਲ ਮੈਨੇਜਮੈਂਟ ਨੂੰ ਵੀ ਧਿਆਨ ਦੇਣਾ ਚਾਹੀਦਾ ਆ ਕਿ ਬੱਚਿਆਂ ਨੂੰ ਬੇਸਿਕ ਐਜੂਕੇਸ਼ਨ ਦਿੱਤੀ ਜਾਵੇ, ਉਹਨਾਂ ਦਾ ਕੰਮ ਡੈਰੀਆਂ ਦੇ ਉੱਪਰ ਹੋਣਾ ਚਾਹੀਦਾ ਆ, ਪੇਰੈਂਟਸ ਨੂੰ ਪਤਾ ਹੋਣਾ ਚਾਹੀਦਾ ਆ ਕਿ ਡੈਰੀਆਂ ਦੇ ਉੱਪਰ ਸਾਡੇ ਬੱਚਿਆਂ ਦਾ ਕੰਮ ਆ ਰਿਹਾ ਆ। ਤਾਂ ਮੈਨੂੰ ਲੱਗਦਾ ਕਿ ਜਿਹੜਾ ਮੋਬਾਈਲ ਆ ਇਹ ਸਾਡੇ ਬੱਚਿਆਂ ਦੇ ਵਾਸਤੇ ਬੜਾ ਇੱਕ ਘਾਤਕ ਹੈਗਾ ਆ, ਕਿਉਂਕਿ ਬੱਚਿਆਂ ਦੇ ਕੋਮਲ ਮਨ ਇਸ ਚੀਜ਼ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਕੈਚ ਕਰਦੇ ਨੇ। ਤਾਂ ਸਾਨੂੰ ਇਸ ਚੀਜ਼ ਤੋਂ ਗੁਰੇਜ਼ ਕਰਨਾ ਚਾਹੀਦਾ ਆ, ਸਾਡੇ ਬੱਚਿਆਂ ਦੇ ਵੱਲ ਸਾਨੂੰ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ, ਅੱਜ ਦੀ ਲੋੜ ਹੈ ਇਹ।
1: ਕੁਲਵਿੰਦਰ ਕੌਰ ਜੀ, ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਚੰਗਾ ਲੱਗ ਰਿਹਾ ਹੈ। ਤੁਸੀਂ ਸਾਡੇ ਨਾਲ ਸਮਾਜ ਬਾਬਤ, ਜ਼ਿੰਦਗੀ ਬਾਬਤ ਬਹੁਤ ਖੂਬ ਗੱਲਾਂ ਕੀਤੀਆਂ ਵੀ ਤੇ ਆਪਣੀਆਂ ਰਚਨਾਵਾਂ ਵੀ ਸ਼ਾਮਿਲ ਕੀਤੀਆਂ। ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਤਸ਼ਰੀਫ ਲਿਆਏ ਸਾਡੇ ਪ੍ਰੋਗਰਾਮ ਸੁਖਨ ਦੇ ਵਾਰਿਸ 'ਚ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਤੁਹਾਡੇ ਦਿਲ ਦੇ ਵਲਵਲੇ ਸੰਦੇਸ਼ ਸੁਨੇਹੇ ਦੇ ਰੂਪ ਚ।
0: ਜੀ ਬਿਲਕੁਲ, ਪਹਿਲਾਂ ਤਾਂ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ ਆਪਣੇ ਸਟੂਡੀਓ ਦੇ ਵਿੱਚ। ਮੇਰੀ ਹੈਸੀਅਤ ਨਹੀਂ ਸੀ, ਮੈਂ ਉਹ ਸ਼ਖਸੀਅਤ ਨਹੀਂ ਹੈਗੀ ਜਿਹੜੀ ਇੱਥੇ ਬੈਠ ਕੇ ਤੁਹਾਡੇ ਨਾਲ ਗੱਲਬਾਤ ਕਰ ਸਕਦੀ, ਲੇਕਿਨ ਤੁਸੀਂ ਆਪਣੇ ਸਰੋਤਿਆਂ ਦੇ ਜਿਹੜਾ ਮੇਰਾ ਮੈਨੂੰ ਰੂਬਰੂ ਕਰਵਾਇਆ ਆ, ਤਾਂ ਮੈਂ ਖੁਸ਼ ਕਿਸਮਤ ਮੰਨਦੀ ਹਾਂ ਆਪਣੇ ਆਪ ਨੂੰ। ਪਰਮਾਤਮਾ ਦੀ ਸ਼ੁਕਰਗੁਜ਼ਾਰ ਹਾਂ, ਤੁਹਾਡੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਰੱਬ ਵਰਗੇ ਜਿਹੜੇ ਸਰੋਤੇ ਨੇ ਉਹਨਾਂ ਦੇ ਰੂਬਰੂ ਕਰਨ ਦਾ ਮੈਨੂੰ ਮੌਕਾ ਪ੍ਰਦਾਨ ਕੀਤਾ ਆ। ਔਰ ਮੈਂ ਚਾਹੁੰਦੀ ਹਾਂ ਕਿ ਆਪਣੇ ਸਰੋਤਿਆਂ ਨੂੰ ਹਮੇਸ਼ਾ ਹੀ ਆਪਣੀਆਂ ਚੰਗੀਆਂ ਚੰਗੀਆਂ ਜਿਹੜੀਆਂ ਰਚਨਾਵਾਂ ਨੇ ਇਹਨਾਂ ਦੇ ਰੂਬਰੂ ਕਰਾਂ, ਔਰ ਇੱਕ ਸੰਗੀਤਕ ਖੇਤਰ ਦੇ ਵਿੱਚ ਬਹੁਤ ਅੱਛੀ ਪੇਸ਼ਕਾਰੀ ਕਰਕੇ ਆਪਣੇ ਸਰੋਤਿਆਂ ਤੋਂ ਆਸ਼ੀਰਵਾਦ ਪ੍ਰਾਪਤ ਕਰਦੀ ਰਹਾਂ।
1: ਜੀ ਕੁਲਵਿੰਦਰ ਕੌਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਮਾਣ ਬਖਸ਼ਿਆ।
2: ਜੀ ਇਹ ਸਨ ਕਵਿਤਰੀ ਕੁਲਵਿੰਦਰ ਕੌਰ ਢਿੱਲੋਂ, ਅਤੇ ਇਹਨਾਂ ਦੀ ਗੱਲਬਾਤ ਦਾ ਇਹ ਜਿਹੜਾ ਭਾਗ ਸੀਗਾ ਉਹ ਦੂਸਰਾ ਸੀ, ਅਤੇ ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਹੇ ਸਨ ਮਨਦੀਪ ਰਜੌਰਾ।
3: ਪ੍ਰੋਗਰਾਮ ਸੰਬੰਧੀ ਸੂਚਨਾ 14 ਸਤੰਬਰ ਦਿਨ ਸੋਮਵਾਰ, ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ, ਸਿਲਸਿਲਾ ਸਿਹਤ ਸੰਭਾਲ, ਵਿਸ਼ਾ ਰਹੇਗਾ ਛਾਤੀ ਅਤੇ ਸਾਹ ਦੀਆਂ ਬਿਮਾਰੀਆਂ। ਇਸ ਮਹੱਤਵਪੂਰਨ ਵਿਸ਼ੇ ਤੇ ਜਾਣਕਾਰੀ ਦੇਣ ਲਈ ਸਾਡੇ ਸਟੂਡੀਓ ਵਿੱਚ ਹਾਜ਼ਰ ਹੋਣਗੇ ਡਾਕਟਰ ਆਂਚਲ ਜੈਨ, ਜਿਨ੍ਹਾਂ ਨਾਲ ਗੱਲਬਾਤ ਕਰਨਗੇ ਆਕਾਂਕਸ਼ਾ ਅਰੋੜਾ। ਜਿਨ੍ਹਾਂ ਸਰੋਤਿਆਂ ਨੇ ਇਸ ਵਿਸ਼ੇ ਸੰਬੰਧੀ ਕੋਈ ਸਵਾਲ ਪੁੱਛਣਾ ਹੋਵੇ ਜਾਂ ਜਾਣਕਾਰੀ ਲੈਣੀ ਹੋਵੇ, ਉਹ ਸਾਡੇ ਸਟੂਡੀਓ ਦੇ ਫੋਨ ਨੰਬਰ 0164-2440-331 ਤੇ ਕਾਲ ਕਰ ਸਕਦੇ ਨੇ। ਇਸ ਪ੍ਰੋਗਰਾਮ ਦੇ ਸਪਾਂਸਰ ਹਨ ਬੜਿਆਲ ਹਸਪਤਾਲ ਬਠਿੰਡਾ। ਸੋ ਸੁਣਨਾ ਨਾ ਭੁੱਲਣਾ 14 ਸਤੰਬਰ ਦਿਨ ਸੋਮਵਾਰ ਦੁਪਹਿਰ 12:30 ਤੇ ਸਿਲਸਿਲਾ ਸਿਹਤ ਸੰਭਾਲ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ।
2: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਸੁਖਨ ਦੇ ਵਾਰਿਸ ਤੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 10:55 ਦਾ। ਸੋ ਇਸ ਪ੍ਰੋਗਰਾਮ ਦੇ ਤਹਿਤ ਤੁਹਾਡੇ ਨਾਲ ਅਸੀਂ ਇੱਕ ਗਜ਼ਲ ਸਾਂਝੀ ਕਰਨ ਜਾ ਰਹੇ ਹਾਂ, ਅਤੇ ਜਿਹੜੀ ਕਿ ਰਚਨਾ ਹੈ ਪ੍ਰੋਫੈਸਰ ਸਾਧੂ ਸਿੰਘ ਦੀ। ਅਤੇ ਪ੍ਰੋਫੈਸਰ ਸਾਧੂ ਸਿੰਘ ਦੇ ਬਾਰੇ ਗੁਰਦਿਆਲ ਰੋਸ਼ਨ ਜੀ ਲਿਖਦੇ ਆ ਕਿ ਉਹਨਾਂ ਦਾ ਜਨਮ ਜਿਹੜਾ ਹੈਗਾ ਉਹ ਮੋਗਾ ਜ਼ਿਲ੍ਹੇ ਦੇ ਵਿੱਚ 1941 ਦੇ ਵਿੱਚ ਹੋਇਆ, ਅਤੇ ਉਹਨਾਂ ਨੇ ਸ਼ੁਰੂ ਦੇ ਵਿੱਚ ਸਿੰਚਾਈ ਵਿਭਾਗ ਦੇ ਵਿੱਚ ਡਰਾਫਟਸਮੈਨ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਨਿਭਾਈਆਂ। ਉਸ ਤੋਂ ਬਾਅਦ ਉਹਨਾਂ ਨੇ ਆਪਣੀ ਉੱਚ ਵਿੱਦਿਆ ਹਾਸਲ ਕਰਕੇ ਅਧਿਆਪਨ ਕੀਤਾ, ਅਤੇ ਅਧਿਆਪਨ ਤੋਂ ਬਾਅਦ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਯਾਨੀ ਕਿ ਸਿਆਸਤਦਾਨ ਬਣਨ ਦਾ ਵੀ ਮੌਕਾ ਮਿਲਿਆ। ਪਰ ਜਿਹੜੇ ਕਹਿ ਲਓ ਸ਼ਾਇਰ ਹੁੰਦੇ ਆ ਜਾਂ ਲੇਖਕ ਹੁੰਦੇ ਨੇ ਉਹਨਾਂ ਦਾ ਮਨ ਸਿਆਸਤ ਦੇ ਵਿੱਚ ਨਹੀਂ ਲੱਗਦਾ, ਤਾਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣੀਆਂ ਜਿਹੜੀਆਂ ਰਚਨਾਵਾਂ ਨੇ ਜਾਂ ਪੁਸਤਕਾਵਾਂ ਨੇ ਉਹ ਲਿਖੀਆਂ, ਅਤੇ ਉਹਨਾਂ ਦੇ ਵਿੱਚੋਂ ਹੀ ਇੱਕ ਜਿਹੜੀ ਗਜ਼ਲ ਹੈਗੀ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ। ਕਹਿੰਦੇ ਕਿ ਸ਼ੀਸ਼ੇ ਸਾਵੇਂ ਬਹੁਤੀ ਦੇਰ ਲਗਾਵੀਂ ਨਾ, ਸ਼ੀਸ਼ੇ ਸਾਵੇਂ ਬਹੁਤੀ ਦੇਰ ਲਗਾਵੀਂ ਨਾ, ਢਲ ਜਾਵੇਗੀ ਸੂਰਤ ਫਿਰ ਪਛਤਾਵੀਂ ਨਾ। ਸ਼ਾਂਤ ਸਰੋਵਰ ਲੱਥੇ ਸੰਧਲੀ ਚੰਦਰਮਾ, ਇਸ ਦਰਪਣ ਨੂੰ ਕੰਕਰ ਮਾਰ ਹਿਲਾਵੀਂ ਨਾ। ਔਡਾਂ ਬਾਂਚਣਾ ਤਪਦੇ ਥਲ ਦੀ ਹੋਂਦ ਰਹੀ, ਮੇਰੇ ਦਿਲ ਤੇ ਬੂੰਦ ਕੋਈ ਬਰਸਾਵੀਂ ਨਾ। ਅੱਖਰ ਅੱਖਰ ਹੀ ਖੰਡਰ ਹੋ ਜਾਵੇਗਾ, ਪੱਥਰ ਉੱਤੇ ਭੁੱਲ ਕੇ ਨਾਮ ਲਿਖਾਵੀਂ ਨਾ। ਤੇਰੇ ਦਿਲ ਦਰਪਣ ਵਿੱਚ ਤੇਰੇ ਦਿਲ ਦਰਪਣ

ਵਿੱਚ ਸਾਲਮ ਲੱਥਾਂ ਹਾਂ, ਮੈਨੂੰ ਮੇਰਾ ਟੁੱਟਿਆ ਅਕਸ ਵਿਖਾਵੀ ਨਾ। ਵਾਅਦਾ ਹੀ ਕਾਫੀ ਹੈ ਦਿਲ ਵਿੱਚ ਵਸਣ ਲਈ, ਵਾਅਦਾ ਹੀ ਕਾਫੀ ਹੈ ਦਿਲ ਵਿੱਚ ਵਸਣ ਲਈ। ਕਰ ਜਾਵੀਂ ਬਸ ਭਾਵੀਂ ਤੋੜ ਨਿਭਾਵੀਂ ਨਾ, ਕਰ ਜਾਵੀਂ ਬਸ ਭਾਵੀਂ ਤੋੜ ਨਿਭਾਵੀਂ ਨਾ। ਪ੍ਰੋਫੈਸਰ ਸਾਧੂ ਸਿੰਘ ਦੀ ਇੱਕ ਹੋਰ ਗਜ਼ਲ, ਟੁੱਟੇ ਤਾਰੇ ਵਾਂਗੂ ਝਲਕ ਦਿਖਾਵਾਂਗਾ, ਕਾਲੀ ਰਾਤ 'ਚ ਲੀਕ ਸੁਨਹਿਰੀ ਵਾਹਵਾਂਗਾ, ਜਾਗਦੀਆਂ ਅੱਖਾਂ ਨੂੰ ਮੈਂ ਮਨਜ਼ੂਰ ਨਹੀਂ, ਸੁਪਨਾ ਬਣ ਹਰ ਨੀਂਦਰ ਦੇ ਵਿੱਚ ਆਵਾਂਗਾ। ਡਾਲੀ ਉੱਤੋਂ ਮਹਿਕਾਂ ਭਰਾਂ ਫਿਜ਼ਾਵਾਂ ਵਿੱਚ ਟੁੱਟਿਆ ਵੀ ਤਾਂ ਕੋਈ ਜ਼ੁਲਫ ਸਜਾਵਾਂਗਾ, ਪੱਥਰਾਂ ਦੇ ਵਿੱਚ ਹਿਜ਼ਰਾਂ ਵਾਂਗੂ ਰਚ ਜਾਵਾਂਗਾ, ਹੰਝੂ ਹਾਂ ਪਰ ਮੁੱਖ 'ਤੇ ਲਸਰਾਂ ਪਾਵਾਂਗਾ। ਬੂਟਾ ਬਾਂਸ ਦਾ ਟੋਟੇ ਟੋਟੇ ਹੋਇਆ ਵੀ, ਬੂਟਾ ਬਾਂਸ ਦਾ ਟੋਟੇ ਟੋਟੇ ਹੋਇਆ ਵੀ, ਵੰਜਲੀ ਵੰਜਲੀ ਹੇਕ ਵਸਲ ਦੀ ਲਗਾਵਾਂਗਾ, ਜਿਸ ਨੂੰ ਮੇਰਾ ਸਜਦਾ ਵੀ ਸਵੀਕਾਰ ਨਹੀਂ, ਜਿਸ ਨੂੰ ਮੇਰਾ ਸਜਦਾ ਵੀ ਸਵੀਕਾਰ ਨਹੀਂ, ਮੈਂ ਉਸ ਦੀ ਹਰ ਰਹਿਮਤ ਹੀ ਠੁਕਰਾਵਾਂਗਾ। ਜ਼ੁਲਮ ਜ਼ਬਰ ਅਤੇ ਸਿਤਮਾਂ ਦੇ ਹਰ ਆਲਮ ਨੂੰ ਦੌਰ ਮੁਹੱਬਤ ਦਾ ਹੀ ਸਮਝ ਹੰਡਾਵਾਂਗਾ, ਦੌਰ ਮੁਹੱਬਤ ਦਾ ਹੀ ਸਮਝ ਹੰਡਾਵਾਂਗਾ। ਸੋ ਇਹ ਗਜ਼ਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ, ਇਹ ਸੀ ਪ੍ਰੋਫੈਸਰ ਸਾਧੂ ਸਿੰਘ ਦੀ ਰਚਨਾ। ਸੋ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਸਾਧ ਮੁਰਾਦੀ ਅਤੇ ਸਰਲ ਭਾਸ਼ਾ ਹੁੰਦੀ ਹੈ, ਅਤੇ ਇਹਨਾਂ ਦੀਆਂ ਪੁਸਤਕਾਵਾਂ ਵੀ ਲਗਭਗ ਜਿਹੜੀਆਂ ਹੈਗੀਆਂ ਉਹ ਬਹੁਤ ਹੀ ਸਾਦੀ ਭਾਸ਼ਾ ਦੇ ਵਿੱਚ ਹਨ। ਔਰ ਇਹਨਾਂ ਦੀ ਜਿਹੜੀ ਸਭ ਤੋਂ ਪਸੰਦੀਦਾ ਲੋਕਾਂ ਨੇ ਜੋ ਪਸੰਦ ਕੀਤੀ ਪੁਸਤਕ ਉਹ ਹੈ ਸਲੀਪ ਅਤੇ ਸਰਗਮ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁੱਖਾਂ ਦੀ ਵਾਰਿਸ FM ਬੈਂਡ 1.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੀ ਪ੍ਰਸਾਰਨਾ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ 10:59 ਤੇ 40 ਸਕਿੰਟ ਦਾ ਹੋ ਰਿਹਾ ਏ। ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੇ 11:05 ਤੇ ਤੁਸੀਂ ਸੁਣੋਗੇ FM ਰੇਨਬੋ ਦਿੱਲੀ ਦੇ ਪ੍ਰਸਾਰਨ।

0: Feriste Nadishamie. He will also hold meetings with Vice President of Nigeria, Kashim Shettima, and Vice President of Uganda, Jessica Alupo. The World Health Organization, WHO, has praised the New Delhi Declaration adopted by the BRICS nations during the BRICS Summit 2026. In a social media post, the Director General of the World Health Organization, Tedros Adhanom Ghebreyesus, appreciated the commitment to universal health coverage, resilient health systems, successful conclusion of negotiations on the Pathogen Access and Benefit Sharing Annex to the Pandemic Agreement. The three-day Dryland Congress 2026 concluded in New Delhi with a call for greater South-South and triangular cooperation to accelerate solutions for dryland agriculture. The Minister of Agriculture and Farmers Welfare said that the event culminated with the adoption of the Delhi Declaration of Drylands 3D. The declaration set out a shared agenda for transforming dryland agriculture through collaboration, knowledge exchange, innovation and collective action across the Global South. India Meteorological Department has issued a red alert for Gujarat today, warning of extremely heavy rainfall across several parts of the state, particularly in South Gujarat. This fresh monsoon spell has already battered the state over the last 24 hours, with 193 talukas recording rain. The highest rainfall was reported in the Ukai region of Tapi district, which was inundated with over 11 inches of rain by 6 a.m. today. Meanwhile, IMD has forecast heavy to very heavy rainfall conditions over Madhya Pradesh, West Madhya Pradesh, Saurashtra and Kutch during the day. In men's cricket, India will begin the three-match 2020 international series against Afghanistan today at the Arun Jaitley Stadium in Delhi. The first match will start at 7 p.m. Indian time. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਮਾਂ ਹੋ ਚੁੱਕਿਆ ਜੀ 12:10 ਤੇ 20 ਸਕਿੰਟ ਦਾ ਤੇ ਹੁਣ ਵੇਲਾ ਹੈ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ ਜੀ ਸਰੋਤੇ ਰਜਿੰਦਰ ਮਾਨ ਹਾਜ਼ਰ ਹੈ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਲੈ ਕੇ ਦੇ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਭਰੀ ਨਮਸਕਾਰ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਮਿਸ ਪੂਜਾ ਦੇ ਗਾਏ ਹੋਏ ਇਸ ਗੀਤ ਦੇ ਨਾਲ

ਵਿਗਿਆਨ ਦੀ ਦੁਨੀਆ, ਖੋਜਾਂ ਦੀਆਂ ਕਹਾਣੀਆਂ ਅਤੇ ਭਾਰਤ ਦੇ ਮਹਾਨ ਵਿਗਿਆਨੀਆਂ ਦੀਆਂ ਉਪਲਬਧੀਆਂ। ਜੀ ਸਰੋਤਿਓ, ਮਿਤੀ 14 ਸਤੰਬਰ ਦਿਨ ਸੋਮਵਾਰ ਸਵੇਰੇ 7 ਵਜੇ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ ਦੇ ਤਹਿਤ ਤੁਸੀਂ ਸੁਣੋਗੇ ਵਿਸ਼ਾ ਭਾਰਤ ਦੇ ਮਹਾਨ ਵਿਗਿਆਨੀ, ਖੋਜ ਤੋਂ ਉਪਲਬਧੀ ਤੱਕ। ਵਾਚਕ ਮਮਤਾ ਅਰੋੜਾ, ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ।

ਜਾਣੋ ਉਹਨਾਂ ਵਿਗਿਆਨੀਆਂ ਬਾਰੇ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਖੋਜ ਨਾਲ ਭਾਰਤ ਦਾ ਨਾਮ ਦੁਨੀਆ ਭਰ ਵਿੱਚ ਰੋਸ਼ਨ ਕੀਤਾ ਅਤੇ ਵਿਗਿਆਨ ਤੇ ਟੈਕਨੋਲੋਜੀ ਨੂੰ ਨਵੀਂ ਉਚਾਈ ਤੱਕ ਪਹੁੰਚਾਇਆ।

ਤਾਂ ਫਿਰ ਸੁਣਨਾ ਨਾ ਭੁੱਲਣਾ ਮਿਤੀ 14 ਸਤੰਬਰ ਦਿਨ ਸੋਮਵਾਰ ਸਵੇਰੇ 7 ਵਜੇ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ ਵਿਸ਼ਾ ਭਾਰਤ ਦੇ ਮਹਾਨ ਵਿਗਿਆਨੀ ਖੋਜ ਤੋਂ ਉਪਲਬਧੀ ਤੱਕ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਚੁੱਕਿਆ ਜੀ 12:30 ਦਾ ਅਤੇ ਹੁਣ ਵੇਲਾ ਇਹ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ

ਜੀ ਸਰੋਤਿਓ, ਮੈਂ ਰਜਿੰਦਰ ਹਾਜ਼ਰ ਹਾਂ ਪ੍ਰੋਗਰਾਮ ਘਰ ਪਰਿਵਾਰ ਲੈ ਕੇ, ਅਤੇ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਨਮਸਕਾਰ। ਅਤੇ ਅੱਜ ਦੇ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਹੈ ਜੀ ਸਾਡੀਆਂ ਭੈਣਾਂ ਦੀ ਪਸੰਦ ਲਾਈਵ ਫੋਨ ਇਨ ਪ੍ਰੋਗਰਾਮ, ਅਤੇ ਸਾਡੀਆਂ ਭੈਣਾਂ ਨੇ ਡਾਇਲ ਕਰਨਾ ਹੈ ਸਟੂਡੀਓ ਦਾ ਫੋਨ ਨੰਬਰ 0164-42-340-331, ਅਤੇ ਮੇਰੇ ਨਾਲ ਕਰਨੀ ਹੈ ਗੱਲਬਾਤ। ਗੱਲਬਾਤ ਆਪਣੀ ਇਹ ਹੋਵੇਗੀ ਕਿ ਜੇ ਤਾਂ ਸਾਡੀ ਭੈਣ ਕੋਈ ਮੈਰਿਡ ਹੈ, ਵਿਆਹੀ ਹੋਈ ਭੈਣ ਖਾਸ ਕਰਕੇ ਗੱਲ ਕਰਦੀ ਹੈ ਫੋਨ 'ਤੇ, ਤਾਂ ਉਹਨਾਂ ਤੋਂ ਪੁੱਛਿਆ ਜਾਏਗਾ ਜੀ ਉਹਨਾਂ ਦੇ ਘਰ ਵਾਲੇ ਦੀ ਅਜਿਹੀ ਆਦਤ ਜਿਹੜੀ ਉਹਨਾਂ ਨੂੰ ਬਿਲਕੁਲ ਵੀ ਪਸੰਦ ਨਹੀਂ, ਅਤੇ ਇੱਕ ਅਜਿਹੀ ਆਦਤ ਜਿਹੜੀ ਉਹਨਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਹੈ। ਸੋ ਇਸ ਗੱਲ ਨੂੰ ਦੱਸਣ ਵਿੱਚ ਸਾਡੀਆਂ ਭੈਣਾਂ ਨੇ ਕੋਈ ਵੀ ਗੁਰੇਜ਼ ਨਹੀਂ ਕਰਨਾ, ਅਤੇ ਜੇਕਰ ਕੋਈ ਬੱਚਾ ਜਾਂ ਛੋਟੀ ਬੱਚੀ ਕਾਲ ਕਰਦੀ ਹੈ ਤਾਂ ਉਹਨਾਂ ਨੂੰ ਉਸ ਹਿਸਾਬ ਨਾਲ ਸਵਾਲ ਪੁੱਛਿਆ ਜਾ ਸਕਦਾ, ਪਰ ਤੁਸੀਂ ਇਸ ਸਵਾਲ ਦਾ ਜਵਾਬ ਦੇਣ ਲਈ ਤਿਆਰ ਰਹਿਣਾ ਜੀ। ਤੁਸੀਂ ਡਾਇਲ ਕਰਨਾ ਸਟੂਡੀਓ ਦਾ ਨੰਬਰ 0164-42-340-331, ਉਹਨਾਂ ਚਿਰ ਸੁਣਦੇ ਹਾਂ ਜੀ ਇੱਕ ਗੀਤ ਮੇਰੀ ਪਸੰਦ ਆ।

0: ਜੀ ਅਸੀਂ ਸਾਡੇ ਸਰੋਤਿਆਂ ਦਾ ਸਾਡੀਆਂ ਭੈਣਾਂ ਦਾ ਜੀ ਬਿਲਕੁਲ ਨਹੀਂ ਲੱਗਣੋ ਹਟਾਉਣਾ ਤੇ ਜੀ ਲਾਉਣ ਲਈ ਸਾਡੇ ਨਾਲ ਇੱਕ ਭੈਣ ਜੁੜਿਆ ਦੇਖਦੇ ਆਂ ਜੀ ਕੌਣ ਨੇ ਤੇ ਕੀ ਫਰਮਾਇਸ਼ ਲੈ ਕੇ ਪਹੁੰਚੇ ਨੇ। ਹੈਲੋ
1: ਹੈਲੋ, ਨਮਸਕਾਰ ਮੈਮ।
0: ਨਮਸਕਾਰ ਜੀ, ਕੀ ਨਾਮ ਹੈ ਬਈ?
1: ਪ੍ਰਵੀਨ ਲਤਾ ਸਿੰਗਲਾ, ਪਰਸਰਾਮ ਨਗਰ ਬਠਿੰਡਾ ਤੋਂ ਜੀ।
0: ਪ੍ਰਵੀਨ ਲਤਾ ਸਿੰਗਲਾ ਜੀ, ਕੀ ਹਾਲ ਚਾਲ ਹੈ?
1: ਵਧੀਆ ਜੀ, ਕਿਰਪਾ ਹੈ ਮਾਲਕ ਦੀ।
0: ਅੱਛਾ, ਤੇ ਘਰ ਪਰਿਵਾਰ ਸਭ ਠੀਕ?
1: ਹਾਂਜੀ, ਬਹੁਤ ਵਧੀਆ।
0: ਅੱਛਾ, ਹੁਣ ਇਹ ਦੱਸੋ ਵੀ ਤੁਹਾਡੀ ਘਰ ਵਾਲੇ ਤੇ ਕਿਰਪਾ ਕਿੰਨੀ ਕਿ ਹੈ? ਮਤਲਬ ਉਹਨਾਂ ਦੀ ਕੋਈ ਇੱਕ ਅਜਿਹੀ ਆਦਤ ਜਿਹੜੀ ਸੋਨੂੰ ਸਭ ਤੋਂ ਜ਼ਿਆਦਾ ਇਰੀਟੇਟ ਕਰਦੀ ਹੈ, ਸੋਨੂੰ ਸਭ ਤੋਂ ਜ਼ਿਆਦਾ ਗੁੱਸਾ ਆਉਂਦਾ, ਤੇ ਇੱਕ ਅਜਿਹੀ ਆਦਤ ਜਿਹੜੀ ਸੋਨੂੰ ਸਭ ਤੋਂ ਵਧੀਆ ਉਹਨਾਂ ਦੀ ਗੱਲ ਲੱਗਦੀ ਹੈ? ਪਹਿਲਾਂ ਤਾਂ ਆਪਾਂ ਗੁੱਸੇ ਵਾਲੀ ਗੱਲ ਤੇ ਆਈਏ, ਹੈ ਨਾ?
1: ਗੁੱਸਾ ਤਾਂ ਜਦੋਂ ਕਈ ਵਾਰੀਆਂ ਕਹਿਣਾ ਨਹੀਂ ਮੰਨਦੇਗੇ
0: ਅੱਛਾ,
1: ਵੀ
0: ਕਹਿਣਾ?
1: ਜਿਹੜੀ
0: ਹਾਂਜੀ,
1: ਕਹਿਣਾ ਮੰਨਣ ਤੋਂ ਭਾਵ ਇਹ ਹੈ ਵੀ ਕਈ ਵਾਰ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਜਿਹੜੀ ਆਪਾਂ ਘਰੇ ਕਹਿ ਦਿੰਦੇ ਹਾਂ ਨਾ
0: ਜੀ
1: ਆਦਮੀ ਨੂੰ, ਵੀ ਮੰਨ ਕੇ ਚੱਲੋ ਕਈ ਵਾਰ ਕੋਈ ਚੀਜ਼ ਵੀ ਲੈ ਕੇ ਆਉਣੀ ਹੁੰਦੀ ਹੈ ਨਾ। ਬਹੁਤ ਵਾਰ ਤਾਂ ਮੇਰੇ ਨਾਲ ਇਹ ਹੋਈ ਹੈ ਵੀ ਮੈਂ ਕੜੀ ਬਣਾਉਣੀ ਹੋਈ ਲੱਸੀ, ਕਹਿੰਦਾ ਲੱਸੀ ਵੀ ਨਵੀਂ ਨਵੀਂ ਲੈ ਕੇ ਆਉਂਦੇ, ਫਿਰ ਮੈਨੂੰ ਬੜਾ ਗੁੱਸਾ ਚੜਦਾ
0: ਓਏ, ਤੁਹਾਡਾ ਭਲਾ ਹੋ ਜੇ। ਤੇ ਫਿਰ ਤੁਸੀਂ ਮਹੀਨਾ ਮਹੀਨਾ ਵੇਟ ਕਰੀਏ ਨਾ, ਤੁਸੀਂ ਥੋੜਾ ਜਿਹਾ ਦੁੱਧ
1: ਮਹੀਨਾ
0: ਲਿਆ ਦਿਓ।
1: ਮਹੀਨਾ ਕੀ ਫਿਰ ਲੈ ਕੇ ਨਹੀਂ ਆਉਂਦੇ, ਫਿਰ ਮੈਂ ਕਈ ਦਿਨ ਚੁੱਪ
0: ਤੁਸੀਂ
1: ਕਰ ਦਿੰਦੀ ਹਾਂ, ਫਿਰ ਕਹਿ
0: ਥੋੜਾ
1: ਦਿੰਦੀ
0: ਜਿਹਾ
1: ਹਾਂ।
0: ਦੁੱਧ, ਥੋੜਾ ਜਿਹਾ
1: ਸੁਣੋ
0: ਦੁੱਧ
1: ਤਾਂ ਸਹੀ,
0: ਜਿਹੜਾ
1: ਸੁਣੋ
0: ਉਹਨਾਂ
1: ਤਾਂ
0: ਨੇ
1: ਸਹੀ।
0: ਮੇਰੀ ਹਾਂ, ਅੱਛਾ ਠੀਕ ਹੈ, ਚਲੋ
1: ਮੈਂ
0: ਚਲੋ ਚਲੋ
1: ਨਹੀਂ, ਮੈਂ ਕਹਿ ਦਿੰਦੀ ਹਾਂ, ਮੈਂ ਹਫ਼ਤੇ ਬਾਅਦ ਫਿਰ ਕਹਿੰਦੀ ਹਾਂ, ਮੈਂ ਤਾਂ ਲੱਸੀ ਕਹੀ ਸੀ। ਮੈਂ 2-4 ਵਾਰ ਤਾਂ ਫਿਰ ਮੈਂ ਇਹਨਾਂ ਨੂੰ ਕਹਿੰਦੀ ਹਾਂ ਵੀ ਚਲੋ ਕੋਈ ਗੱਲ ਨੀ, ਹਨਾ ਬੰਦਾ ਭੁੱਲ ਜਾਂਦਾ ਕੰਮ ਧੰਦਿਆਂ 'ਚ,
0: ਹਾਂ।
1: ਤੇ ਜਦੋਂ ਫਿਰ ਜਾਈ ਅੰਤ ਹੋ ਜਾਂਦਾ ਫਿਰ ਮੈਨੂੰ ਗੁੱਸਾ ਚੜ ਜਾਂਦਾ,
0: ਫਿਰ ਆਪਾਂ
1: ਫਿਰ ਜਦ
0: ਘਰੇ,
1: ਮੈਂ ਗੁੱਸੇ 'ਚ ਬੋਲਦੀ ਹਾਂ ਫਿਰ ਅੱਗੋਂ ਬੋਲਦੇ ਕੁਛ ਨੀ।
0: ਫਿਰ ਆਪਣੇ ਘਰੇ ਕੜੀ ਕਿੱਦਾਂ ਬਣਦੀ ਹੈ? ਫਿਰ ਕੜੀ ਕਿੱਦਾਂ ਬਣਦੀ ਹੈ? ਫਿਰ ਬਣ ਜਾਂਦੀ
1: ਫਿਰ
0: ਹੈ
1: ਬਸ
0: ਉਦੋਂ,
1: ਕੁੱਕਰ ਦੇ ਵਿੱਚ ਕੜਛੀ ਖੜਕਦੀ ਖੜਕਦੀ ਹੈ,
0: ਉਦੋਂ ਫਿਰ ਬਣ ਜਾਂਦੀ ਹੈ, ਫਿਰ ਜਦੋਂ ਕੜਛੀ ਖੜਕ ਜਾਂਦੀ ਹੈ।
1: ਫਿਰ ਤਾਂ ਬਣਦੀ ਹੈ ਜੀ, ਫਿਰ
0: ਅੱਛਾ,
1: ਤਾਂ ਲੈ ਕੇ ਆਉਂਦੇ।
0: ਫਿਰ ਤਾਂ ਭੱਜੇ ਜਾਂਦੇ ਹੋਣਗੇ। ਤੂੰ ਮੇਰੇ ਪਹਿਲਾਂ ਨਹੀਂ ਯਾਦ ਕਰਾਇਆ, ਪਹਿਲਾਂ ਦੱਸਣਾ ਸੀ
1: ਹਾਏ ਮੈਡਮ, ਤੁਹਾਨੂੰ ਕਿਵੇਂ ਪਤਾ ਲੱਗ ਗਿਆ
0: ਵੀ
1: ਜੀ
0: ਮੇਰੇ ਨਾਲ ਵੀ
1: ਕਿਉਂ
0: ਇਹੀ ਹੁੰਦਾ ਹੈ,
1: ਡਾਇਲੋਗ ਬੋਲਦੇ ਆ?
0: ਮੇਰੇ ਨਾਲ ਵੀ ਆਹੀ ਹੁੰਦਾ ਹੈ। ਤੂੰ ਯਾਦ ਨਹੀਂ ਕਰਾਇਆ ਜਾਂਦਾ ਹੁੰਦਾ, ਮੈਂ ਭੁੱਲ ਜਾਂਦਾ, ਬੰਦਾ ਕੰਮ ਚ ਭੁੱਲ ਜਾਂਦਾ ਹੁੰਦਾ। ਲੈ,
1: ਹਾਂ ਬਸ ਤਾਂ ਹੀ ਕਹਿ ਦਿੰਦੇ ਨੇ।
0: ਤੇਰਾ ਫਰਜ਼ ਨਹੀਂ ਬਣਦਾ ਵੀ ਯਾਦ ਕਰਾਉਣਾ, ਹਨਾ? ਵੀ ਕਿੰਨੀ ਕੁ ਵਾਰੀ ਯਾਦ ਕਰਾਈਏ ਬੰਦੇ ਨੂੰ?
1: ਨਹੀਂ ਹੁਣ ਜੇ ਸੁਬਹ ਕਹਿ ਦੋ ਤਾਂ ਹੁਣ ਸੁਬਹ ਉੱਠਣ ਸਾਰੀ ਲੱਗ ਗਈ ਤੂੰ।
0: ਇਹ ਤਾਂ ਹੈ, ਆਪਾਂ ਤਾਂ ਚੀਜ਼ ਬਣਾਉਣੀ ਹੁੰਦੀ ਆ, ਆਪਾਂ ਤਾਂ ਮੰਗਣੀ ਆ ਚੀਜ਼, ਹੈ ਨਾ?
1: ਹਾਂ ਤੂੰ ਹੁਣ ਬੰਦਾ ਕਰੂਗਾ ਕੀ ਫਿਰ। ਪਰ ਸਭ ਤੋਂ ਖਾਸੀਅਤ ਇਹਨਾਂ ਦੀ ਇਹ ਹੈ ਕਿ ਇਹ ਬੋਲਦੇ ਨਹੀਂ ਜਦ ਮੈਂ ਬੋਲਦੀ ਹਾਂ ਕੁਛ ਵੀ।
0: ਅੱਛਾ,
1: ਸਭ ਤੋਂ ਵਧੀਆ ਗੱਲ ਇਹ ਲੱਗਦੀ ਲੋਕਾਂ ਦੇ, ਬੰਦੇ ਗਾਲਾਂ ਗੁਲਾਂ ਕੱਢਦੇ ਸਾਡੇ ਜਮਾਂ ਕੁਛ ਨਹੀਂ ਕਹਿੰਦੇ।
0: ਚਲੋ, ਇਹ ਹੁੰਦਾ ਹੈ ਸਭ ਤੋਂ ਸਮਝਦਾਰ ਇਨਸਾਨ ਦੀ
1: ਨਹੀਂ ਇਸ ਗੱਲ
0: ਪਹਿਚਾਣ,
1: ਬਹੁਤ
0: ਹੈ ਨਾ?
1: ਸਮਝਦਾਰ ਨੇ। ਹਾਂ
0: ਚਲੋ, ਇਸ ਕਰਕੇ ਉਹਨਾਂ ਦੇ ਚੁੱਪ ਰਹਿਣਾ, ਹਾਲਾਂਕਿ ਤੁਹਾਨੂੰ ਗੁੱਸਾ ਆਇਆ ਹੁੰਦਾ, ਗੁੱਸਾ ਉਹਨਾਂ ਨੂੰ ਵੀ ਆ ਸਕਦਾ।
1: ਇਸ ਗੱਲ ਤੋਂ ਮੈਂ ਉਹਨਾਂ ਤੇ ਮਾਣ ਕਰਦੀ ਹਾਂ ਬਹੁਤ।
0: ਆਏ ਹਾਏ ਹਾਏ ਹਾਏ ਹਾਏ, ਮਾਨ ਤਾਂ ਕਰਦੇ ਆਪਾਂ, ਗੱਲਾਂ ਗੱਲਾਂ ਚ ਆਪਾਂ ਗੀਤ ਭੁੱਲ ਗਏ ਸੀ, ਫਿਰ ਹੁਣ ਗੀਤ ਜਿਹੜਾ ਹੈਗਾ ਮੇਰੇ ਕੋਲੇ, ਮੈਂ ਉਹੀ ਚਲਾਉਂਗੀ।

0: ਮੈਡਮ, ਮੈਨੂੰ ਇੰਦਰਜੀਤ ਨਿੱਕੂ ਦਾ ਸੁਣਾ ਦੋ ਜੀ ਪਲੀਜ਼।
1: ਇੰਦਰਜੀਤ ਨਿੱਕੂ ਦਾ?
0: ਓ ਹਾਂ, ਇੰਦਰਜੀਤ ਨਿੱਕੂ ਦਾ ਹੀ ਹੈ ਨਾ ਕਿਹੜਾ, ਮੇਰਾ ਅੱਜ ਮੇਰਾ ਰੁਸਨ ਨੂੰ ਜੀ ਕਰਦਾ।
1: ਓ ਸਾਰੀ ਉਮਰ ਮਨਾਉਂਦਿਆਂ ਲੰਘ ਗਈ ਹੈ। ਹੈਂ,
0: ਹਾਂ
1: ਤੇ
0: ਯਾਰ,
1: ਹੋਰ ਦੱਸੋ ਵੀ, ਕਈ ਵਾਰੀ ਕੋਈ ਵੈਸੇ ਕੋਈ ਗੱਲ ਹੋ ਜਾਂਦੀ ਹੁੰਦੀ ਹੈ ਤਾਂ ਫੇਰ ਘਰੇ ਦੇ ਮਤਲਬ ਗੁੱਸਾ ਗਿਲਾ ਹੋ ਗਿਆ ਹਨਾ, ਤੇ ਫੇਰ ਕੌਣ ਮਨਾਉਂਦਾ ਹੈ?
0: ਫਿਰ ਮੈਡਮ ਆਪ ਨੂੰ ਧੜੇ ਹੋਣਾ ਪੈਂਦਾ
1: ਅੱਛਾ, ਮਾੜੀ
0: ਕਈ
1: ਗੱਲ ਹੈ।
0: ਵਾਰ। ਫਿਰ ਸੱਚੀ ਦਾ ਪਤਾ ਕੀ, ਸੱਚੀ ਦਾ ਵੀ ਚੱਲ ਕੋਈ ਨਾ ਵੀ, ਹਨਾ ਉਹ ਜਾਣੇ, ਚੱਲ ਫਿਰ ਵੀ ਬੰਦੇ ਬਾਹਰੋਂ ਥੱਕੇ ਹਾਰੇ ਆਉਂਦੇ ਆ, ਹਨਾ
1: ਇਹ ਵੀ ਆਪਾਂ ਤਾਂ ਘਰੇ ਥੱਕੇ ਨਹੀਂ ਹੁੰਦੇ ਨਾ।
0: ਆਪਾਂ ਫਿਰ ਆਪਣੀ ਥਕਾਵਟ ਨੂੰ ਅੱਜ ਤੱਕ ਕਿਸੇ ਨੇ ਗਿਣਿਆ
1: ਇਹ ਵੀ ਠੀਕ ਹੈ ਹਨਾ,
0: ਨਹੀਂ, ਗਿਣਿਆ
1: ਕਿ
0: ਨਾ ਕਿਸੇ ਨੇ।
1: ਆਪਾਂ ਜੇ ਕੰਮ ਤੇ ਜਾਂਦੇ ਹਾਂ ਆਪਾਂ ਫੇਰ ਵੀ ਘਰੇ ਕੰਮ ਤੇ ਆਉਣਾ ਹੈ, ਜੇ ਇਹ ਘਰੋਂ ਵੀ ਫਿਰ ਵੀ ਕੰਮ ਤੇ ਆਉਣਾ ਤੇ ਕੰਮ ਤੋਂ ਫਿਰ ਵੀ ਘਰੇ ਕੰਮ ਤੇ ਜਾਣਾ ਹਨਾ।
0: ਮੈਡਮ ਯਕੀਨ ਨਹੀਂ ਮੰਨਦੇ ਤੁਸੀਂ, ਮੇਰਾ ਸੈਂਟਰ ਹੈ, ਕੋਚਿੰਗ ਸੈਂਟਰ ਹੈ ਸਾਡਾ,
1: ਅੱਛਾ
0: ਸੁਬਹ ਤੋਂ ਬੇਟਾ ਹੀ ਪੜ੍ਹਾਉਂਦਾ, ਮੈਂ ਸ਼ਾਮੀ 4 ਕੁ ਵਜੇ ਜਾਂਦੀ ਹਾਂ
1: ਜੀ
0: ਤੇ ਮੈਂ 6 ਕੁ ਵਜੇ ਵਾਪਸ ਆਉਂਦੀ, 6:15 ਵੀ ਵੱਜ ਜਾਂਦੇ ਹੈਗੇ
1: ਜੀ ਜੀ
0: ਆਉਣ ਸਾਰ, ਫਿਰ ਮੈਂ ਤਾਂ ਚਿੱਲੇ ਚੌਂਕੇ 'ਚ ਵੜ ਜਾਂਦੀ ਹਾਂ।
1: ਬਸ ਆਈ ਹੈ ਜਿਹੜੀਆਂ ਵਰਕਿੰਗ ਹੈਗੀਆਂ ਨਾ ਔਰਤਾਂ, ਵਰਕਿੰਗ ਵੂਮੈਨ ਹੈਗੀਆਂ, ਉਹਨਾਂ ਦੀ ਖਾਸ ਕਰਕੇ ਇਹੀ ਦਿੱਕਤ ਹੈ।
0: ਤੇ ਫਿਰ ਉੱਥੇ ਕਈ ਵਾਰੀ ਤਾਂ ਗੁੱਸਾ ਵਾਇ ਵੀ ਆ ਜਾਂਦਾ ਵੀ ਯਾਰ ਸਾਰਾ ਦਿਨ ਕੰਮ ਕਰੀ ਦਾ, ਹਨਾ ਤੁਸੀਂ
1: ਬਾਹਰਲੇ
0: ਯਕੀਨ
1: ਕੰਮ
0: ਨਹੀਂ
1: ਘਰੇ ਦਾ
0: ਮੰਨਣਾ,
1: ਕੰਮ ਹਨਾ।
0: ਮੈਂ ਮੇਰੇ ਨਾ ਸਾਰਾ ਘਰ ਦਾ ਕੰਮ ਆਪ ਕਰਦੀ ਹਾਂ, ਮੈਂ ਝਾੜੂ ਪੋਚਾ ਵੀ ਕਰਨਾ, ਕੱਪੜੇ ਵੀ ਧੋਣੇ, ਹਨਾ
1: ਜੀ
0: ਤੇ
1: ਜੀ
0: ਸਾਰਾ ਕੰਮ, ਈਵਨ ਮੈਂ ਆਪਦੇ ਪਾਉਣ ਵਾਲੇ ਕੱਪੜੇ ਵੀ ਆਪ ਸਿਲਾਈ ਕਰ ਲੈਂਦੀ ਹੈਗੀ।
1: ਨਹੀਂ ਵੈਸੇ ਜਿਹੜਾ ਕੰਮ ਤੁਸੀਂ ਕਰਦੇ ਹੋ ਸਾਰੇ ਕੰਮ ਮੈਂ ਵੀ ਕਰਦੀ ਹਾਂ, ਬਟ ਸਿਲਾਈ ਸਲੂਈ ਵਾਲੀ ਬਸ ਸਿਰਫ ਤੇ ਸਿਰਫ ਆਪਾਂ ਨੂੰ ਤਰਪਾਈ ਆਉਂਦੀ ਆ, ਹੋਰ
0: ਨਹੀਂ ਮੈਂ
1: ਕਿਸੇ
0: ਤਾਂ ਆਪਦੇ,
1: ਪਾਸਿਓਂ
0: ਮੈਨੂੰ ਤਾਂ
1: ਪਾਟਿਆਂ
0: ਕਿਸੇ ਦੇ
1: ਛਿੜਿਆ ਪਿਆ
0: ਸਿਲਾਈ
1: ਕਿਤੇ
0: ਕਿਤੇ
1: ਪਸੰਦ
0: ਪਸੰਦ ਹੀ
1: ਹੋਏ,
0: ਨਹੀਂ ਆਉਂਦੇ।
1: ਉਹ ਫਿਰ ਚੱਕ ਕੇ ਮੰਮੀ ਮੂਰੇ ਤਾਂ ਜਿਦਾ ਮੰਮੀ ਆ ਕਰ ਦਿਓ ਮਾੜਾ ਜਾ, ਪਰ
0: ਨਹੀਂ
1: ਇੰਨਾ
0: ਮੈਂ,
1: ਇੰਨਾ ਸ਼ੁਕਰ ਹੈ ਉਹਨਾਂ ਦਾ ਵੀ ਉਹ ਕਰ ਦਿੰਦੇ ਆ, ਉਹ ਐ ਨਹੀਂ ਕਹਿੰਦੇ ਵੀ ਕੀ ਸਿਖਾ ਕੇ ਤੋਰਿਆ ਤੈਨੂੰ,
0: ਅੱਛਾ
1: ਉਹਨਾਂ
0: ਸੱਸੂ
1: ਨੇ
0: ਮਾਂ ਮਤਲਬ
1: ਹਾਂ
0: ਕਿ
1: ਸਾਸੂ ਸਾਸੂ ਮਾਂ ਉਹ ਐ ਨਹੀਂ ਕਹਿੰਦੇ ਵੀ, ਕਈ ਕਈ ਪਰਿਵਾਰਾਂ ਚ ਹੁੰਦਾ ਨਾ ਵੀ ਇਸ ਤਰ੍ਹਾਂ ਕਿ ਵੀ ਕੀ ਸਿਖਾ ਕੇ ਤੋਰਿਆ ਤੈਨੂੰ, ਪਰ
0: ਹਾਂ
1: ਰੱਬ ਦਾ
0: ਬਹੁਤ
1: ਸ਼ੁਕਰ,
0: ਸਾਰੀਆਂ ਸੱਸਾਂ ਹੁੰਦੀਆਂ ਮਾਂ ਨੂੰ ਫੜ ਲੈਂਦੀ ਤੇ ਮੰਮੀ ਨੇ ਕੀਤਾ ਹੈ ਤੈਨੂੰ
1: ਰੱਬ ਦਾ ਸ਼ੁਕਰ ਹੈ ਵੀ ਉਹ ਕਰ ਦਿੰਦੇ ਆ ਵੀ ਹਾਂ ਚੱਲ ਕੋਈ ਨਹੀਂ ਤੈਨੂੰ ਨਹੀਂ ਆਉਂਦਾ ਕੋਈ ਗੱਲ ਨਹੀਂ।
0: ਨਹੀਂ ਮੈਡਮ ਮੈਨੂੰ ਤਾਂ ਪਸੰਦ ਹੀ ਘੱਟ ਆਉਂਦੇ, ਮੈਂ ਆਪ ਹੀ
1: ਆਏ ਹਾਏ,
0: ਸੁਣੀ ਹੈ ਜੀ।
1: ਚਲੋ ਜਿਹੜਾ ਤੁਸੀਂ ਗੀਤ ਕੱਢਿਆ ਸੀ ਉਹ ਤਾਂ ਗੀਤ ਨਹੀਂ ਮਿਲਿਆ ਸਾਡੇ
0: ਨਹੀਂ
1: ਕੰਨਾਂ ਨੂੰ,
0: ਮਿਲਿਆ
1: ਵੀ
0: ਫਿਰ ਰਾਜਵੀਰ ਜਵੰਦੇ
1: ਨਹੀਂ
0: ਦਾ
1: ਨਹੀਂ
0: ਸੁਣਾ ਦਿਓ,
1: ਅਸੀਂ ਇੰਦਰਜੀਤ ਨਿੱਕੂ ਦੇ ਹੋਰ ਗੀਤ ਕੱਢ ਛੱਡੇ, ਉਹਨਾਂ ਚੋਂ ਇਕਲਾ ਦੀ ਹੈ ਕੋਈ ਵੀ
0: ਲਾ ਦੋ ਜੀ, ਲਾ ਦੋ ਕੋਈ
1: ਜੀ ਜੀ
0: ਗੱਲ ਨਹੀਂ
1: ਫੋਨ
0: ਫਿਰ ਕੀ, ਹਾਂ ਇੱਕੋ ਗੱਲ ਹੈ, ਕੋਈ
1: ਫੋਨ
0: ਗੱਲ
1: ਕਰਨ
0: ਨਹੀਂ
1: ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
0: ਕੁਛ
1: ਆਰਿਆ,
0: ਵੰਡਿਆ ਥੋੜਾ ਜਿਹਾ ਆਪਣਾ,
1: ਆ ਜਮਾ ਨਹੀਂ ਵੰਡਿਆ ਜੀ ਆਪਾਂ,
0: ਠੀਕ
1: ਚਲੋ ਠੀਕ ਹੈ ਜੀ, ਫੋਨ ਕਰਨ ਲਈ ਧੰਨਵਾਦ ਜੀ,
0: ਥੈਂਕ ਯੂ ਜੀ,
1: ਓਕੇ ਜੀ ਓਕੇ।
0: ਓਕੇ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਅੱਜ ਤੱਕ ਇਸ ਯੋਜਨਾ ਨਾਲ 9,50,00,000 ਤੋਂ ਜ਼ਿਆਦਾ ਲਾਭਪਾਤਰੀ ਜੁੜ ਚੁੱਕੇ ਨੇ ਜੇ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਰੰਟਿਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: प्रोग्राम संबंधी सूचना 14 सितंबर दिन सोमवार प्रोग्राम कर परिवार के तहत सिलसिला सेहत संभाल विषय रहेगा छाती अते साह दियां बीमारियां इस महत्वपूर्ण विषय ते जानकारी देन लई साडे स्टूडियो विच हाजिर होंगे डॉक्टर आंचल जैन जिन्हां नाल गलबात करनगे आकांक्षा अरोड़ा जिन्हां श्रोतियां ने इस विषय संबंधी कोई सवाल पूछना होवे जां जानकारी लेनी होवे ओ साडे स्टूडियो दे फोन नंबर 0164-2240-331 ते कॉल कर सकते ने इस प्रोग्राम दे स्पॉन्सर हन बड़ियाल अस्पताल बठिंडा सो सुनना ना भुलना 14 सितंबर दिन सोमवार दोपहर 12:30 ते सिलसिला सेहत संभाल प्रोग्राम दे निर्माता निर्देशक दलजीत शर्मा
3: 10 साल का कोलैबोरेशन सिंजेंटा का लॉयल्टी प्रोग्राम लेके आया है जोड़ी धमाका जोड़ी पक्की इनाम तगड़ा 1 करोड़ रुपए तो ज्यादा दे इनाम 2 थार 6 बाइक 12 स्कूटी 1,000+ विनर्स 2 लीटर एमस्टार टॉप प्लस 1 किलो चेस यानी 1 लकी ड्रॉ कूपन 25 सितंबर नू लकी ड्रॉ होवेगा आज ही खरीदो TNC अप्लाई
4: ਜੀ ਸਰੋਤਿਓ ਸਮਾਂ ਹੋ ਚੁੱਕਿਆ ਜੀ 12:45 ਦਾ ਤੇ ਪ੍ਰੋਗਰਾਮ ਚੱਲ ਰਿਹਾ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਭੈਣਾਂ ਦੀ ਪਸੰਦ ਲਾਈਫ ਓਨ ਇਨ ਪ੍ਰੋਗਰਾਮ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਭੈਣ ਸਾਡੇ ਨਾਲ ਜੁੜਿਆ ਦੇਖਦੇ ਹਾਂ ਜੀ ਕੌਣ ਨੇ ਤੇ ਕੀ ਫਰਮਾਇਸ਼ ਲੈ ਕੇ ਪਹੁੰਚੇ ਨੇ ਹੈਲੋ
5: ਹੈਲੋ ਹਾਂਜੀ
4: ਹਾਂਜੀ ਨਮਸਕਾਰ ਭੈਣ ਕੌਣ ਬੋਲਦੇ ਹੋ ਸਵਾਲ ਪੁੱਛਿਆ ਜਾਂਦਾ ਵੀ ਘਰ ਵਾਲੇ ਦੀ ਇੱਕ ਅਜਿਹੀ ਆਦਤ ਦੱਸੋ ਜਿਹੜੀ ਤੁਹਾਨੂੰ ਬਿਲਕੁਲ ਵੀ ਪਸੰਦ ਨਹੀਂ
5: ਕੋਈ ਆਪਣਾ ਕੰਮ ਤੇ ਆਪਣੀ ਚੀਜ਼ ਵਾਸਤੇ ਵਧੀਆ ਸਾਫ ਸਫਾਈਆਂ ਰੱਖਦੇ ਆ ਉਹ ਜਦੋਂ ਰੱਖਦੇ ਨੇ ਉਦੋਂ ਫਿਰ ਆਪਾਂ ਨੂੰ ਪਸੰਦ ਨਹੀਂ ਆਉਂਦੀ
4: ਅੱਛਾ ਉਦੋਂ ਫਿਰ ਗੁੱਸਾ ਆ ਜਾਂਦਾ
5: ਹਾਂਜੀ ਹਾਂ ਉਦੋਂ ਗੁੱਸਾ ਹੋ ਜਾਂਦਾ ਵੀ ਆਪਾਂ ਤਾਂ ਵਧੀਆ ਚੀਜ਼ ਰੱਖਦੇ ਆ ਵੀ ਤੁਸੀਂ ਉਹ ਖਲਾਰਾ ਪਾ ਦਿੰਦੇ ਆ
4: ਮੰਨ ਕੇ ਚੱਲੋ ਤੁਸੀਂ ਲਾਈ ਜਾਂਦੇ ਹੋ ਪੋਚੇ ਪੂਰੀ ਗਰਮੀ ਦੇ ਵਿੱਚ ਤੁਸੀਂ ਉੱਠੇ ਹੋਏ ਤੁਸੀਂ ਸਦੇਹਾ ਉੱਠੇ ਹੋਏ ਹੋ ਤੇ ਪੋਚਾ ਸਾਰਾ ਲੱਗ ਚੁੱਕਿਆ ਥੋੜਾ ਜਿਹਾ ਰਹਿ ਚੁੱਕਿਆ ਤੇ ਪਤੀ ਦੇਵ ਆਏ ਤੇ ਲਿਬੜੇ ਪੈਰ ਲੈ ਕੇ ਇੱਕ ਵਾਰੀ ਸਾਰੇ ਮਤਲਬ ਘਰ ਦੇ ਵਿੱਚ ਗੇੜਾ ਦਿੱਤਾ
5: ਹਾਂਜੀ
4: ਫਿਰ ਉਸ ਸਮੇਂ ਦਾ ਮਾਹੌਲ ਥੋੜਾ ਜਿਹਾ ਸਾਡੇ ਸਰੋਤਿਆਂ ਨੂੰ ਤੇ ਮੈਨੂੰ ਬਿਆਨ ਕਰੋ ਜੀ
5: ਹਾਂਜੀ ਉਹਦਾ ਗੁੱਸਾ ਬਹੁਤ ਆਉਂਦਾ ਜੀ ਫਿਰ ਵੀ ਆਪਾਂ ਤਾਂ ਕਦੋਂ ਦੇ ਲੱਗੇ ਪਏ ਸਵੇਰ ਦੇ ਉੱਠੇ ਆ
4: ਜੀ
5: ਵੀ ਇਹ 2 ਮਿੰਟਾਂ ਦੇ ਵਿੱਚ ਦੀ ਸਾਰੇ ਗਾ ਪਾਤਾ
4: ਉਹ 2 ਮਿੰਟ ਲੱਗਦੇ ਵੀ ਨਹੀਂ ਭੈਣ ਉਹ ਤਾਂ 30 ਸਕਿੰਟਾਂ 'ਚ ਹੀ ਸਾਰੀ ਕਾਰਵਾਈ ਪੈ ਜਾਂਦੀ ਹੈ
5: ਹਾਂਜੀ ਹਾਂਜੀ ਹਾਂ
4: ਉਹ ਤਾਂ ਬਸ ਉਹਨਾਂ ਨੇ ਕਰਨਾ ਹੀ ਹੁੰਦਾ ਕਿ ਗੇੜਾ ਹੀ ਕੱਢਣਾ ਹੁੰਦਾ
5: ਹਾਂਜੀ ਹਾਂ ਆਪਾਂ ਫਿਰ ਉਹਦੀ ਸੁਬਹ ਸੁਬਹ ਆਖਦੇ ਨੇ ਪੋਚੇ ਲਾ ਦਈਏ ਵੀ ਦੂਸਰਾ ਕੰਮ ਬਾਅਦ ਚ ਕਰ ਲਾਂਗੇ
4: ਦੂਸਰਾ ਕੰਮ ਬਾਅਦ ਚ ਹੋ ਜੂਗਾ ਹਨਾ
5: ਕਿਹਾ ਹੁੰਦੇ ਕਾ ਦੁੱਧ ਮੰਝਾਂ ਨਹੀਂ ਲਾਉਣੀ ਨਹੀਂ ਕੋਈ ਹਾਂ
4: ਹਾਂ ਤੇ ਪਸ਼ੂਆਂ ਵੀ ਨਹੀਂ ਜਾ ਕੇ ਇੱਕ ਵਾਰੀ ਉਹ ਗੇੜਾ ਲਾ ਗਏ ਤਾਂ ਬਸ ਫਿਰ
5: ਹਾਂਜੀ
4: ਫਿਰ ਬਗਮੀ ਵਗ ਜਾਂਦੀ ਹੈ ਜੀ ਵਗ ਵੱਜਦੀ ਹੈ ਕਿ ਨਹੀਂ ਵੱਜਦੀ ਪਹਿਲਾਂ ਤਾਂ ਦੱਸੋ
5: ਨਹੀਂ ਜੀ ਐਂ ਤਾਂ
4: ਨਹੀਂ ਵੱਜਦੀ
5: ਐ ਤਾਂ ਫਿਰ ਐ ਤਰਸ ਹੋ ਜਾਂਦਾ ਨਾ ਸੁਬਹ ਤੇ

0: ਯਾਰ ਹੋਰ ਕੰਮ ਵੀ ਕਰਨਾ, ਫਿਰ ਰੋਟੀ ਨੀ ਮਿਲਣੀ।
1: ਨਹੀਂ ਤੁਹਾਡੇ ਤੁਹਾਡੇ ਵੀ ਨਹੀਂ ਪੱਗ ਵੱਜਦੀ ਆ ਮਗਰ ਕੇ ਨਹੀਂ ਵੱਜਦੀ ਵੀ ਲੈ ਆ ਗਿਆ ਪੋਚਾ ਤੇਰੇ ਮਗਰ ਯਾ ਚੱਕ ਤੇਰੂ ਲਾ।
0: ਨਹੀਂ ਜੀ ਫਿਰ ਆਪਣੀ ਹਿੰਮਤ ਤਾਂ ਕਿੱਥੇ ਹੁੰਦੀ ਹੈ ਮਾਰਨ ਦੀ।
1: ਤੇ ਮੈਨੂੰ ਆਏ ਦੱਸੋ ਇੱਕ ਉਹਨਾਂ ਦੀ ਅਜਿਹੀ ਗੱਲ ਜਿਹੜੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਹੋਵੇ।
0: ਬਸ ਪਸੰਦ ਤਾਂ ਇਹੋ ਜਿਹੀਆਂ, ਕਦੇ ਕਦੇ ਗੁੱਸਾ ਵੀ ਚੜ ਜਾਂਦਾ ਜੀ, ਫਿਰ ਆਪ ਨੂੰ ਪਸੰਦ ਜਿਹੜੀ ਆਈ ਹੁੰਦੀ ਉਹ ਵੀ ਨੀ ਪਸੰਦ ਆਉਂਦੀ ਕਿ ਨਹੀਂ। ਹਾਂਜੀ
1: ਗੱਲ ਤਾਂ ਮੂਡ ਤੇ ਡਿਪੈਂਡ ਕਰਦੀ ਹੈ ਹਨਾ, ਵੀ ਮੂਡ ਉਸ ਵੇਲੇ ਕਿਸ ਤਰ੍ਹਾਂ ਦਾ ਹੈ।
0: ਹਾਂਜੀ ਹਾਂ, ਜਦੋਂ ਆਪਾਂ ਨੂੰ ਪਸੀਨਾ ਆਇਆ ਹੁੰਦਾ, ਗਰਮੀ ਆਈ ਹੁੰਦੀ, ਉਦੋਂ ਫਿਰ ਪੋਚਾ ਪੋਚਾ ਲਾਉਣੇ ਹੁੰਦੇ, ਹੋਰ ਕੰਮ ਕਰਨਾ ਹੁੰਦਾ, ਫਿਰ ਆਪਣਾ ਉਦੋਂ ਬਲੱਡ ਹਾਈ ਹੁੰਦਾ ਜੀ।
1: ਸਵੇਰੇ ਸਵੇਰੇ ਤਾਂ ਮੇਰੇ ਹਿਸਾਬ ਨਾਲ ਕੋਈ ਇਹੋ ਜੀ ਮਤਲਬ, ਚਾਹੇ ਕੋਈ ਕੰਮ ਤੇ ਜਾਂਦੀ ਹੈ ਚਾਹੇ ਕੋਈ ਘਰੇ ਕੰਮ ਕਰਦੀ ਹੈ ਮੇਰੀ ਭੈਣ, ਮੈਨੂੰ ਨਹੀਂ ਲੱਗਦਾ ਵੀ ਸਵੇਰੇ ਸਵੇਰੇ ਉਹ ਬਹੁਤ ਖੁਸ਼ ਮੂਡ ਚ ਹੋਣੀ ਹੈ, ਕਿਉਂਕਿ ਸਵੇਰੇ ਰੋਟੀ ਵੀ ਬਣਾਉਣੀ ਹੈ, ਬੱਚੇ ਵੀ ਤਿਆਰ ਕਰਕੇ ਭੇਜਣਾ, ਆਪਨੇ ਵੀ ਕੰਮ ਤੇ ਜਾਣਾ, ਜੇ ਕੋਈ ਘਰੇ ਕੰਮ ਕਰਦੀ ਹੈ ਤਾਂ ਘਰਦਿਆਂ ਨੇ ਵੀ ਖੇਤ ਦੇ ਕੰਮ ਨੂੰ ਜਾਣਾ ਹਨਾ, ਰੋਟੀ ਪਾਣੀ ਤੇ ਬਣ ਕੇ ਦੇ। ਚਲੋ ਫਿਰ ਗੀਤ ਭੈਣ ਕਿਹੜਾ ਸੁਣਾ ਦਈਏ ਤੁਹਾਨੂੰ? ਹਾਏ ਹਾਏ ਹਾਏ ਕਰਤੀ, ਫਿਰ ਤੁਸੀਂ ਤਾਂ ਸਵੇਰੇ ਸਵੇਰੇ ਗੁੱਡ ਮਾਰਨਿੰਗ ਹਨਾ।
0: ਹਾਂਜੀ ਹਾਂਜੀ, ਫੋਨ ਕਦੇ ਨੀ ਲੱਗਿਆ ਜੀ, ਅੱਜ ਲੱਗ ਗਿਆ ਵਾ, ਫਿਰ ਲੱਗਿਆ ਨੀ ਹੋਣ, ਕਈ ਦਿਨ ਹੋ ਗਏ ਫੋਨ।
1: ਚਲੋ ਦੇਖੋ ਜੀ ਫਿਰ ਹੁਣ ਮੇਰੇ ਨਾਲ ਗੱਲ ਹੋਣੀ ਸੀ ਤੇ ਫੋਨ ਲੱਗਣਾ ਸੀ।
0: ਹਾਂਜੀ ਹਾਂਜੀ,
1: ਚਲੋ ਠੀਕ ਹੈ ਭੈਣ, ਫੋਨ ਕਰਨ ਲਈ ਧੰਨਵਾਦ।
0: ਹਾਂਜੀ ਹਾਂ ਠੀਕ ਹੈ ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ।
2: ਹੈਲੋ ਗੁੱਡ ਮਾਰਨਿੰਗ ਜੀ।

0: देख ले।
1: जी श्रोते हो, समा हो चुका है 12:56 32 ਸਕਿੰਟਾਂ ਤੇ ਪ੍ਰੋਗਰਾਮ ਚੱਲ ਰਿਹਾ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਭੈਣਾਂ ਦੀ ਪਸੰਦ ਤੇ ਸਟੂਡੀਓ ਦਾ ਨੰਬਰ 0164-22-40-331 ਫਿਰ ਤੋਂ ਹੋ ਚੁੱਕਿਆ ਜੀ ਡਾਇਲ। ਦੇਖਦੇ ਹਾਂ ਜੀ ਕਿਹੜੇ ਭੈਣ ਨੇ ਤੇ ਕੀ ਫਰਮਾਇਸ਼ ਲੈ ਕੇ ਸਾਡੇ ਤੱਕ ਪਹੁੰਚੇ ਨੇ। ਹੈਲੋ,
2: ਹੈਲੋ,
1: ਹਾਂਜੀ ਨਮਸਕਾਰ।
2: ਨਮਸਕਾਰ ਜੀ,
1: ਕੀ ਹਾਲ ਚਾਲ ਹੈ?
2: ਬਹੁਤ ਵਧੀਆ ਜੀ।
1: ਨਾਮ ਦੱਸੋਗੇ ਆਪਣਾ?
2: ਹਾਂਜੀ, ਮੇਰਾ ਨਾਮ ਰਵਿੰਦਰ।
1: ਰਵਿੰਦਰ ਕੌਰ?
2: ਹਾਂਜੀ, ਰਵਿੰਦਰ ਕੌਰ।
1: ਕਿਹੜੀ ਜਗ੍ਹਾ ਤੋਂ ਜੀ?
2: ਅਸੀਂ ਪਿੰਡ ਕੁੱਤੀਵਾਲ ਤੋਂ ਬੋਲ ਰਹੇ ਹਾਂ ਜੀ।
1: ਅੱਛਾ, ਪਿੰਡ ਕੁੱਤੀਵਾਲ ਤੋਂ ਰਵਿੰਦਰ ਕੌਰ। ਭੈਣ ਪਹਿਲੀ ਵਾਰੀ ਫੋਨ ਲੱਗਿਆ ਕਿ ਪਹਿਲਾਂ ਵੀ ਲੱਗਦਾ ਰਹਿੰਦਾ?
2: ਨਹੀਂ ਜੀ, ਪਹਿਲੀ ਵਾਰ ਲੱਗਿਆ। ਬਹੁਤ ਵਾਰੀ ਟਰਾਈ ਕੀਤਾ, ਜਦੋਂ ਵੀ ਡਰਾਈਵ ਕਰਦੇ ਆ ਜਾਂ ਕਿਤੇ ਜਾ ਰਹੇ ਹੁੰਦੇ ਆ ਉਦੋਂ ਹੀ ਸੁਣਦੇ। ਐਕਚੁਅਲੀ ਇੰਨਾ ਮਤਲਬ ਟਾਈਮ ਹੀ ਨਹੀਂ ਹੁੰਦਾ ਕਿ ਰੇਡੀਓ ਸੁਣ ਸਕੀਏ, ਬਸ ਡਰਾਈਵ ਕਰਦੇ ਜਦੋਂ ਕਿਤੇ ਜਾਣਾ ਆਉਣਾ ਉਦੋਂ ਜ਼ਰੂਰ ਸੁਣਦੇ ਆ।
1: ਅੱਜ ਫਿਰ ਹੁਣ ਡਰਾਈਵ ਕਰ ਰਹੀ ਹੋ ਜਾਂ ਕਿਤੇ ਮਤਲਬ ਘਰੇ ਹੋ?
2: ਨਹੀਂ, ਹੁਣ ਵੀ ਡਰਾਈਵ ਕਰ ਰਿਹਾ।
1: ਅੱਛਾ, ਡਰਾਈਵ ਕਰ ਰਹੀ ਹੋ।
2: ਹਾਂਜੀ।
1: ਤੇ ਪ੍ਰੋਗਰਾਮ ਸੁਣਦੇ ਸੁਣਦੇ ਤੁਹਾਨੂੰ ਪਤਾ ਹੀ ਲੱਗ ਗਿਆ ਹੋਵੇਗਾ ਕਿ ਅੱਜ ਦਾ ਮੇਰਾ ਸਵਾਲ ਹੈਗਾ ਜੀ, ਤੁਹਾਡੇ ਘਰ ਦੀ ਇੱਕ ਤੁਹਾਡੇ ਘਰ ਵਾਲੇ ਦੀ ਇੱਕ ਅਜਿਹੀ ਆਦਤ ਜਿਹੜੀ ਤੁਹਾਨੂੰ ਬਹੁਤ ਪਸੰਦ ਹੈ ਤੇ ਇੱਕ ਅਜਿਹੀ ਆਦਤ ਜਿਹੜੀ ਤੁਹਾਨੂੰ ਬਿਲਕੁਲ ਪਸੰਦ ਨਹੀਂ।
2: ਬਸ ਜੀ, ਆਦਤ ਉਹਨਾਂ ਦੀ ਜਿਹੜੀ ਇੱਕ ਬਹੁਤ ਜ਼ਿਆਦਾ ਮਾੜੀ, ਜਦੋਂ ਨਹਾਉਣ ਜਾਂਦੇ ਤੇ ਬਾਥਰੂਮ ਜਦੋਂ ਬਾਹਰ ਆਉਂਦੇ ਆਪਣਾ ਟਾਵਲ ਲੈ ਕੇ ਬੈੱਡ ਤੇ ਪਾ ਦਿੰਦੇ ਆ।
1: ਆਏ ਹਾਏ,
2: ਤੇ ਹਮੇਸ਼ਾ ਉਹਨਾਂ ਨੇ ਕਹਿਣਾ ਕਿ ਤੁਹਾਡਾ ਸੂਰਜ ਅੰਦਰ ਨਿਕਲਦਾ, ਜਿੰਨੀ ਵਾਰ ਮਰਜ਼ੀ ਕਹਿ ਲਾ ਪਰ ਉਹਨਾਂ ਨੇ ਟਾਵਲ ਲੈ ਕੇ ਬੈੱਡ ਤੇ ਹੀ ਪਾਉਣਾ ਆ, ਤੇ ਮੈਂ ਉਹਨੂੰ ਬਾਹਰ ਰੱਖਦੀ ਰਹਿਣਾ ਉਹਨਾਂ ਨੇ, ਪਰ ਇਹ ਆਦਤ ਉਹਨਾਂ ਦੀ ਛੁੱਟਦੀ ਨੀ ਤੇ ਮੈਂ ਵੀ ਉਹਨਾਂ ਨੂੰ ਕਹਿ ਦਊ ਹਟਦੀ ਨੀ, ਪਰ ਉਹਨਾਂ ਦਾ ਟਾਵਲ ਬੈੱਡ ਤੇ ਹੀ ਹੁੰਦਾ ਆ।
1: ਤੁਹਾਨੂੰ ਕਿੰਨੇ ਸਾਲ ਹੋ ਗਏ ਤੁਹਾਡੀ ਮੈਰਿਜ?

0: ਜੀ ਸਰੋਤਿਓ, ਸਮਾਂ ਹੋ ਚੁੱਕਿਆ ਜੀ 1:04 ਤੇ 28 ਸਕਿੰਟ ਤੇ। ਪ੍ਰੋਗਰਾਮ ਦੇ ਵਿੱਚ ਆਖਰੀ ਕਾਲ ਲੈਣ ਲੱਗੇ ਆ ਜੀ, ਦੇਖਦੇ ਆ ਜੀ ਕਿਹੜੇ ਸਰੋਤਾਂ ਨੇ ਤੇ ਕੀ ਫਰਮਾਇਸ਼ ਲੈ ਕੇ ਪਹੁੰਚੇ ਨੇ। ਹੈਲੋ
1: ਹੈਲੋ,
0: ਹੈਲੋ। ਹਾਂਜੀ ਬੇਟਾ, ਕੀ ਨਾਮ ਹੈ?
1: ਸੁਖਮਨ ਜੀ
0: ਸੁਖਮਨ ਜੀ।
1: ਜੀ
0: ਹਾਂਜੀ ਸੁਖਮਨ ਜੀ, ਕਿਹੜੇ ਪਿੰਡੋਂ ਬੋਲਦੇ ਹੋ?
1: ਹਾਂਜੀ, ਉਹ ਉੱਥੋਂ ਨਗਲੇ ਤੋਂ
0: ਨਗਲੇ ਤੋਂ। ਇਹ ਕਿੱਥੇ ਜੇ ਹੈ?
1: ਜੀ।
0: ਇਹ ਕਿੱਥੇ ਜੇ? ਬਠਿੰਡੇ ਜ਼ਿਲ੍ਹੇ ਚ ਪੈਂਦਾ ਕਿ ਬਾਹਰ ਹੈ ਕਿਤੇ? ਜ਼ਿਲ੍ਹਾ ਕਿਹੜਾ ਪੈਂਦਾ ਤੁਹਾਨੂੰ ਪਿੰਡ ਨੂੰ?
1: ਸਿੰਗਲ
0: ਕਿਹੜੇ ਜ਼ਿਲ੍ਹੇ? ਬਠਿੰਡੇ ਜ਼ਿਲ੍ਹੇ ਚ ਹੈ ਪਿੰਡ?
1: ਸਿੰਗਲ
0: ਬਠਿੰਡੇ ਚ
1: ਜੀ,
0: ਹੈ?
1: ਸਿੰਗਲ।
0: ਮੈਨੂੰ ਤੁਹਾਡੇ ਨਾ ਤੁਹਾਡੀ ਸਮਝ ਨਹੀਂ ਆਈ। ਚਲੋ ਕੋਈ ਗੱਲ ਨਹੀਂ। ਸੁਖਮਨ ਕਿਹੜੀ ਕਲਾਸ ਚ ਪੜ੍ਹਦਾ ਹੈ?
1: ਸਿੰਗੁਲੈਰੀ ਕਾਲਜ ਜੀ,
0: ਅੱਛਾ ਚਲੋ ਠੀਕ ਹੈ। ਤੇ ਕਿਹੜੀ ਕਲਾਸ ਚ ਪੜ੍ਹਦਾ ਸੁਖਮਨ?
1: ਫੋਰਥ
0: ਫੋਰਥ। ਪੜ੍ਹਨਾ ਕਿੰਨਾ ਕੁ ਵਧੀਆ ਲੱਗਦਾ?
1: ਜੀ।
0: ਪੜ੍ਹਨਾ ਕਿੰਨਾ ਕੁ ਵਧੀਆ ਲੱਗਦਾ ਪੁੱਤ?
1: ਬਹੁਤ ਵਧੀਆ ਜੀ।
0: ਬਹੁਤ ਵਧੀਆ। ਸਭ ਤੋਂ ਵਧੀਆ ਸਬਜੈਕਟ ਕਿਹੜਾ ਲੱਗਦਾ ਸੁਖਮਨ ਨੂੰ?
1: ਹਾਂਜੀ, ਸਾਰੇ ਜੀ।
0: ਨਹੀਂ, ਇੱਕ ਆਪਣਾ ਫੇਵਰੇਟ ਹੁੰਦਾ ਵੀ ਜਿਹੜਾ ਆ ਮੈਂ ਵਧੀਆ ਕਰੂੰਗਾ ਮੰਮਾ, ਦੂਜਾ ਮੈਂ ਇੱਥੋਂ ਨਹੀਂ ਹੁੰਦਾ, ਮਤਲਬ ਘੱਟ ਹੁੰਦਾ ਜਾਂ ਮੈਂ ਨਹੀਂ ਕਰਨਾ ਚਾਹੁੰਦਾ। ਇੱਕ ਐਂ ਹੁੰਦਾ ਨਾ ਵੀ ਮੈਨੂੰ ਆ ਸਬਜੈਕਟ ਵਧੀਆ ਲੱਗਦਾ ਮੰਮਾ, ਆ ਮੈਂ ਪਹਿਲਾਂ ਕਰੂੰਗਾ।
1: ਮੈਮ ਜੀ, ਮੈਥ। ਹਾਂਜੀ,
0: ਸੁਖਮਨ ਨੂੰ ਮੈਥ ਵਧੀਆ ਲੱਗਦਾ? ਆਏ ਤੇਰਾ ਭਲਾ ਹੋ ਜੇ, ਮੈਨੂੰ ਤਾਂ ਬਹੁਤ ਡਰ ਲੱਗਦਾ ਹੁੰਦਾ ਸੀ ਬਈ ਆਪਣੇ ਤਾਂ ਸਾਰੀ ਉਮਰ 33 ਆਏ, ਆਪਾਂ ਨਹੀਂ ਇਸ ਚੀਜ਼ ਨੂੰ ਲੁਕਾਉਂਦੇ।
1: ਹਾਂਜੀ
0: ਕਿੰਨੇ ਆਉਂਦੇ ਆ ਮੈਥ ਚੋਂ ਨੰਬਰ?
1: ਮੈਮ ਜੀ, ਬਹੁਤ।
0: ਬਹੁਤ? ਕਿੰਨੇ? 100 ਚੋਂ ਕਿੰਨੇ ਆ ਜਾਂਦੇ ਸੁਖਮਨ ਨੂੰ? ਹੈ,
1: ਹੈਲੋ
0: 100 ਦੇ ਵਿੱਚੋਂ ਕਿੰਨੇ ਨੰਬਰ ਆ ਜਾਂਦੇ ਸੁਖਮਨ ਨੂੰ?
1: ਮੈਮ ਜੀ, 100/100।
0: ਆਏ ਹਾਏ, 100/100। ਸੁਖਮਨ ਮੈਨੂੰ ਪੜ੍ਹਾ ਦਿਆ ਕਰੋਗੇ ਤੁਸੀਂ?
1: ਜੀ
0: ਮੈਨੂੰ ਮੈਥ ਪੜ੍ਹਾ ਦੇਉਂਗੇ?
1: ਇਹਨੂੰ ਜੀ,
0: ਮੈਨੂੰ
1: ਮੈਡਮ ਜੀ, ਅਸੀਂ ਕਿਵੇਂ
0: ਆਏ,
1: ਪੜ੍ਹਾਉਂਗੇ?
0: ਮੈਨੂੰ ਮੈਨੂੰ ਆਉਂਦਾ ਨਹੀਂ ਮੈਥ।
1: ਮੈਮ ਜੀ, ਅਸੀਂ ਤੁਹਾਨੂੰ ਕਿਵੇਂ ਪੜ੍ਹਾ ਲਾਂਗੇ? ਤੁਸੀਂ ਤਾਂ ਸਾਡੇ ਤੋਂ ਵੱਡੇ ਹੋ ਜੀ।
0: ਨਹੀਂ ਬੇਟਾ, ਮੇਰੀ ਗੱਲ ਸੁਣੋ, ਜੇ ਕਿਸੇ ਤੋਂ ਸਿੱਖਣਾ ਹੋਵੇ ਨਾ ਜਾਂ ਕਿਸੇ ਨੂੰ ਸਿਖਾਉਣਾ ਹੋਵੇ, ਪੁੱਤ ਵੱਡਾ ਛੋਟਾ
1: ਜੀ,
0: ਕੋਈ ਨਹੀਂ ਹੁੰਦਾ ਉਹਦੇ ਵਿੱਚ। ਹੋ ਸਕਦਾ
1: ਓਕੇ
0: ਕੋਈ
1: ਜੀ।
0: ਚੀਜ਼ ਤੁਹਾਨੂੰ ਹੁਣ ਜਿਹੜੇ ਅੱਜ ਕੱਲ ਦੇ ਬੱਚੇ ਹੈਗੇ ਆ ਉਹ ਸਾਡੇ
1: ਹਾਂਜੀ,
0: ਤੋਂ ਬਹੁਤ ਜ਼ਿਆਦਾ ਐਕਟਿਵ ਹੈ, ਬਹੁਤ ਜ਼ਿਆਦਾ ਹੁਸ਼ਿਆਰ ਹੈ।
1: ਓਕੇ ਜੀ,
0: ਜਿਹੜੀ ਗੱਲ ਸਾਨੂੰ 15-16 ਸਾਲ ਚ ਪਤਾ ਲੱਗਦੀ ਸੀ ਉਹ ਸਾਨੂੰ 7-8 ਸਾਲ ਦੇ ਨੂੰ ਬੇਟਾ ਪਤਾ ਹੁੰਦੀ ਹੈ।
1: ਓਕੇ ਜੀ,
0: ਸਾਨੂੰ ਉਹਨਾਂ ਫੋਨ ਨਹੀਂ ਚਲਾਉਣਾ ਆਉਂਦਾ ਜਿੰਨਾ ਤੁਸੀਂ ਵਰਤਦੇ ਹੋ, ਜਿੰਨਾ ਤੁਹਾਨੂੰ ਉਹਦੀਆਂ
1: ਹਾਂਜੀ
0: ਉਹਦੇ ਫੰਕਸ਼ਨਾਂ ਦਾ ਪਤਾ ਹੈ ਨਾ। ਤੇ ਗੀਤ
1: ਹਾਂਜੀ
0: ਕਿਹੜਾ, ਗੀਤ ਕਿਹੜਾ ਸੁਣੋਗੇ ਸੁਖਮਨ?
1: ਮੈਮ ਜੀ, ਰਾਜਵੀਰ ਜਿੰਦਰ।
0: ਰਾਜਵੀਰ ਜਵੰਦਾ ਦਾ। ਸੁਖਮਨ ਘਰ ਪਰਿਵਾਰ ਕੌਣ ਕੌਣ ਹੈ ਤੁਹਾਡੇ?
1: ਮੈਮ ਜੀ, ਨਾਨਾ ਨਾਨੀ, ਮੰਮੀ ਤੇ ਮਾਮਾ ਅਸੀਂ।
0: ਅੱਛਾ, ਤੇ ਸਭ ਤੋਂ ਜ਼ਿਆਦਾ ਪਿਆਰ ਹੈ ਸੁਖਮਨ ਨੂੰ ਕੌਣ ਕਰਦਾ?
1: ਮੈਮ ਜੀ, ਨਾਨੀ।
0: ਨਾਨੀ। ਚਲੋ ਚੰਗੀ ਗੱਲ ਹੈ ਸੁਖਮਨ ਫੋਨ ਕਰਨ ਲਈ ਬੇਟਾ, ਬਹੁਤ ਬਹੁਤ ਧੰਨਵਾਦ, ਆ ਰਿਹਾ ਤੇਰੀ ਪਸੰਦ ਆ ਗਈ।
1: ਵੈਲਕਮ ਜੀ।
0: ਓਕੇ ਜੀ, ਓਕੇ, ਬਾਏ ਬੇਟਾ।

0: ਜੀ ਸਰੋਤਿਓ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ, ਤੇ ਮੈਨੂੰ ਰਜਿੰਦਰ ਮਾਨ ਨੂੰ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦਿਓ। ਆ ਗਿਆ, ਬਹੁਤ ਬਹੁਤ ਧੰਨਵਾਦ।
1: ਪ੍ਰੋਗਰਾਮ ਘਰ ਪਰਿਵਾਰ।
0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੀ ਪ੍ਰਸਾਰਣ। ਸਮਾਂ ਹੋ ਚੁੱਕਿਆ ਹੈ ਜੀ 1:09 ਦਾ, ਠੀਕ 1:10 ਤੇ ਸੁਣਾਂਗੇ ਪ੍ਰਾਦੇਸ਼ਿਕ ਖਬਰਾਂ। ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਖਬਰਾਂ ਲਈ ਕੁਝ ਪਲ ਕਰੋ ਉਡੀਕ।

0: नमस्कार, ये आकाशवाणी है। हुण तुसी जगजीवन सिंह तों प्रादेशिक खबरां सुणो। पंजाब सरकार ने स्पष्ट किया है कि सरकार की मलकीयत वाले थर्म प्लांट विचों कोले की कोई कमी नहीं है ते सूबे ने पहला ही पछवाड़ा कोला खान नूं चालू कर दिता है ता जो सूबे दियां अपनियां बिजली उत्पादन सहूलतां लई कोले की ढुकवीं उपलब्धता नूं यकीनी बनाया जा सके। पंजाब के बिजली अते लोक निर्माण मंत्री तरनप्रीत सिंह सौंध ने कल एक प्रैस कॉन्फ्रेंस विच कोले की घाट बारे झूठे दोषों का खंडन करदिया यह गल कही। हालांकि उन्होंने कहा है कि मुद्दा निजी थर्मल पावर प्लांटों नूं कोले की सप्लाई का है जिस लई कोल इंडिया जिम्मेवार है। उन्होंने कहा है कि मुख्य सकत्तर की अगवाई विच साडी टीम अज प्लांट अधिकारियों नाल मुलाकात कर रही है अते 24 तों 48 घंटियां दे अंदर इन्हां प्लांटों नूं चालू करन दी संभावना है।
1: तीन यूनिट्स दे विच तकनीकी खराबी आई सी जिहदे चो एक यूनिट की तकनीकी खराबी बिल्कुल ठीक कर दिती गई। साडे अफसरां ने उहनां दे नाल जाके मोनीटर करके एक यूनिट चालू करता। असीं इहनां दे नाल चीफ सैकटरी साहब ने 4 बजे मीटिंग भी रखी है। जिहड़े दो यूनिट ने सानू उम्मीद है कि असीं 24 तों 48 घंटिया दे विच प्राइवेट प्लांट वालियां नूं कह के इह रिपेयर करा के दो प्लांट असीं चलवा लांगे जिहदे नाल 24 तों 48 घंटिया दे विच जिहड़ा मेजर के नैरो पासिंग चो जो साडे कट लग रहे ने असीं
0: ਪੰਜਾਬ ਦੇ ਖੇਤੀਬਾੜੀ ਖੇਤਰ ਬਿਜਲੀ ਨਿਰਵਿਘਨ ਬਿਜਲੀ ਸਪਲਾਈ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਮੰਤਰੀ ਨੇ ਦੱਸਿਆ ਕਿ ਉਹਨਾਂ ਨੇ ਕੇਂਦਰੀ ਬਿਜਲੀ ਮੰਤਰੀ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਪੰਜਾਬ ਨੂੰ ਕੇਂਦਰੀ ਬਿਜਲੀ ਪੂਲ ਤੋਂ ਆਪਣਾ ਪੂਰਾ ਅਤੇ ਸਹੀ ਹਿੱਸਾ ਮਿਲੇ। ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਇਸ ਵੇਲੇ ਕੇਂਦਰੀ ਬਿਜਲੀ ਪੂਲ ਤੋਂ ਆਪਣੇ ਹਿੱਸੇ ਦੇ ਮੁਕਾਬਲੇ 1051 ਮੈਗਾਵਾਟ ਘੱਟ ਬਿਜਲੀ ਮਿਲ ਰਹੀ ਹੈ। ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਹਰਦੀਪ ਸਿੰਘ ਗਿੱਲ ਨੇ ਕੱਲ੍ਹ ਜਲੰਧਰ ਵਿੱਚ ਸਫਾਈ ਕਰਮਚਾਰੀ ਯੂਨੀਅਨ ਦੇ ਆਗੂਆਂ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਉਹਨਾਂ ਨੇ ਸਮੱਸਿਆਵਾਂ ਅਤੇ ਮੰਗਾਂ ਨੂੰ ਵਿਸਥਾਰ ਨਾਲ ਸੁਣਿਆ। ਇਸ ਦੌਰਾਨ ਸਫਾਈ ਕਰਮਚਾਰੀਆਂ ਨੇ ਸ੍ਰੀ ਗਿੱਲ ਨੂੰ ਆਪਣੀਆਂ ਸੇਵਾਵਾਂ ਨਾਲ ਸੰਬੰਧਿਤ ਵੱਖ ਵੱਖ ਸਮੱਸਿਆਵਾਂ ਅਤੇ ਮੰਗਾਂ ਬਾਰੇ ਜਾਣਕਾਰੀ ਦਿੱਤੀ। ਸ੍ਰੀ ਗਿੱਲ ਨੇ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਹੈ ਕਿ ਉਹਨਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਸ੍ਰੀ ਗਿੱਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸਫਾਈ ਕਰਮਚਾਰੀਆਂ ਨੂੰ ਭਲਾਈ ਨੂੰ ਯਕੀਨੀ ਬਣਾਏਗੀ ਅਤੇ ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਹਨਾਂ ਨੇ ਦੱਸਿਆ ਕਿ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਦੁਆਰਾ ਸਫਾਈ ਕਰਮਚਾਰੀਆਂ ਦੀ ਭਲਾਈ ਨਾਲ ਸੰਬੰਧਿਤ ਇੱਕ ਵਿਸ਼ੇਸ਼ ਖਰੜਾ ਪੇਸ਼ ਕੀਤਾ ਗਿਆ ਹੈ। ਇਹ ਖਰੜਾ ਕਾਨੂੰਨ ਮੰਤਰੀ ਦੁਆਰਾ ਇੱਕ ਬਿੱਲ ਦੇ ਰੂਪ ਵਿੱਚ ਸੰਸਦ 'ਚ ਪੇਸ਼ ਕੀਤਾ ਜਾਏਗਾ ਅਤੇ ਸੰਸਦ ਦੁਆਰਾ ਮਨਜ਼ੂਰੀ ਦਿੱਤੀ ਜਾਏਗੀ। ਪ੍ਰਕਿਰਿਆ ਤੋਂ ਬਾਅਦ ਇਸ ਨੂੰ ਕਾਨੂੰਨ ਵਿੱਚ ਬਦਲਣ ਲਈ ਕਦਮ ਚੁੱਕੇ ਜਾਣਗੇ। ਉਹਨਾਂ ਨੇ ਕਿਹਾ ਕਿ ਇਸ ਦਾ ਮੁੱਖ ਉਦੇਸ਼ ਸਫਾਈ ਕਰਮਚਾਰੀਆਂ ਦੇ ਅਧਿਕਾਰਾਂ ਦੀ ਰਾਖੀ ਕਰਨਾ ਅਤੇ ਉਹਨਾਂ ਦੀ ਭਲਾਈ ਹੈ। ਮੀਟਿੰਗ ਤੋਂ ਬਾਅਦ ਹਰਦੀਪ ਸਿੰਘ ਗਿੱਲ, ਪੰਜਾਬ ਭਾਜਪਾ ਐਸਸੀ ਮੋਰਚਾ ਦੇ ਪ੍ਰਧਾਨ ਸ਼ੀਤਲ ਅੰਗਰਾਲ ਅਤੇ ਹੋਰ ਵੀ ਮੌਜੂਦ ਸਨ। ਸਫਾਈ ਕਰਮਚਾਰੀਆਂ ਵੱਲੋਂ ਸੀਨੀਅਰ ਆਗੂਆਂ ਸਮੇਤ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਰੱਖੀਆਂ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਰੋੜੀ ਦੀ ਕਾਰਵਾਈ ਕਰਨ ਲਈ ਕਿਹਾ ਗਿਆ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੱਲ੍ਹ ਪੰਜਾਬ ਭਰ ਵਿੱਚ ਸਾਲ 2026 ਦੀਆਂ ਰਾਸ਼ਟਰੀ ਲੋਕ ਅਦਾਲਤਾਂ ਲਗਾਈਆਂ ਗਈਆਂ। ਇਸ ਦੌਰਾਨ ਲੰਬੇ ਸਮੇਂ ਤੋਂ ਪੈਂਡਿੰਗ ਹਜ਼ਾਰਾਂ ਮੁਕੱਦਮਿਆਂ ਦਾ ਥੋੜੇ ਸਮੇਂ 'ਚ ਨਿਪਟਾਰਾ ਕਰਨਾ ਯਕੀਨੀ ਬਣਾਇਆ ਗਿਆ। ਇਹਨਾਂ ਅਦਾਲਤਾਂ ਵਿੱਚ ਸਿਵਲ ਵਿਆਹਤਾ, ਜਾਇਦਾਦ, ਮੋਟਰ ਦੁਰਘਟਨਾ ਦੇ ਦਾਅਵਿਆਂ, ਬੈਂਕਿੰਗ, ਬੀਮਾ ਅਤੇ ਹੋਰ ਵੱਖ ਵੱਖ ਤਰ੍ਹਾਂ ਦੇ ਮਾਮਲਿਆਂ ਨੂੰ ਸਫਾਈ ਸੁਲਾਹ ਅਤੇ ਆਪਸੀ ਸਹਿਮਤੀ ਨਾਲ ਨਿਪਟਾਇਆ ਗਿਆ। ਇਸ ਕੋਸ਼ਿਸ਼ ਨਾਲ ਮੁਕੱਦਮਾ ਕਰਨ ਵਾਲਿਆਂ ਨੂੰ ਤੁਰੰਤ ਰਾਹਤ ਦਿੱਤੀ ਗਈ ਹੈ ਅਤੇ ਅਦਾਲਤਾਂ ਵਿੱਚ ਲੰਬਿਤ ਪੈਂਡਿੰਗ ਮਾਮਲਿਆਂ ਨੂੰ ਕਢਾਉਣ ਵਿੱਚ

0: ਮਹੱਤਵਪੂਰਨ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਜਗਦੀਪ ਕੌਰ ਵਿਰਕ ਨੇ ਕਿਹਾ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਅਤੇ ਉਪ ਮੰਡਲਾਂ ਵਿੱਚ ਕੁੱਲ 404 ਲੋਕ ਅਦਾਲਤਾਂ ਬੈਂਚਾਂ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਕੁੱਲ 6,54,612 ਕੇਸਾਂ ਦੀ ਸੁਣਵਾਈ ਕੀਤੀ ਗਈ ਹੈ। ਪੰਜਾਬ ਪੁਲਿਸ ਦੇ ਦੇਸ਼ਾਂ ਤੋਂ ਅਪਰਾਧੀਆਂ ਨੂੰ ਫੜਨ ਵਾਲੇ ਭਾਗ ਨੇ ਆਪਣੀ ਸਥਾਪਨਾ ਦੇ 7 ਮਹੀਨਿਆਂ ਦੌਰਾਨ ਕੱਲ੍ਹ ਯੂਰਪ ਤੋਂ ਮੋਲਡੋਵਾ ਤੋਂ ਵਾਪਸ ਲਿਆਂਦੇ ਗਏ 10 ਲੋੜੀਂਦੇ ਭਗੌੜਿਆਂ ਦੀ ਹਵਾਲਗੀ ਯਕੀਨੀ ਬਣਾ ਲਈ ਹੈ। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੂਬਾ ਸਰਕਾਰ ਅਪਰਾਧੀ ਤੱਤਾਂ ਨੂੰ ਪੰਜਾਬ ਤੋਂ ਜਾਂ ਵਿਦੇਸ਼ੀ ਧਰਤੀ ਤੋਂ ਸੂਬੇ ਵਿੱਚ ਗੜਬੜ ਜਾਂ ਅਪਰਾਧ ਪੈਦਾ ਕਰਨ ਲਈ ਕੰਮ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ਤੋਂ ਕੰਮ ਕਰ ਰਹੇ ਅਪਰਾਧੀਆਂ ਤੇ 21 ਹੋਰ ਹਵਾਲਗੀ ਪ੍ਰਸਤਾਵ ਕੇਂਦਰ ਸਰਕਾਰ ਕੋਲ ਪੈਂਡਿੰਗ ਨੇ।
1: ਮੈਂ ਮੁਬਾਰਕਬਾਦ ਦੇਣਾ ਚਾਹੂੰਗਾ ਪੰਜਾਬ ਪੁਲਿਸ ਨੂੰ ਕਿ ਇਹਨਾਂ 7 ਮਹੀਨਿਆਂ ਦੇ ਵਿੱਚ ਕਾਮਯਾਬੀ ਇਸ ਹੱਦ ਤੱਕ ਮਿਲੀ ਹੈ ਕਿ ਹੁਣ ਤੱਕ 9 ਬੰਦੇ ਨੇ ਜਿਹੜੇ ਉਹਨਾਂ ਨੂੰ ਡਿਪੋਰਟ ਔਰ ਐਕਸਟ੍ਰਾਡਾਈਟ ਕੀਤਾ ਜਾ ਚੁੱਕਿਆ ਹੈ ਤੇ 21 ਦੀ ਪ੍ਰਪੋਜ਼ਲ ਉਹਨਾਂ ਨੂੰ ਐਕਸਟ੍ਰਾਡਾਈਟ ਕਰਕੇ ਲਿਆਉਣ ਦੀ ਪ੍ਰਪੋਜ਼ਲ ਹੈ ਜਿਹੜੀ ਉਹ ਕੇਂਦਰ ਸਰਕਾਰ ਕੋਲੇ ਮਾਨ ਸਰਕਾਰ ਵੱਲੋਂ ਪਈ ਹੈ।
0: ਉਨ੍ਹਾਂ ਨੇ ਕਿਹਾ ਕਿ ਮਲੇਸ਼ੀਆ, ਇੰਡੋਨੇਸ਼ੀਆ, UAE ਤੇ ਅਮਰੀਕਾ ਤੋਂ ਕੱਢੇ ਗਏ 10 ਗੈਂਗਸਟਰ ਸਿਰਫ ਸਥਾਨਕ ਕਾਰਵਾਈਆਂ ਲਈ ਨਹੀਂ ਚਲਾ ਰਹੇ ਸਨ, ਬਲਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਪਰਾਧਿਕ ਨੈਟਵਰਕ ਵੀ ਚਲਾ ਰਹੇ ਸਨ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਅਪਰਾਧਿਕ ਘਟਨਾ ਜਾਂ ਜਬਰੀ ਵਸੂਲੀ ਦੀ ਕਾਲ ਬਾਰੇ ਸਥਾਨਕ ਪੁਲਿਸ ਨੂੰ ਤੁਰੰਤ ਸੂਚਿਤ ਕਰਨ। ਗਿਆਨ ਸੇਤੂ ਥਿੰਕ ਟੈਂਕ ਦੁਆਰਾ ਚੰਡੀਗੜ੍ਹ ਸਿਟੀਜ਼ਨਸ ਫਾਊਂਡੇਸ਼ਨ ਅਤੇ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਚੈਪਟਰ 11 ਚੰਡੀਗੜ੍ਹ ਦੇ ਸਹਿਯੋਗ ਨਾਲ ਕੱਲ੍ਹ ਕਾਲਜ ਵਿੱਚ 1965 ਦੇ ਭਾਰਤ ਪਾਕ ਯੁੱਧ ਤੇ ਇੱਕ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਭਾਰਤੀ ਉਪ ਮਹਾਂਦੀਪ ਦੇ ਫੌਜੀ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ ਯੁੱਧਾਂ ਵਿੱਚੋਂ ਇੱਕ ਤੇ ਡੂੰਘਾਈ ਨਾਲ ਚਰਚਾ ਕੀਤੀ ਗਈ। ਉੱਘੇ ਰੱਖਿਆ ਅਤੇ ਰਣਨੀਤਿਕ ਮਾਮਲਿਆਂ ਦੇ ਵਿਦਵਾਨਾਂ, ਸੀਨੀਅਰ ਫੌਜੀ, ਸਾਬਕਾ ਸੈਨਿਕਾਂ, ਸਿੱਖਿਆ ਸ਼ਾਸਤਰੀਆਂ ਅਤੇ ਖੋਜੀਆਂ ਨੇ 6 ਸਿੰਥੈਟਿਕ ਸੈਸ਼ਨਾਂ ਦੌਰਾਨ ਵੱਖ ਵੱਖ ਕੋਣਾਂ ਤੇ ਯੁੱਧ ਤੇ ਚਰਚਾ ਕੀਤੀ। ਸੈਮੀਨਾਰ ਵਿੱਚ 1965 ਦੇ ਸੰਘਰਸ਼ ਦੀ ਯਾਦਗਾਰੀ ਸਮਝ ਤੋਂ ਪਰੇ ਰਣਨੀਤਿਕ ਸੰਚਾਲਨ, ਭੂ ਰਾਜਨੀਤਿਕ ਅਤੇ ਸਮਾਜਿਕ ਦ੍ਰਿਸ਼ਟੀਕੋਣਾਂ ਤੋਂ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਵਿਚਾਰ ਵਟਾਂਦਰੇ ਸੰਘਰਸ਼ ਤੋਂ ਪਹਿਲਾਂ ਦੇ ਰਣਨੀਤਿਕ ਪੈਂਤੜਿਆਂ, ਪ੍ਰਮੁੱਖ ਫੌਜੀ ਕਾਰਵਾਈਆਂ, ਬਖਤਰਬੰਦ ਯੁੱਧ, ਯੁੱਧ ਦੇ ਅੰਤਮ ਨਤੀਜੇ ਅਤੇ ਸੰਘਰਸ਼ ਦੌਰਾਨ ਆਮ ਨਾਗਰਿਕਾਂ ਦੇ ਇਸ ਨੂੰ ਲੈ ਕੇ ਤਜਰਬਾਂ ਤੇ ਕੇਂਦਰਿਤ ਸਨ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲੇ ਐਟ ਦ ਰੇਟ AIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੋਂ ਸੁਣੋਗੇ 1:40 ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਮਾਂ ਹੋ ਚੁੱਕਿਆ ਜੀ 1:16 ਤੇ 12 ਸਕਿੰਟ ਦਾ ਤੇ ਹੁਣ ਵੇਲਾ ਏ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ।

ਜੀ ਸਰੋਤਿਓ, ਰਜਿੰਦਰ ਹਾਜ਼ਰ ਹੈ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਲੈ ਕੇ, ਅਤੇ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਭਰੀ ਨਮਸਕਾਰ। ਅਤੇ ਪ੍ਰੋਗਰਾਮ ਦੇ ਵਿੱਚ ਸਟੂਡੀਓ ਦਾ ਨੰਬਰ ਹੈ ਜੀ 0164-22-40-331। ਤੁਸੀਂ ਕਰਨਾ ਜੀ ਇਹ ਨੰਬਰ ਡਾਇਲ ਅਤੇ ਸੁਣਨਾ ਆ ਮੇਰੇ ਤੋਂ ਆਪਣੀ ਪਸੰਦ ਦਾ ਕੋਈ ਵੀ ਹਿੰਦੀ ਫਿਲਮੀ ਗੀਤ, ਅਤੇ ਖਾਸ ਕਰਕੇ ਸਾਡੇ ਉਹਨੇ ਵੀਰਾਂ ਨੂੰ ਸਰੋਤਿਆਂ ਨੂੰ ਖਾਸ ਕਰਕੇ ਬੇਨਤੀ ਹੈ ਜਿਨ੍ਹਾਂ ਦਾ ਫੋਨ ਜਲਦੀ ਜਲਦੀ ਨਾਲ ਲੱਗ ਜਾਂਦਾ ਹੈ। ਵੀਰ ਤੁਸੀਂ ਮੈਨੂੰ ਤਾਂ ਕਹਿ ਦਿੰਦੇ ਹੋ ਜੀ 15 ਕੁ ਦਿਨ ਹੋਏ ਆ, ਪਰ ਜਿਹੜੇ ਸਾਡੇ ਹੋਰ ਸਰੋਤੇ ਹੁੰਦੇ ਆ ਫਿਰ ਕਈ ਵਾਰੀ ਖਤ ਦੇ ਵਿੱਚ ਆਉਂਦਾ, ਕਈ ਵਾਰੀ ਵਟਸਐਪ ਸਾਨੂੰ ਮੈਸੇਜ ਆਉਂਦਾ ਹੈ ਵੀ ਭਾਈ ਤੁਸੀਂ ਉਸ ਬੰਦੇ ਦੀ ਕਾਲ ਲੈ ਲਈ ਸੀ, ਉਹਨੇ ਤਾਂ ਹਜੇ 4-5 ਦਿਨ ਪਹਿਲਾਂ ਹੀ ਕਾਲ ਕੀਤੀ ਸੀ। ਸੋ ਸਾਨੂੰ ਕਾਲ ਲੈਣ ਦੇ ਵਿੱਚ ਕੋਈ ਵੀ ਇਤਰਾਜ਼ ਨਹੀਂ ਹੁੰਦਾ, ਪਰ ਫਿਰ ਵੀ ਜਿਹੜੇ ਸਰੋਤਾ ਕਦੇ ਫੋਨ ਨਹੀਂ ਲਾ ਪਾਉਂਦੇ ਕਿਸੇ ਕਾਰਨ ਜਾਂ ਉਹਨਾਂ ਦਾ ਨਹੀਂ ਲੱਗਦਾ, ਕਿਰਪਾ ਕਰਕੇ ਥੋੜ੍ਹੀ ਜਿਹੀ ਉਹਨਾਂ ਨੂੰ ਵੀ ਫੋਨ ਮਿਲਾਉਣ ਦੀ ਅਤੇ ਇਸ ਪਲੇਟਫਾਰਮ ਤੇ ਆਉਣ ਦੀ, ਸਾਡੇ ਨਾਲ ਗੱਲਬਾਤ ਕਰਨ ਦੀ ਅਤੇ ਆਪਣਾ ਕੋਈ ਵੀ ਪਸੰਦੀਦਾ ਗੀਤ ਸੁਣਨ ਦੀ, ਥੋੜ੍ਹੀ ਜਿਹੀ ਉਹਨਾਂ ਨੂੰ ਵੀ ਖੇਚਲਾ ਕਰਨ ਦਿਓ, ਉਹਨਾਂ ਨੂੰ ਵੀ ਖੁਸ਼ੀ ਹੋਵੇ। ਸਾਡੇ ਨਾਲ ਹੋਰ ਬਹੁਤ ਸਾਰੇ ਸਰੋਤੇ ਆ ਜਿਹੜੇ ਨਵੇਂ ਜੁੜਨ, ਪਹਿਲਾਂ ਵਾਲੇ ਤਾਂ ਸਾਡੇ ਸਰੋਤੇ ਹੈਗੇ ਹੀ ਹੈਗੇ ਆ, ਖਾਸ ਕਰਕੇ ਜਿਨ੍ਹਾਂ ਦੀ ਕਦੇ ਵੀ ਕਾਲ ਨਹੀਂ ਲੱਗਦੀ। ਸੋ ਉਹ ਸਾਨੂੰ ਫੋਨ ਮਿਲਾਉਣ ਅਤੇ ਸੁਣਨ ਆਪਣੀ ਪਸੰਦ ਦਾ ਕੋਈ ਵੀ ਹਿੰਦੀ ਫਿਲਮੀ ਗੀਤ। ਸੋ ਇੱਕ ਗੀਤ ਸੁਣਦੇ ਆ ਜੀ ਮੇਰੀ ਪਸੰਦ ਦਾ, ਉਨੇ ਚਿਰ ਤੁਸੀਂ ਡਾਇਲ ਕਰੋ 0164-22-40-331।

ਦੇਖੋ ਜੀ ਸਰੋਤਿਓ, ਸਾਡੇ ਕੋਲੇ ਵੀ ਇੱਕ ਫੋਨ ਆ ਚੁੱਕਿਆ ਜੀ। ਦੇਖਦੇ ਹਾਂ ਜੀ ਕਿਹੜੇ ਸਰੋਤਾਂ ਨੇ ਤੇ ਕੀ ਫਰਮਾਇਸ਼ ਲੈ ਕੇ ਸਾਡੇ ਪਹੁੰਚੇ ਨੇ।

ਜੀ, ਅਸੀਂ ਸਾਡੇ ਸਰੋਤੇ ਜਸਵੀਰ ਸਿੰਘ ਭੁੱਚੋ ਖੁਰਦ ਤੋਂ ਇਹਨਾਂ ਨੇ ਸਾਨੂੰ ਕਾਲ ਮਿਲਾਈ ਸੀ, ਪਰ ਕਿਸੇ ਕਾਰਨ ਅਸੀਂ ਉਹਨਾਂ ਨੂੰ ਔਨਅਰ ਨਹੀਂ ਕਰ ਸਕੇ। ਸੋ ਸੁਣਦਿਆਂ ਜੀ ਉਹਨਾਂ ਦੀ ਪਸੰਦ ਦਾ ਇਹ ਗੀਤ।

0: ਜੀ ਸਰੋਤੇ, ਸਮਾਂ ਹੋ ਚੁੱਕਿਆ ਜੀ 1:27 ਤੇ 8 ਸਕਿੰਟ ਦਾ, ਤੇ ਇੱਕ ਹੋਰ ਸਰੋਤਾ ਸਾਡੇ ਨਾਲ ਜੁੜਿਆ, ਦੇਖਦੇ ਹਾਂ ਜੀ ਕੌਣ ਨੇ ਤੇ ਕੀ ਫਰਮਾਇਸ਼ ਲੈ ਕੇ ਪਹੁੰਚੇ ਨੇ। ਹੈਲੋ,
1: ਹਾਂਜੀ ਨਮਸਕਾਰ ਜੀ।
0: ਨਮਸਕਾਰ ਜੀ, ਨਾਮ ਦੱਸ ਦਿਓ ਬਈ ਆਪਣਾ।
1: ਸੁਭਾਸ਼ ਚੰਦ, ਪਿੰਡ ਹਰੀਪ੍ਰੀਤ ਦਾ।
0: ਸੁਭਾਸ਼ ਚੰਦ, ਕਿਹੜਾ ਗੀਤ ਸੁਣਨਾ ਜੀ?
1: ਹੀਰਾਂ ਦਾ ਫਿਲਮ ਦਾ ਪੰਕਾ ਸੀ।
0: ਅੱਛਾ, ਹੀਰਾਂ ਦੀ
1: ਹਾਂ
0: ਫਿਲਮ
1: ਹੀਰ।
0: ਦਾ ਜੀ।
1: ਹਾਂਜੀ ਹਾਂਜੀ,
0: ਜੀ ਜੀ, ਫੋਨ ਕਰਨ ਲਈ ਸੁਭਾਸ਼ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਆ ਰਿਹਾ
1: ਸ਼ੁਕਰੀਆ
0: ਤੁਹਾਡੀ ਪਸੰਦ
1: ਸ਼ੁਕਰੀਆ।
0: ਦਾ ਗੀਤ ਜੀ।
1: ਠੀਕ ਹੈ।
0: ਜੀ

0: ਜੀ ਸਰੋਤਿਓ, ਸਮਾਂ ਹੋ ਚੁੱਕਿਆ ਜੀ 1:31 ਮਿੰਟ ਦਾ, ਤੇ ਪ੍ਰੋਗਰਾਮ ਚੱਲ ਰਿਹਾ ਟੈਲੀਫੋਨ ਮਿਲਾਓ ਜੀ। ਤੇ ਟੈਲੀਫੋਨ ਹੈ ਜਿਹੜਾ ਮਿਲ ਚੁੱਕਾ ਹੈ ਜੀ, ਸਟੂਡੀਓ ਦਾ ਨੰਬਰ 0164-22-40-331 ਹੋ ਚੁੱਕਿਆ ਜੀ ਡਾਇਲ। ਦੇਖਦੇ ਹਾਂ ਜੀ ਕੌਣ ਨੇ। ਹੈਲੋ ਹੈਲੋ
1: जी नमस्ते।
0: ਨਮਸਤੇ ਜੀ, ਨਾਮ ਬਤਾਈਏ ਆਪਣਾ।
1: प्रेम सिंह सिसोदिया बोल रहा हूँ, ग्राम बछोड़ा तहसील नागदा जिला उज्जैन से।
0: जी कौन सा गीत सुनना है आपको।
1: फिल्म का नाम है हिमालय की गोद में,
0: जी
1: इसका है एक तू जो मिला। जी
0: जी फोन करने के लिए धन्यवाद आपका। आ रहा है आपकी पसंद का गीत।
1: धन्यवाद।
0: ओके, ਕੀ ਤੁਸੀਂ ਆਪਣੇ ਵਿਦਿਅਕ ਅਦਾਰੇ ਵਿੱਚ ਚੱਲ ਰਹੇ ਕੋਰਸਾਂ ਅਤੇ ਡਿਗਰੀਆਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੇ ਨਾਲ। ਸਾਡਾ ਸੰਪਰਕ ਨੰਬਰ ਹੈ 78-379-63-306। ਈਮੇਲ ID ਹੈ AIRFM.BTI@gmail.com। ਨੰਬਰ ਇੱਕ ਵਾਰ ਫੇਰ ਨੋਟ ਕਰ ਸਕਦੇ ਹੋ 78-379-63-306।
2: ਵਿਰਸਾ ਜੋ ਸਾਡੀ ਪਹਿਚਾਣ ਹੈ, ਸੱਭਿਆਚਾਰ ਜੋ ਸਾਡੀ ਸ਼ਾਨ ਹੈ, ਅਤੇ ਰੀਤੀ ਰਿਵਾਜ ਜੋ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੇ ਨੇ। ਜੀ ਸਰੋਤਿਓ, ਮਿਤੀ 14 ਸਤੰਬਰ, ਦਿਨ ਸੋਮਵਾਰ, ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਤੁਸੀਂ ਸੁਣੋਗੇ ਪੰਜਾਬੀ ਸੱਭਿਆਚਾਰ ਅਤੇ ਰੀਤੀ ਰਿਵਾਜ।

ਨਾਲ ਤੁਰਦੀਆਂ ਆਈਆਂ ਨੇ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 14 ਸਤੰਬਰ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ।

0: ਵੈਸੇ ਮੈਨੂੰ ਵੀ ਜਿਹੜੇ ਅਗਲੇ ਸਰੋਤ ਦਾ ਗੀਤ ਬਹੁਤ ਹੀ ਜ਼ਿਆਦਾ ਮੁਸ਼ਕਿਲ ਨਾਲ ਮਿਲਿਆ, ਚਲੋ ਮਿਲ ਗਿਆ, ਦੇਰ ਆਏ ਦਰੁਸਤ ਆਏ। ਤੇ ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਆ, ਦੇਖਦੇ ਹਾਂ ਜੀ ਕੌਣ ਨੇ ਤੇ ਕੀ ਫਰਮਾਇਸ਼ ਲੈ ਕੇ ਪਹੁੰਚੇ ਨੇ। ਹੈਲੋ,
1: ਹਾਂ ਜੀ, ਨਮਸਕਾਰ ਮੈਡਮ ਰਾਹੁਲ।
0: ਨਮਸਕਾਰ ਜੀ, ਨਾਮ ਦੱਸ ਦਿਓ ਬਾਈ ਆਪਣਾ।
1: ਹਾਂ, ਮੈਂ ਸੁਖਦੇਵ ਸਿੰਘ ਗੱਲ ਬੋਲਦਾ ਜੀ, ਕੋਟਕਪੂਰੇ ਤੋਂ
0: ਜੀ। ਕਿਹੜੀ
1: ਤੇ
0: ਫਿਲਮ ਤੇ ਕਿਹੜਾ ਗੀਤ? ਜੀ, ਫੋਨ ਕਰਨ ਲਈ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਆ ਰਿਹਾ ਤੁਹਾਡੀ ਪਸੰਦ ਆ ਗਈ? ਨਹੀਂ ਬਾਈ, ਛੇਤੀ ਆਇਆ ਕਰਾਂਗੇ ਹੁਣ ਜੀ। ਜੀ ਜੀ, ਧੰਨਵਾਦ
1: ਧੰਨਵਾਦ।

0: ਸੀ ਸਰੋਤਿਓ, ਸਮਾਂ ਹੋ ਚੁੱਕਿਆ ਜੀ 1:42 ਤੇ 5 ਸਕਿੰਟ ਦਾ, ਤੇ ਇੱਕ ਹੋਰ ਸਰੋਤਾ ਸਾਡੇ ਨਾਲ ਜੁੜਿਆ, ਦੇਖਦੇ ਹਾਂ ਜੀ ਕੌਣ ਨੇ ਤੇ ਕੀ ਫਰਮਾਇਸ਼ ਲੈ ਕੇ ਆਇਆ। ਹੈਲੋ ਹੈਲੋ, ਹਾਂਜੀ, ਨਾ ਬੇਬੇ ਬੇਬੇ ਹੱਥ ਨਾ ਜੋੜ ਮੇਰੇ ਵੀ ਨੇ, ਤੁਹਾਨੂੰ ਸਿਰ ਚੁਕਾ ਕੇ ਸਤਿ ਸ੍ਰੀ ਅਕਾਲ। ਹਾਂਜੀ, ਹੋਰ ਠੀਕ ਠਾਕ ਹੋ? ਆਪਾਂ ਦੇਖੋ ਘਰ ਪਰਿਵਾਰ ਇੱਥੇ ਨੀ ਸ਼ੁਰੂ ਕਰਨਾ, ਤੇ ਤੁਸੀਂ ਐਂ ਦੱਸੋ ਗੀਤ ਕਿਹੜਾ ਸੁਣਨਾ?
1: ਗੀਤ ਸੁਣਨਾ ਪੁੱਤ ਮੁਗਲੇ ਆਜਮ ਦਾ,
0: ਅੱਛਾ
1: ਲਤਾ ਮੰਗੇਸ਼ ਦਾ ਗਾਇਆ, ਪਿਆਰ ਦੀਆ ਤੋ ਡਰਨਾ ਕਿਆ, ਪਿਆਰ ਦੀਆ ਕੋਈ ਚੀਜ਼ ਨਹੀਂ।
0: ਹਾਏ ਬੇਬੇ, ਜਵਾਨੀ ਵੇਲੇ ਦਾ ਗੀਤ ਦੱਸਤਾ ਉਹਦਾ, ਹਨਾ?
1: ਹਾਂਜੀ ਹਾਂ,
0: ਫਿਲਮ ਦੇਖੀ ਹੈ ਬੇਬੇ ਕੇ ਗੀਤ ਹੀ ਸੁਣੇ ਆ?
1: ਨਹੀਂ ਪੁੱਤ, ਫਿਲਮ ਵੀ ਦੇਖੀ ਹੈ, ਗੀਤ
0: ਬੇਬੇ
1: ਤਾਂ
0: ਉਹਨਾਂ,
1: ਸੁਣੀ ਹੈ।
0: ਵੈਸੇ ਮੈਂ ਤੁਹਾਨੂੰ ਕਿਹਾ ਸੀ ਵੀ ਆਪਾਂ ਬਾਹਲੀ ਗੱਲ ਨਹੀਂ ਕਰਦੇ, ਪਰ ਉਹਨਾਂ ਵੇਲਿਆਂ ਚ ਤੁਸੀਂ ਫਿਲਮ ਦੇਖਣ ਜਾ ਸਕਦੇ ਸੀ।
1: ਹਾਂ, ਜਾ ਸਕਦੀ ਸੀ ਪੁੱਤ।
0: ਫਿਰ ਤੁਸੀਂ ਇਹ ਫਿਲਮ ਬਾਪੂ ਨੂੰ ਦਿਖਾਈ ਸੀ ਜਾਂ ਬਾਪੂ ਨੇ ਸੋਨੂੰ ਦਿਖਾਈ ਸੀ?
1: ਬਾਪੂ ਨੂੰ ਮੈਂ ਦਿਖਾਈ ਸੀ
0: ਹਾਏ ਹਾਏ ਹਾਏ ਹਾਏ। ਫਿਰ ਬੇਬੇ ਚਲੋ ਆਪਾਂ ਗੱਲ,
1: ਪੁੱਤ ਪਿੰਡੂ ਜੱਟ ਸੀ, ਮੈਂ ਸ਼ਹਿਰ ਦੀ ਕੁੜੀ ਸੀ।
0: ਹਾਏ ਹਾਏ ਬੱਲੇ, ਅੱਛਾ ਫਿਰ ਸੱਸ ਨੇ ਰੌਲਾ ਨੀ ਪਾਇਆ ਬੇਬੇ ਤੇਰੀ ਨੇ? ਹੈ
1: ਨਹੀਂ ਪੁੱਤ, ਉਹ ਤੇ ਜਿਵੇਂ ਲੈ ਜਾਂਦਾ ਸੀ ਸ਼ਹਿਰ, ਚਿੰਦੇ ਚੋਰ ਫਿਰ ਦਿਖਾ ਕੇ ਲਿਆਉਂਦੇ ਸੀ।
0: ਹਾਏ ਹਾਏ ਹਾਏ ਬੇਬੇ, ਤੂੰ ਬੜਾ ਵਧੀਆ ਸਮਾਂ ਜਿਉਂਗੀ ਹੈ ਨਾ ਜਿਹੜਾ ਜਿਉਂਗੀ।
1: ਹਾਂ।

0: ਚੱਲ ਫੋਨ
1: ਨਹੀਂ
0: ਕਰ।
1: ਤੁਸੀਂ ਵਧੀਆ ਵੀ ਜੀਵਗੀ ਤੇ ਮੰਦਾ ਵੀ ਜੀਵਗੀ, ਸਾਰਾ ਕੁਛ ਹੀ ਲੰਘ ਗਿਆ।
0: ਹਾਂ ਚਲੋ
1: ਚਲੋ
0: ਇਸ,
1: ਲੰਮੀ ਗੱਲ ਹੁੰਦੀ ਪੁੱਤ ਆਪਣੀ।
0: ਹਾਂ ਹਾਂ ਬੜੀ ਲੰਬੀ ਗੱਲ ਹੋ ਜੂਗੀ। ਤਾਂ ਆ ਰਿਹਾ ਤੁਹਾਡੀ ਪਸੰਦ ਆ ਗਈ। ਠੀਕ ਹੈ ਜੀ,
1: ਚੰਗਾ ਚੰਗਾ, ਨਮਸਤੇ ਬੇਟੇ,
0: ਓਕੇ ਬੇਟੇ, ਓਕੇ
1: ਓਕੇ ਬਾਏ।
0: ਬਾਏ। ਪ੍ਰੋਗਰਾਮ ਸੰਬੰਧੀ ਸੂਚਨਾ 14 ਸਤੰਬਰ ਦਿਨ ਸੋਮਵਾਰ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਸਿਹਤ ਸੰਭਾਲ ਵਿਸ਼ਾ ਰਹੇਗਾ ਛਾਤੀ ਅਤੇ ਸਾਹ ਦੀਆਂ ਬਿਮਾਰੀਆਂ। ਇਸ ਮਹੱਤਵਪੂਰਨ ਵਿਸ਼ੇ ਤੇ ਜਾਣਕਾਰੀ ਦੇਣ ਲਈ ਸਾਡੇ ਸਟੂਡੀਓ ਵਿੱਚ ਹਾਜ਼ਰ ਹੋਣਗੇ ਡਾਕਟਰ ਆਂਚਲ ਜੈਨ, ਜਿਨ੍ਹਾਂ ਨਾਲ ਗੱਲਬਾਤ ਕਰਨਗੇ ਆਕਾਂਕਸ਼ਾ ਅਰੋੜਾ। ਜਿਨ੍ਹਾਂ ਸਰੋਤਿਆਂ ਨੇ ਇਸ ਵਿਸ਼ੇ ਸੰਬੰਧੀ ਕੋਈ ਸਵਾਲ ਪੁੱਛਣਾ ਹੋਵੇ ਜਾਂ ਜਾਣਕਾਰੀ ਲੈਣੀ ਹੋਵੇ, ਉਹ ਸਾਡੇ ਸਟੂਡੀਓ ਦੇ ਫੋਨ ਨੰਬਰ 0164-2240-331 ਤੇ ਕਾਲ ਕਰ ਸਕਦੇ ਨੇ। ਇਸ ਪ੍ਰੋਗਰਾਮ ਦੇ ਸਪਾਂਸਰ ਹਨ ਬੜਿਆਲ ਹਸਪਤਾਲ ਬਠਿੰਡਾ। ਸੋ ਸੁਣਨਾ ਨਾ ਭੁੱਲਣਾ 14 ਸਤੰਬਰ ਦਿਨ ਸੋਮਵਾਰ ਦੁਪਹਿਰ 12:30 ਤੇ ਸਿਲਸਿਲਾ ਸਿਹਤ ਸੰਭਾਲ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ।

0: ਜੀ ਸਰੋਤਿਓ, ਸਮਾਂ ਹੋ ਚੁੱਕਿਆ 1:47 ਤੇ 58 ਸਕਿੰਟ ਦਾ, ਤੇ ਪ੍ਰੋਗਰਾਮ ਚੱਲ ਰਿਹਾ ਟੈਲੀਫੋਨ ਮਿਲਾਓ ਜੀ। ਤੇ ਟੈਲੀਫੋਨ ਮਿਲਾਓ ਦੇ ਵਿੱਚ ਟੈਲੀਫੋਨ ਹੈ ਜਿਹੜਾ ਉਹ ਮਿਲ ਚੁੱਕਿਆ ਜੀ। ਸਟੂਡੀਓ ਦਾ ਨੰਬਰ 0164-2240-331 ਡਾਇਲ ਹੋ ਚੁੱਕਿਆ ਜੀ। ਦੇਖਦੇ ਹਾਂ ਜੀ ਕਿਹੜੇ ਸਰੋਤਾਂ ਨੇ ਤੇ ਕੀ ਫਰਮਾਇਸ਼ ਲੈ ਕੇ ਪਹੁੰਚੇ ਨੇ। ਹੈਲੋ
1: ਹੈਲੋ ਮੈਡਮ, ਗੁੱਡ ਆਫਟਰਨੂਨ ਜੀ।
0: ਗੁੱਡ ਆਫਟਰਨੂਨ ਜੀ, ਨਾਮ ਦੱਸ ਦਿਓ ਬਈ ਆਪਣਾ।
1: ਮੈਡਮ ਜੀ, ਸੁਖਬੀਰ ਸਿੰਘ ਛਾਜਲੀ ਬੋਲਦਾ ਜੀ, ਸੰਗਰੂਰ ਕੋਲੋਂ।
0: ਹਾਂਜੀ ਸੁਖਬੀਰ ਬਾਈ ਜੀ, ਕਿਹੜਾ ਗੀਤ ਸੁਣਨਾ?
1: ਮੈਡਮ ਜੀ ਦੇਖੋ, ਰਸ਼ ਟਾਈਮ ਸੀ ਜੀ, ਕੰਮ ਤੋਂ ਵਧੇ ਸੀ, ਮਾਂ ਤੁਹਾਨੂੰ ਵਾਸਤੇ ਵੀ ਟਾਈਮ ਕੱਢੀਏ, ਫੋਨ ਲੱਗ ਗਿਆ ਜੀ ਆਪਣਾ।
0: ਚਲੋ ਵਧੀਆ ਗੱਲ ਹੈ ਬਈ,

0: ਤੁਸੀਂ ਖੁਸ਼ਕਿਸਮਤ ਹੋ ਵੀ ਜਿਹੜਾ ਤੁਸੀਂ ਟਾਈਮ ਕੱਢਿਆ, ਫੋਨ ਲਾਇਆ ਤੇ ਤੁਹਾਡਾ ਫੋਨ ਨਾਲ ਦੀ ਨਾਲ ਲੱਗ ਗਿਆ।
1: ਹਾਂਜੀ ਹਾਂ, ਬਾਕੀ ਵਸੰਦਾ ਵਧੀਆ ਚੈਨਲ ਹੈ ਜੀ, ਵਧੀਆ
0: ਧੰਨਵਾਦ
1: ਗਾਣੇ ਚੱਲਦੇ ਨੇ ਤੋਂ। ਹਾਂਜੀ
0: ਧੰਨਵਾਦ ਬਾਈ ਜੀ, ਤੁਸੀਂ ਆਕਾਸ਼ਵਾਣੀ ਬਠਿੰਡਾ ਨੂੰ ਇੰਨਾ ਮਾਣ ਸਤਿਕਾਰ ਪਿਆਰ ਦਿੰਦੇ ਹੋ ਤੇ ਗੀਤ ਦੱਸ ਦਿਓ ਬਾਈ, ਕਿਹੜਾ ਸੁਣੋਗੇ?
1: ਗਾਣਾ ਮੈਂ ਤੁਸੀਂ ਲਾ ਦੋ, ਜੋ ਵੀ ਕਸਮੇ ਖਾਈ ਥੀ ਹਮਨੇ, ਵਾਦਾ ਕੀਆ ਥਾ ਜੋ ਮਿਲ ਕੇ, ਇਹ ਲਾ ਦੋ ਜੀ ਗਾਣਾ ਰਾਜ ਮੂਵੀ ਦਾ।
0: ਰਾਜ ਫਿਲਮ ਦਾ ਗੀਤ ਤੁਹਾਨੂੰ ਸੁਣਾਵਾਂਗੇ, ਪਰ ਉਦੋਂ ਪਹਿਲਾਂ ਅਸੀਂ ਕੁਛ ਕੁ ਜਿਹੜੀਆਂ ਸਾਡੀਆਂ ਮਸ਼ਹੂਰੀਆਂ ਉਹ ਤੁਹਾਨੂੰ ਜ਼ਰੂਰ ਸੁਣਾਵਾਂਗੇ।
1: ਠੀਕ ਹੈ ਜੀ, ਸ਼ੁਕਰੀਆ ਮੈਡਮ,
0: ਜੀ ਜੀ ਫੋਨ
1: ਸ਼ੁਕਰੀਆ,
0: ਕਰਨ ਲਈ ਧੰਨਵਾਦ ਬਾਈ ਜੀ।
1: ਓਕੇ ਮੈਮ, ਬਾਏ।

ਜਾਣੋ ਉਹਨਾਂ ਵਿਗਿਆਨੀਆਂ ਬਾਰੇ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਖੋਜ ਨਾਲ ਭਾਰਤ ਦਾ ਨਾਮ ਦੁਨੀਆ ਭਰ ਵਿੱਚ ਰੋਸ਼ਨ ਕੀਤਾ ਅਤੇ ਵਿਗਿਆਨ ਤੇ ਟੈਕਨੋਲੋਜੀ ਨੂੰ ਨਵੀਂ ਉਚਾਈ ਤੱਕ ਪਹੁੰਚਾਇਆ।

ਤਾਂ ਫਿਰ ਸੁਣਨਾ ਨਾ ਭੁੱਲਣਾ ਮਿਤੀ 14 ਸਤੰਬਰ ਦਿਨ ਸੋਮਵਾਰ ਸਵੇਰੇ 7 ਵਜੇ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ ਵਿਸ਼ਾ ਭਾਰਤ ਦੇ ਮਹਾਨ ਵਿਗਿਆਨੀ ਖੋਜ ਤੋਂ ਉਪਲਬਧੀ ਤੱਕ।

0: ਜੀ ਸਰੋਤਿਓ, ਸਮਾਂ ਹੋ ਚੁੱਕਿਆ ਜੀ 1:55 ਤੇ 35 ਸਕਿੰਟ ਦਾ, ਤੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੀ ਆਖਰੀ ਕਾਲ ਹੈ ਜਿਹੜੀ ਲੈਣ ਜਾ ਰਹੇ ਹਾਂ, ਤੇ ਦੇਖਦੇ ਹਾਂ ਜੀ ਕਿਹੜੇ ਸਰੋਤਾਂ ਨੇ ਕੀ ਫਰਮਾਇਸ਼ ਲੈ ਕੇ ਪਹੁੰਚੇ ਨੇ। ਹੈਲੋ,
1: ਹਾਂਜੀ, ਸਤਿ ਸ੍ਰੀ ਅਕਾਲ।
0: ਹਾਂਜੀ, ਨਮਸਕਾਰ ਜੀ, ਨਾਮ ਦੱਸ ਦਿਓ ਤੇ ਗੀਤ ਦੱਸ ਦਿਓ ਜੀ ਆਪਣੀ ਪਸੰਦ ਦਾ।
1: ਹਾਂਜੀ, ਮੈਂ ਬਲਦੇਵ ਸਿੰਘ, ਪਿੰਡ ਭਗਵਾਨਗੜ੍ਹ ਔਰ ਭੁੱਖਾਮੜੀ, ਜ਼ਿਲ੍ਹੇ ਬਠਿੰਡੇ ਤੋਂ ਬੋਲਦਾ ਜੀ।
0: ਜੀ ਗੀਤ ਦੱਸ ਦਿਓ ਜੀ ਆਪਣੀ ਪਸੰਦ ਦਾ।
1: ਇੱਕ ਫਿਲਮ ਆ ਗਈ ਜੀ ਫਕੀਰਾ,
0: ਜੀ
1: ਉਹਦੇ ਵਿੱਚ ਗੀਤ ਹੈ ਤੋਤਾ ਮੈਨਾ ਕੀ ਕਹਾਣੀ ਤੋਂ ਪੁਰਾਣੀ ਹੋ ਗਈ, ਮੈਂ ਫਕੀਰੇ ਕੀ ਰਾਣੀ ਹੋ ਗਈ।
0: ਜੀ, ਆਪਾਂ ਉਡਾਉਂਦੇ ਹਾਂ ਤੋਤਾ ਮੈਨਾ, ਤੇ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ, ਫੋਨ ਕਰਨ ਲਈ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਧੰਨਵਾਦ ਜੀ, ਰੇਡੀਓ ਬੰਦ ਸੀ, ਹੁਣ ਚਲਾਊਂਗਾ।
0: ਚਲੋ ਚਲਾਓ ਜੀ, ਓਕੇ ਜੀ।

ਜੀ ਸਰੋਤਿਓ, ਮਾਫ ਕਰਨਾ ਜੀ ਸਰੋਤਿਓ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਤੇ ਮੈਨੂੰ ਦਿਓ ਆਗਿਆ, ਧੰਨਵਾਦ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਚੁੱਕਿਆ ਜੀ 1:59 ਤੇ 26 ਸਕਿੰਟ ਦਾ। ਠੀਕ 2 ਵਜੇ ਸੁਣਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 2:15 ਤੇ ਸੁਣਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਉਡੀਕ।

ਹੁਣੇ ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰ ਨੂੰ। ਸਮਾਂ ਹੋ ਚੁੱਕਿਆ ਜੀ 2:30 ਦਾ ਤੇ ਹੁਣ ਵੇਲਾ ਇਹ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ।

ਜੀ ਸਰੋਤਿਓ, ਮੈਂ ਰਜਿੰਦਰ ਹਾਜ਼ਰ ਹਾਂ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਲੈ ਕੇ, ਅਤੇ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਭਰੀ ਨਮਸਕਾਰ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਪਿੰਡ ਕੋਟਲੀ ਜ਼ਿਲ੍ਹਾ ਬਠਿੰਡਾ ਤੋਂ, ਅਤੇ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਨੇ ਸੁਖਮਾਨ ਸਿੰਘ ਅਤੇ ਅਮਨਦੀਪ ਕੌਰ। ਆਓ ਜੀ ਸੁਣਦੇ ਹਾਂ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ, ਪਿੰਡ ਕੋਟਲੀ ਜ਼ਿਲ੍ਹਾ ਬਠਿੰਡਾ ਤੋਂ।

0: ਰੇਡੀਓ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਮੈਂ ਹਾਂ ਤੁਹਾਡਾ ਰੇਡੀਓ ਦੋਸਤ ਸੁਖਮਾਨ ਤੇ ਅੱਜ ਮੇਰੇ ਨਾਲ ਨੇ ਮੇਰੇ ਸਾਥੀ।
1: ਮੈਂ ਅਮਨਦੀਪ ਕੌਰ
0: ਜੀ। ਅੱਜ ਅਸੀਂ ਪਹੁੰਚੇ ਹਾਂ ਪਿੰਡ ਕੋਟਲੀ, ਜੋ ਕਿ ਅੱਜ ਦੇ ਟਾਈਮ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਤੇ ਇੱਥੋਂ ਦੇ ਪੁਰਾਣੇ ਬਜ਼ੁਰਗ ਜੋ ਕਿ ਇੱਥੋਂ ਦੇ ਵਸਨੀਕ ਨੇ ਪੁਰਾਣੇ ਵਸ ਰਹੇ ਨੇ ਤੇ ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਬਾਬੇ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ।
0: ਇਹ ਕੋਟਲੀ ਪਿੰਡ ਕਿਵੇਂ ਵਸਿਆ ਜਾਂਦਾ, ਕੀ ਇਤਿਹਾਸ ਹੈ, ਉਸ ਬਾਰੇ ਸਾਨੂੰ ਜਾਣਕਾਰੀ ਦਿਓ ਜੀ।
2: ਇਤਿਹਾਸ ਦਾ ਵੀ ਸਾਨੂੰ ਪਤਾ ਨਹੀਂ, ਪਹਿਲਾਂ ਅਸੀਂ ਸੁਣਦੇ ਹੁੰਦੇ ਸੀ ਬਜ਼ੁਰਗਾਂ ਤੋਂ ਵੱਡਿਆਂ ਤੋਂ, ਅਵਲੂ ਕੋਟਲੀ ਦੋਵੇਂ ਭੈਣ ਭਰਾ ਸੀ, ਇਹ ਦਾਨ ਸਿੰਘ ਵਾਲੇ ਬਾਬੇ ਸੀ ਕਿਹੜੇ, ਇਹਨਾਂ ਦੀ ਕਿਹਨਾਂ ਦੀ ਫੋਟੋ ਲੱਗੀ ਅੱਡੇ ਤੇ, ਉੱਥੇ ਚੱਲੇ ਇਹ ਬਠਿੰਡੇ ਜ਼ਿਲ੍ਹੇ ਚ ਕਿਹਨਾਂ ਦੇ ਅਵਲੂ ਬੈਠ ਗਿਆ, ਉਹ ਆਹਦਾ ਕਿਹਨਾਂ ਦੇ ਤੂੰ ਭੈਣੇ ਵੀ ਫਰੀਦਕੋਟ ਜ਼ਿਲ੍ਹੇ ਸਾਡੀ ਹੱਦ ਲੱਗਦੀ ਸੀ, ਇੱਥੇ ਕੱਸੀ ਸੀ ਸਾਡੀ ਛੰਨ, ਉਹ ਚੱਲ ਇੱਥੇ ਸਾਡੇ ਕਿਹਨਾਂ ਦੇ ਫਰੀਦਕੋਟ ਜ਼ਿਲ੍ਹੇ ਚ ਕਿਹਨਾਂ ਦੇ ਅਵਲੂ ਕਿਹਾ ਕੋਟਲੀ ਬੱਜ ਇਹ ਭੈਣ ਭਰਾ ਤੇ ਬਸ ਉਦੋਂ ਦਾ ਐ ਮੁੜ ਕੇ ਕਿਹਨਾਂ ਦੇ ਐ ਗੱਲ ਚੱਲੀ ਜਾਂਦੀ ਸੀ, ਪਹਿਲਾਂ ਤੋਂ ਲਾ ਕੇ ਕਿਹਨਾਂ ਦੇ ਇਹ ਭੈਣ ਭਰਾ।
0: ਪਹਿਲਾਂ ਕਿਹੜੇ ਜ਼ਿਲ੍ਹਿਆਂ ਚ ਪੈਂਦਾ ਸੀਗਾ, ਕਿਹੜੇ ਜ਼ਿਲ੍ਹੇ ਲੱਗਦੇ ਸੀ?
2: ਫਿਰੋਜ਼ਪੁਰ ਲੱਗਦਾ ਸੀ, ਉਦੋਂ ਬਾਅਦ ਫਰੀਦਕੋਟ ਬਣ ਗਿਆ, ਉਦੋਂ ਬਾਅਦ ਜੀ ਹੁਣ ਮੁਕਤਸਰ ਬਣ ਗਿਆ।
0: ਤੇ ਇਸ ਪਿੰਡ ਚ ਹੋਰ ਕੀ ਖਾਸ ਹੈ, ਕੋਈ ਡੇਰੇ ਗੁਰਦੁਆਰਾ ਜਾਂ ਕੀ? ਉਸ
2: ਹੈਗਾ ਜੀ, ਕਿਹਨਾਂ ਦੇ ਗੁਰਦੁਆਰਾ ਵੀ ਹੈਗਾ ਤੇ ਡੇਰੇ ਵੀ ਹੈਗੇ, ਗਊਸ਼ਾਲਾ ਵੀ ਹੈਗੀ ਹੈ ਜੀ।
0: ਉਹਨਾਂ ਦਾ ਕੀ ਇਤਿਹਾਸ ਹੈ, ਉਹਨਾਂ ਬਾਰੇ ਤੁਹਾਨੂੰ ਪਤਾ?
2: ਉਹਨਾਂ ਸੰਤ ਸਾਧੂ ਆਉਂਦੇ ਹੁੰਦੇ ਸੀ ਇੱਥੇ, ਲੋਕ ਸੇਵਾ ਕਰਨ ਲੱਗ ਗਏ ਜੀ, ਉਹ ਆਦੇ ਤੁਸੀਂ ਗਊਸ਼ਾਲਾ

0: ਗੋਸ਼ਾਲਾ ਬਣਾਓ, ਚੱਲ ਇੱਥੇ ਲੋਕਾਂ ਨੇ ਵੀ ਗੋਸ਼ਾਲਾ ਬਣਾ ਤੇ ਸੰਤਾਂ ਦੀ ਸੇਵਾ। ਇੱਥੇ ਕਿਹੜੇ ਡੇਰੇ ਸੀ, ਉਹਨਾਂ ਚ ਵੀ ਸੰਤ ਸਾਧੂ ਰਹਿੰਦੇ ਸੀ, ਉਹਨਾਂ ਨੇ ਡੇਰੇ ਬਣਾ ਲਏ, ਲੋਕ ਸੇਵਾ ਕਰਨ ਲੱਗ ਗਏ ਜੀ, ਚੰਗੇ ਸਾਧੂ ਸੀ।
1: ਸ਼ੁਕਰੀਆ ਜੀ। ਹੁਣ ਅਸੀਂ ਗੱਲ ਕਰਦੇ ਹਾਂ ਪਿੰਡ ਕੋਟਲੀ ਦੇ ਸਰਪੰਚ ਸਾਹਿਬ ਨਾਲ। ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ।
1: ਸਰਪੰਚ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਤੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਸਰਪੰਚੀ ਸਾਂਭਦੇ ਨੂੰ?
2: 2 ਸਾਲ ਜੀ।
1: ਠੀਕ ਹੈ, 2 ਸਾਲ ਹੋ ਗਏ ਤੁਹਾਨੂੰ ਬਣਿਆ ਨੂੰ, ਤੇ ਆਪਣਾ ਨਾਮ ਦੱਸ ਦਿਓ ਜੀ।
2: ਹਰਭਜਨ ਸਿੰਘ ਜੀ।
1: ਤੇ ਇਸ ਪਿੰਡ ਚ ਹੁਣ ਤੁਸੀਂ ਕੀ ਵਿਕਾਸ ਕਰ ਰਹੇ ਹੋ, ਇਸ ਬਾਰੇ ਸਾਨੂੰ ਜਾਣਕਾਰੀ ਦਿਓ।
2: ਪਾਰਕ ਬਣਾਇਆ ਜੀ, ਹਸਪਤਾਲ ਬਣਾਇਆ ਜੀ, ਤੇ ਹੋਰ ਗਲੀਆਂ ਨਾਲੀਆਂ ਦਾ ਬਹੁਤ ਕੰਮ ਚੱਲੀ ਜਾਂਦਾ ਮੇਰਾ। ਸਕੂਲ ਦਾ ਗਰਾਊਂਡ ਬਣਿਆ ਹੋਇਆ ਮੇਰਾ 4 ਕਿੱਲਿਆਂ 5 ਕਿੱਲਿਆਂ 'ਚ, ਬਹੁਤ ਵਧੀਆ ਕੰਮ ਚੱਲੀ ਜਾਂਦਾ ਜੀ ਮੇਰਾ। ਹੋਰ ਦੂਜੇ ਵੀ ਸਾਡੇ 5 ਸਰਪੰਚ ਹੋਰ ਆ, 6ਵਾਂ ਮੈਂ ਆ ਮੇਨ, ਤੇ ਟਾਣੀਆਂ ਸਾਡੇ 6 ਸਰਪੰਚ ਬਣਦੇ ਆ ਜੀ।
1: ਕਿੰਨੀਆਂ ਟਾਣੀਆਂ ਜੀ?
2: 5 ਟਾਣੀਆਂ ਜੀ।
1: ਇਹਨਾਂ ਟਾਣੀਆਂ ਬਾਰੇ ਸਾਨੂੰ ਜਾਣਕਾਰੀ ਦਿਓ।
2: ਬਸ ਹੁਣ ਟਾਣੀਆਂ ਥੋੜੇ ਥੋੜੇ ਘਰ ਬਣ ਗਏ ਜੀ, ਉਹ ਕੋਈ 500 ਦੇ ਵੋਟ ਹੋ ਗਈ, ਕਿਸੇ ਦੀ 800 ਹੋ ਗਈ।
1: ਪਿੰਡ ਦੀ ਕਿੰਨੀ ਵੋਟ ਹੈ ਜੀ?
2: ਪਿੰਡ ਦੀ 3500 ਜੀ।
1: ਜੀ ਹਾਂਜੀ। ਸਰਪੰਚ ਸਾਹਿਬ ਸਾਨੂੰ ਇਹ ਦੱਸੋ ਵੀ ਤੁਸੀਂ ਹੁਣ 2 ਸਾਲ ਹੋ ਗਏ ਸਰਪੰਚ ਬਣੇ ਨੂੰ, ਤੇ ਪਿੰਡ ਚ ਕੀ ਵਿਕਾਸ ਕਰ ਰਹੇ ਹੋ ਤੇ ਕੀ ਹੋਰ ਪਿੰਡ ਨੂੰ ਅੱਗੇ ਕਰਨ ਲਈ ਯੋਗਦਾਨ ਪਾਓਗੇ?
2: ਅੱਗੇ ਮੈਂ ਤਾਂ ਇਹੀ ਕਹਿਣਾ ਜੀ, ਸਾਡੇ ਕਾਲਜ ਬਣਨਾ ਚਾਹੀਦਾ ਕੁੜੀਆਂ ਦਾ
1: ਜੀ।
2: ਸਾਡੀਆਂ ਬੱਚੀਆਂ ਬਹੁਤ ਔਖੀਆਂ ਜਾਂਦੀਆਂ, ਬਾਹਰ ਔਖਾ ਹੋ ਜਾਂਦਾ ਬੱਚਿਆਂ ਨੂੰ। ਜ਼ਮੀਨ ਅਸੀਂ ਕਾਲਜ ਤੇ ਦੇ ਦਾਂਗੇ, ਜ਼ਮੀਨ ਹੈਗੀ ਸਾਡੇ ਕੋਲ,
3: ਫ੍ਰੀ ਆਫ ਕੋਸਟ ਜ਼ਮੀਨ ਦੇਵਾਂਗੇ ਜੀ ਅਸੀਂ, ਤੇ ਕਿਉਂਕਿ ਬੱਚਿਆਂ ਨੂੰ ਪੜ੍ਹਨ ਲਿਖਣ ਚ ਬਹੁਤ ਆ, ਕਿਉਂਕਿ ਜੇ ਬੱਚੇ ਪੜ੍ਹ ਲਿਖੇ ਅੱਗੇ ਜਾਣਗੇ ਨਸ਼ਿਆਂ ਤੋਂ ਤੇ ਬੇਰੁਜ਼ਗਾਰੀ ਤੋਂ ਉਹ ਦੂਰ ਹੋਣਗੇ ਜੀ। ਦੂਜੀ ਗੱਲ ਜੀ, ਅਸੀਂ ਮਨੇ ਕਿਸਾਨੀ ਬਚਾਉਣਾ ਚਾਹੁੰਦੇ ਹਾਂ ਜੀ ਆਪਣੀ, ਵੀ ਜਿਵੇਂ ਨਹਿਰੀ ਪਾਣੀ ਕਈ ਪਿੰਡ ਵਿੱਚ ਸਾਡੇ ਕੋਟਲੀ ਅਬਲੂ ਵਿੱਚ ਕੁਛ ਇਹੋ ਜਿਹੀਆਂ ਜ਼ਮੀਨਾਂ ਜਿਹੜੀ ਨਹਿਰੀ ਪਾਣੀ ਤੋਂ ਵਾਂਝ ਗਈਆਂ, ਉਹਨਾਂ ਨੂੰ ਖਾਲ ਤੇ ਪਾਈਪ ਲਾਈਨਾਂ ਪਾਣੀ ਮੁਹੱਈਆ ਕਰਵਾਇਆ ਜਾਵੇ। ਦੂਜਾ ਅਸੀਂ ਆਪਣੇ ਮੰਨਗੇ ਜੋ ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਮੁਕਤਸਰ ਜ਼ਿਲ੍ਹੇ ਚੋਂ ਸਾਰੇ ਪੰਜਾਬ ਚੋਂ ਅਸੀਂ ਆਪਦਾ ਪਿੰਡ ਕੋਟਲੀ ਅਬਲੂ ਸੋਹਣਾ ਬਣਾਉਣਾ ਚਾਹੁੰਦੇ ਹਾਂ ਜੀ, ਵੱਧ ਤੋਂ ਵੱਧ ਵਿਕਾਸ ਕਰਨਾ ਚਾਹੁੰਦੇ ਹਾਂ
1: ਜੀ। ਜੀ ਪਿੰਡ ਕੋਟਲੀ ਦੇ ਇੱਕ ਹੋਰ ਨੌਜਵਾਨ ਨਾਲ ਅਸੀਂ ਕਰਦੇ ਹਾਂ ਗੱਲਬਾਤ। ਬਾਈ ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ।
1: ਬਾਈ ਇੱਥੋਂ ਧਾਰਮਿਕ ਸਥਾਨ ਜਾਂ ਕੋਈ ਪੁਰਾਣੀਆਂ ਜਗ੍ਹਾ ਹੁੰਦੀਆਂ,
3: ਹਾਂਜੀ,
1: ਉਹ ਕਿੰਨੀਆਂ ਜਾਂ ਕੀ ਬਣਿਆ ਹੋਇਆ ਇੱਥੇ, ਕੀ ਇਤਿਹਾਸ ਹੈ, ਉਹਨਾਂ ਬਾਰੇ ਸਾਨੂੰ ਦੱਸੋ।
3: ਪਿੰਡ 'ਚ ਜੀ ਸਾਡੇ 3 ਡੇਰੇ ਆ ਜੀ, ਜਿਵੇਂ ਇੱਕ ਡੇਰਾ ਬਾਬਾ ਲਾਲ ਭਾਰਤੀ ਜੀ, ਡੇਰਾ ਬਾਬਾ ਪਰਮਾਨੰਦ, ਡੇਰਾ ਬਾਬਾ ਬਿਸ਼ਨ ਦਾਸ ਜੀ, ਤੇ ਇੱਕ ਸਾਡੇ ਪਿੰਡ 'ਚ ਜੀ ਪਹਿਲਾਂ ਸੰਤਾਂ ਵਾਸਤੇ ਰਹਿਣ ਵਾਸਤੇ ਪਿੰਡ ਦੇ ਬਾਹਰਲੇ ਪਾਸੇ ਜੀ ਕੁਟੀਆ ਬਣੀ ਹੋਈ ਆ, ਜਿੱਥੇ ਵੀ ਪਹਿਲਾਂ ਹੁਣ ਸਾਡੇ ਗਊਸ਼ਾਲਾ ਬਣੀ ਆ ਸੰਤਾਂ ਦੀ ਅਪਾਰ ਕਿਰਪਾ ਨਾਲ, ਉਹਨਾਂ ਦਾ ਵੀ ਉੱਥੇ ਉਹ ਪਿੰਡ 'ਚ ਸਾਡੇ ਕਥਾ ਕਰਦੇ ਹੁੰਦੇ ਸੀਗੇ ਜੀ, ਅਤੇ ਇੱਕ ਪਿੰਡ ਵਿੱਚ ਸਾਡੇ ਗਊਸ਼ਾਲਾ ਜੀ, ਹਾਂਜੀ, ਅਤੇ 2 ਗੁਰਦੁਆਰਾ ਸਾਹਿਬ ਆ ਜੀ, ਹਾਂਜੀ।
1: ਗੁਰਦੁਆਰਾ ਸਾਹਿਬ ਕਿੱਥੇ ਬਣੇ ਹੋਏ ਜੀ, ਇਸ ਪਿੰਡ ਚ ਹੀ ਆ ਜਾਂ ਜਿਵੇਂ ਤੁਸੀਂ ਪਹਿਲਾਂ ਦੱਸਿਆ ਸਰਪੰਚ ਸਾਹਿਬ ਨੇ ਦੱਸਿਆ ਸੀ ਵੀ ਢਾਣੀਆਂ ਚ ਅਲੱਗ ਅਲੱਗ ਆ ਜਾਂ ਇਸ
3: ਜਿਹੜੇ ਢਾਣੀਆਂ ਚ ਆ ਜੀ ਗੁਰਦੁਆਰਾ ਸਾਹਿਬ, ਉਹ ਉਹਨਾਂ ਦੇ ਵੱਖੋ ਵੱਖਰੇ ਆ ਜੀ। ਪਿੰਡ ਚ 2 ਗੁਰਦੁਆਰਾ ਸਾਹਿਬ ਆ ਜੀ, ਪਿੰਡ ਦੇ ਮੰਨ ਕੇ ਜੋ ਬਾਹਰਲੇ ਪਾਸੇ ਫਿਰ ਨਹੀਂ ਜੀ।
1: ਇਹ ਦੋਨੋਂ ਗੁਰਦੁਆਰਾ ਇਤਿਹਾਸਕ ਹੈ ਜਾਂ ਜਿਵੇਂ ਕਹਿ ਦਿੰਦੇ ਕਿਸੇ ਨੇ ਬਣਾਏ ਆ ਜਾਂ ਸਰਪੰਚਾਂ ਨੇ ਕਿਸੇ ਨੇ ਬਣਾਏ ਆ, ਉਹ ਸਿਸਟਮ ਹੈ ਜਾਂ ਧਾਰਮਿਕ ਪੁਰਾਣੀ ਇਤਿਹਾਸ ਨਾਲ?
3: ਨਹੀਂ, ਕੋਈ ਇਤਿਹਾਸਕ ਨਹੀਂ ਜੀ, ਇਹ ਤਾਂ ਵੀ ਪਿੰਡ ਦੇ ਵੀ ਸਰਬ ਸਾਂਝੇ ਗੁਰਦੁਆਰੇ ਆ ਜੀ, ਕੋਈ ਇਤਿਹਾਸ ਨਹੀਂ ਹੈਗਾ ਜੀ ਸਾਡੇ ਇਹਨਾਂ ਗੁਰਦੁਆਰਾ ਸਾਹਿਬਾਂ ਦਾ
1: ਜੀ। ਪਿੰਡ 'ਚ ਸਕੂਲ ਕਿੰਨੇ ਆ?
3: ਪਿੰਡ 'ਚ ਜੀ 2 ਸਕੂਲ ਆ ਜੀ, ਇੱਕ ਪ੍ਰਾਇਮਰੀ ਆ ਤੇ ਇੱਕ ਜੀ ਹਾਈ ਸਕੂਲ ਆ ਜੀ।
1: ਠੀਕ, ਕਿਹੜੀ ਕਲਾਸ ਤੱਕ ਹੈ ਜੀ?
3: ਇਹ +2 ਤੱਕ ਹੈ ਜੀ।
1: ਜੀ
3: ਹਾਂਜੀ।
1: ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਕੀ ਹੈ?
3: ਖੇਤੀਬਾੜੀ ਜੀ, ਖੇਤੀਬਾੜੀ ਪਸ਼ੂ ਪਾਲਣ ਧੰਦਾ ਜੀ। ਹਾਂਜੀ।
1: ਤੇ ਜ਼ਮੀਨਾਂ ਕਿੰਨੀਆਂ ਕਿ ਪਿੰਡ ਦੇ ਲੋਕਾਂ ਕੋਲੇ, ਕਾਫੀ ਹੱਦ ਤੱਕ ਹੈ ਜਾਂ ਠੀਕ ਠਾਕ ਹੀ ਹੈ? ਉਸ
3: ਨਹੀਂ, ਠੀਕ ਠਾਕ ਹੀ ਹੈ ਜੀ ਜ਼ਮੀਨਾਂ ਪਿੰਡ ਵਿੱਚ, ਜਿਨ੍ਹਾਂ ਕੋਲੇ ਕਿਸਾਨਾਂ ਕੋਲੇ ਆਪਦਾ ਰੁਜ਼ਗਾਰ ਕਰਨ ਯੋਗੀਆਂ ਜ਼ਮੀਨਾਂ ਹੈਗੀਆਂ ਜੀ, ਵੀ ਜ਼ਮੀਨਾਂ ਠੀਕ ਠਾਕ, ਕੋਈ ਆਪਾਂ ਕਹਿ ਦਈਏ ਬਾਹਲੇ ਵੱਡੇ ਪੱਧਰ ਤੇ ਬਾਹਲੀਆਂ ਜ਼ਮੀਨਾਂ ਵਾਲੇ ਹੈ ਨਹੀਂ ਜੀ।
1: ਫਸਲਾਂ ਕਿਹੜੀਆਂ ਉਗਾਉਂਦੇ ਆ ਜਾਂ ਕਿਹੜੇ ਲੋਕ ਜ਼ਿਆਦਾ ਇੱਥੋਂ ਫਸਲ ਉਗਾ ਕੇ ਰਾਜ਼ੀ ਹੈ ਵੀ ਅਸੀਂ, ਜਿਵੇਂ ਹੁਣ ਅੱਜ ਦੇ ਟਾਈਮ ਝੋਨਾ ਹੀ ਲਾਉਂਦੇ ਆ ਜਾਂ ਕੋਈ ਪਹਿਲਾਂ ਤਾਂ ਕਪਾਹ ਨਰਮੇ ਉਹ ਚੀਜ਼ਾਂ ਹੁੰਦੀਆਂ ਸੀ, ਇੱਥੇ ਵੀ ਕੋਈ ਇਹ ਪੁਰਾਣੀ ਖੇਤੀ ਕੋਈ ਕਰਦਾ?
3: ਨਹੀਂ ਜੀ, ਪਹਿਲਾਂ ਨਰਮਿਆਂ ਦੀਆਂ ਖੇਤੀਆਂ ਹੁੰਦੀਆਂ ਸੀਗੀਆਂ ਜੀ, ਜਦੋਂ ਨਰਮੇ ਦੀਆਂ ਫਸਲਾਂ ਹੁਣ ਉਹ ਹਟ ਗਈਆਂ ਜੀ, ਪਹਿਲਾਂ ਨਰਮਿਆਂ ਨੂੰ ਸੁੰਡੀਆਂ ਖਾ ਗਈਆਂ, ਫਿਰ ਬੱਗਾ ਮੱਛਰ ਖਾ ਗਿਆ ਜੀ, ਫਿਰ ਨਰਮੇ ਦੀ ਜਿਹੜੀ ਆਪਾਂ ਕਹਿੰਦੇ ਸੀਗੇ ਜੀ ਵੀ ਇਹ ਚਿੱਟਾ ਸੋਨਾ, ਇਹ ਤਾਂ ਨਾਮ ਖਤਮ ਹੀ ਹੋ ਗਿਆ ਜੀ, ਹੁਣ ਝੋਨੇ ਦੀ ਖੇਤੀ ਹੈ ਜੀ,
1: ਇਕੱਲੀ ਫਿਲਹਾਲ ਝੋਨੇ ਦੀ ਖੇਤੀ ਰਹੀ ਹੈ ਜੀ। ਇਹ 'ਚ ਕੀ ਮੁਸ਼ਕਲਾਂ ਆਉਂਦੀਆਂ ਜਾਂ ਕੀ ਕੋਈ ਸਿਸਟਮ, ਪਾਣੀ ਦਾ ਕੀ ਸਹੂਲਤ ਹੈ, ਪਾਣੀ ਦਾ ਇੱਧਰ ਕੀ ਹੈ?
4: ਸਾਰੀਆਂ ਮੁਸ਼ਕਲ ਹੈ ਜੀ
3: ਪਾਣੀ ਦੀ ਸਹੂਲਤ ਜੀ। ਹੁਣ ਆਪਾਂ ਨੂੰ ਇਹ ਵੀ ਪਤਾ ਜੀ, ਜਿਹੜਾ ਵੀ ਝੋਨਾ ਉਹ ਅਗਲੀਆਂ ਪੀੜ੍ਹੀਆਂ ਦੇ ਵਾਸਤੇ ਇੱਕ ਝੋਨਾ ਆਪਣੇ ਮਾਰੂ ਨੀਤੀ ਆ, ਕਿਉਂਕਿ ਫਸਲਾਂ ਜਿਹੜੀਆਂ ਆਪਾਂ ਰੇਹਾਂ ਸਪਰੇਹਾਂ ਦੀ ਬਹੁਤ ਜ਼ਿਆਦਾ ਝੋਨੇ ਵਿੱਚ ਵਰਤੋਂ ਹੁੰਦੀ ਆ, ਪਾਣੀ ਦੀ ਵੱਧ ਤੋਂ ਵੱਧ ਵਰਤੋਂ ਹੁੰਦੀ ਆ, ਜੋ ਕਿ ਆਪਣੇ ਬਿਜਲੀ ਆ, ਬਿਜਲੀ ਦਾ ਸੰਕਟ ਆ, ਜੋ ਵੀ ਆਉਣ ਵਾਲੇ ਸਮੇਂ 'ਚ ਬਿਜਲੀ ਦਾ ਸੰਕਟ ਪਊਗਾ ਹੀ ਪਊਗਾ, ਕਿਉਂਕਿ ਇੱਕ ਸਰਕਾਰ ਨੇ ਆਪਾਂ ਨੂੰ ਮੁਫ਼ਤਖੋਰੀ ਵੱਲ ਲਿਜਾ ਰਹੇ ਆ, ਅਤੇ ਦੂਜਾ ਮੰਨ ਕੇ ਚਲੋ ਜੀ ਜਦੋਂ ਪਾਣੀ ਦੀ ਵਰਤੋਂ ਬਹੁਤ ਜ਼ਿਆਦਾ ਹੋ ਰਹੀ ਆ, ਅਤੇ ਵੀ ਬਿਜਲੀ ਦਾ ਵੀ ਖਰਚਾ ਵੀ ਹੋ ਰਿਹਾ ਜੀ, ਉਹ ਸਰਕਾਰ ਪਿਆ ਮੰਨ ਕੇ ਚਲੋ ਬਜਟ 'ਤੇ ਵੀ ਅਸਰ ਪੈ ਰਿਹਾ
1: ਜੀ। ਪਿੰਡ 'ਚ ਹੋਰ ਇਸ ਤੋਂ ਇਲਾਵਾ ਸਿਹਤ ਸਹੂਲਤਾਂ ਵੀ ਕੋਈ ਹੈ?
3: ਹਾਂਜੀ, ਪਹਿਲਾਂ ਪ੍ਰਾ

0: ਡਿਸਪੈਂਸਰੀ ਸੀ ਪੁਰਾਣੀ ਸੀਗੀ ਜੀ, ਉਹ ਸਾਡੇ ਹੁਣ ਜੋ ਮੌਜੂਦਾ ਸਰਪੰਚ ਆ ਹਰਭਜਨ ਸਿੰਘ ਚੜ੍ਹਤਾ, ਉਹਨਾਂ ਦੇ ਮਨ ਚੋਂ ਰਹਿਨੁਮਾਈ ਹੇਠ ਹੁਣ ਇੱਕ ਨਵੀਂ ਡਿਸਪੈਂਸਰੀ ਬਣ ਰਹੀ ਆ, ਬਹੁਤ ਖੁੱਲੀ ਬਿਲਡਿੰਗ 'ਚ ਬਣ ਰਹੀ ਹੈ ਜੀ ਉੱਥੇ।
1: ਹਾਂਜੀ, ਕਿੰਨਾ ਟਾਈਮ ਹੋ ਗਿਆ ਬਣਦੀ ਨੂੰ ਜੀ?
0: ਆਹ ਜੀ ਹੁਣ ਬਸ ਦੋ ਤਿੰਨ ਕੁ ਮਹੀਨੇ ਹੋਏ ਆ ਜੀ।
1: ਹਾਂਜੀ, ਪਿੰਡ ਦੀਆਂ ਸੜਕਾਂ ਜਾਂ ਨਾਲੀਆਂ ਦਾ ਕੋਈ ਵਿਕਾਸ ਹੋਇਆ ਜਾਂ ਨਹੀਂ ਹੋਇਆ?
0: ਹਾਂਜੀ, ਪਿੰਡ ਦੀਆਂ ਜੀ ਸੜਕਾਂ ਨਾਲੀਆਂ ਦਾ ਜੀ ਹੁਣ ਫੁੱਲ ਵਿਕਾਸ ਹੋ ਰਿਹਾ ਜੀ, ਛੱਪੜਾਂ ਦਾ ਵਿਕਾਸ ਹੋ ਰਿਹਾ ਜੀ।
1: ਪਿੰਡ ਵਿੱਚ ਜੀ ਖੇਡ ਸਹੂਲਤਾਂ ਬਾਰੇ ਜਾਣਕਾਰੀ ਦਿਓ।
0: ਹਾਂਜੀ, ਪਿੰਡ ਵਿੱਚ ਜੀ ਸਾਡੇ ਇੱਕ ਦੋ ਗਰਾਊਂਡ ਆ ਜੀ, ਇੱਕ ਤਾਂ ਨਵਾਂ ਗਰਾਊਂਡ ਹੁਣ ਤਿਆਰ ਹੋ ਰਿਹਾ ਜੀ, ਉਹਦਾ ਲਗਭਗ ਉਹ ਜੀ 3 ਕਿੱਲਿਆਂ ਵਿੱਚ ਬਣ ਰਿਹਾ ਜੀ। ਇੱਕ ਪਹਿਲਾਂ ਸਕੂਲ ਦੇ ਮੂਹਰੇ ਆ ਜੀ, ਤੇ ਦੋ ਸਾਡੇ ਗਰਾਊਂਡ ਆ ਜੀ ਸਿਹਤ ਸਹੂਲਤਾਂ ਵਾਸਤੇ ਜੀ, ਵਾਲੀਬਾਲ ਗਰਾਊਂਡ ਆ, ਤੇ ਪਿੰਡ ਵਿੱਚ ਜਿਮ ਹੈਗੇ ਆ ਜੀ, ਤੇ ਦੂਜਾ ਮੰਨ ਕੇ ਚਲੋ ਵੀ ਚੰਗਾ ਕ੍ਰਿਕਟ ਦੇ ਪਲੇਅਰ ਵੀ ਚੰਗੇ ਹੈਗੇ ਆ ਜੀ ਪਿੰਡ ਵਿੱਚ
1: ਜੀ। ਇੱਥੋਂ ਪਿੰਡ ਦੇ ਕੁਛ ਨੌਜਵਾਨ ਜੋ ਪੜ੍ਹ ਲਿਖ ਕੇ ਕੁਛ ਬਣੇ ਆ, ਉਹਨਾਂ ਦਾ ਵੀ ਕੋਈ ਹੈ ਵੇਰਵਾ ਤੁਹਾਡੇ ਕੋਲ?
0: ਹਾਂਜੀ, ਪਿੰਡ ਦੇ ਜੋ ਧਿਆਨ ਵਿੱਚ ਹੈਗੇ ਆ ਜੀ, ਕੁਝ ਮੁੰਡੇ ਪੁਲਿਸ 'ਚ ਲੱਗੇ ਆ ਜੀ, ਪੰਜਾਬ ਪੁਲਿਸ 'ਚ, ਕੁਝ ਮਾਸਟਰ ਲੱਗੇ ਆ, ਤੇ ਕੁਝ ਮੰਨ ਕੇ ਚਲੋ ਜਿਵੇਂ ਆਪਾਂ ਕਹਿ ਦਈਏ ਜੀ ਕੋਈ ਪਟਵਾਰੀ ਕੋਈ ਕਾਨੂੰਗੋ, ਏਦਾਂ ਮੁੰਡੇ ਲੱਗੇ ਹੋਏ ਆ।
1: ਪਿੰਡ 'ਚ ਪੜ੍ਹਨ ਲਿਖਣ ਵਾਲੇ ਦੀ ਗਿਣਤੀ ਕਿੰਨੀ ਕੁ ਹੈ? ਵੀ ਜ਼ਿਆਦਾ ਵਿਹਲੇ ਰਹਿਣ ਵਾਲੇ ਜਾਂ ਵੀ ਨਾ ਪੜ੍ਹ ਕੇ ਰਾਜੀ ਜਵਾਕ ਕਈ ਨਹੀਂ ਵੀ ਜਾਂਦੇ, ਜ਼ਿਆਦਾ ਕਿੰਨਾ ਦੀ ਗਿਣਤੀ
0: ਪਿੰਡ 'ਚ ਜੀ? ਪੜ੍ਹਨ ਵਾਲਿਆਂ ਦੀ ਗਿਣਤੀ ਤਾਂ ਬਹੁਤ ਆ ਜੀ, ਜ਼ਿਆਦਾਤਰ ਸਾਨੂੰ ਮੁਸ਼ਕਲ ਇਹ ਆਉਂਦੀ ਆ ਜੀ, ਕਿਉਂਕਿ ਸਾਥੋਂ ਜਿਹੜੇ ਸ਼ਹਿਰ ਆ 30-30 ਕਿਲੋਮੀਟਰ ਦੀ ਦੂਰ ਤੇ ਆ ਜੀ, ਉਹ ਬੱਚਿਆਂ ਨੂੰ ਆਉਣ ਜਾਣ ਦਾ ਪੜ੍ਹਨ ਦਾ ਬਹੁਤ, ਕਿਉਂਕਿ ਪਿੰਡ ਵਿੱਚ ਸਕੂਲ ਆ ਜਿਹੜਾ ਜੀ ਉਹ ਪਲੱਸ 2 ਤੱਕ ਆ ਜੀ, ਬੱਚੇ ਪੜ੍ਹਨ ਵਿੱਚ ਵੀ ਕਿਉਂਕਿ ਆਪਦਾ ਹੈਗਾ ਉਹਨਾਂ ਦੀ ਰੁਚੀ ਹੈਗੀ ਆ, ਪਰ ਦੂਰੀ ਦਾ ਕਰਕੇ ਸਮੇਂ ਦਾ ਕਰਕੇ ਉਹ ਪਿੱਛੇ ਹਟ ਰਹੇ ਆ ਜੀ ਪੜ੍ਹਾਈ ਵੱਲੋਂ।
1: ਹਾਂਜੀ, ਨਹੀਂ ਇੱਥੇ ਸਿਰਫ ਪਲੱਸ 2 ਤੱਕ ਸਿਰਫ ਸਕੂਲ ਹੈ?
0: ਹਾਂਜੀ, ਪਲੱਸ 2 ਤੱਕ ਸਕੂਲ ਆ ਜੀ।
1: ਤੇ ਫਿਰ ਜੋ ਮੰਨ ਲਓ ਅੱਗੇ ਕੋਈ ਗ੍ਰੈਜੂਏਸ਼ਨ ਕਰਦੇ ਆ ਬੱਚੇ ਜਾਂ ਕੁਛ ਵੀ ਅਗਲੀ ਪੜ੍ਹਾਈ ਕਰਦੇ ਆ,
0: ਹਾਂਜੀ,
1: ਪਿੰਡ ਤੋਂ ਬਾਹਰ ਜਾ ਕੇ, ਉਹ ਜ਼ਿਆਦਾ ਦੂਰ ਹੀ ਪੈਂਦਾ?
0: ਹਾਂਜੀ, ਜ਼ਿਆਦਾ ਦੂਰ ਜਾਂਦਾ ਜੀ, ਕੋਈ ਬੱਚੇ ਬਠਿੰਡੇ ਵੱਲ ਜਾਂਦੇ ਆ, ਕੋਈ ਬੱਚੇ ਮੁਕਤਸਰ ਸਾਹਿਬ ਜਾਂਦੇ ਆ ਜੀ, ਕਿਉਂਕਿ ਐਂ ਦੂਰ ਦੂਰ 30-30 ਕਿਲੋਮੀਟਰ ਦਾ। ਹੁਣ ਜੀ ਜ਼ਿਆਦਾਤਰ ਕੁੜੀਆਂ ਜੀ, ਕਿਉਂਕਿ ਆਪਾਂ ਵੇਖਦੇ ਹਾਂ ਜੀ ਪਿੰਡਾਂ ਵਿੱਚ ਕੁੜੀਆਂ ਦਾ ਪੜ੍ਹਾਈ ਵੱਲ ਰੁਚੀ ਵੱਧ ਹੁੰਦੀ ਆ, ਪਰ ਉਹਨਾਂ ਨੂੰ ਮੁਸ਼ਕਲ ਕਿੱਥੇ ਆਉਂਦੀ ਆ ਜੀ, ਜਾਣ ਦੀ ਮੁਸ਼ਕਲ ਆਉਂਦੀ ਹੈ ਜੀ, ਕਿਉਂਕਿ ਅਕਸਰ ਜੇ ਉਹ 10 ਕਿਲੋਮੀਟਰ ਦਾ ਹੋਵੇ ਦਾਇਰਾ ਹੋਵੇ, ਉੱਥੇ ਤਾਂ ਪੇਰੈਂਟਸ ਉਹਨੂੰ ਬੱਚਿਆਂ ਨੂੰ ਛੱਡ ਕੇ ਵੀ ਜਾ ਸਕਦੇ ਆ, ਕਿਉਂਕਿ ਕੋਈ ਪਿੰਡ 'ਚ ਪ੍ਰਾਈਵੇਟ ਵਹੀਕਲ ਵੀ ਕਰਾ ਸਕਦੇ ਆ। ਹੁਣ 30 ਕਿਲੋਮੀਟਰ ਜਾਣ ਤੇ ਕੁੜੀਆਂ ਨੂੰ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਜੀ।
1: ਓਕੇ, ਸ਼ੁਕਰੀਆ ਜੀ। ਹਾਂਜੀ ਬਾਈ ਜੀ, ਜਿਹੜਾ ਪਿੰਡ ਕੋਟਲੀ ਹੁਣ ਆਸੇ ਪਾਸੇ ਦੇ ਕਿਹੜੇ ਹੋਰ ਨਾਲ ਸ਼ਹਿਰ ਪਿੰਡ ਜਾਂ ਕੋਈ ਕਿਹੜੇ ਨੇੜੇ ਨੇੜੇ ਲੱਗਦੇ ਆ, ਉਹਨਾਂ ਬਾਰੇ ਸਾਨੂੰ ਦੱਸੋ।
0: ਹਾਂਜੀ, ਜਿਵੇਂ ਪਿੰਡ ਤਾਂ ਜੀ ਰਾਮਿਆਣਾ, ਜੈਤੋ, ਮੱਲਾਣਾ, ਇਹ ਪਿੰਡ ਲੱਗਦੇ ਆ। ਜਿਹੜੇ ਸ਼ਹਿਰ ਆ, ਜੈਤੋ 16 ਕਿਲੋਮੀਟਰ ਆ ਜੀ, ਗੋਨਿਆਣਾ ਵੀ 16, ਮੁਕਤਸਰ 30 ਆ, ਤੇ ਬਠਿੰਡਾ ਵੀ 30 ਆ ਜੀ, ਤੇ ਗਿੱਦੜਵਾਹਾ 26 ਕਿਲੋਮੀਟਰ
1: ਜੀ।
2: ਪ੍ਰੋਗਰਾਮ ਦੇ ਤਹਿਤ ਅਸੀਂ ਪਹੁੰਚੇ ਆ ਹੁਣ ਪਿੰਡ ਦੀਆਂ ਪੁਰਾਣੀਆਂ ਬੀਬੀਆਂ ਦੇ ਕੋਲ, ਤੇ ਜਿਨ੍ਹਾਂ ਨੇ ਕਿ ਪੰਜਾਬੀ ਵਿਰਸਾ ਤੇ ਸੱਭਿਆਚਾਰ ਸੰਭਾਲ ਕੇ ਰੱਖਿਆ ਹੋਇਆ, ਕਰਦੇ ਆ ਇਹਨਾਂ ਨਾਲ ਗੱਲਬਾਤ। ਹਾਂਜੀ, ਸਤਿ ਸ੍ਰੀ ਅਕਾਲ ਜੀ, ਨਾਮ ਦੱਸੋ ਆਪਣਾ।
3: ਸੁਖਵਿੰਦਰ ਕੌਰ।
2: ਹਾਂਜੀ, ਤੇ ਤੁਸੀਂ ਮਤਲਬ ਕਿ ਹੁਣ ਆਪਣਾ ਵਿਰਸੇ ਬਾਰੇ ਦੱਸੋ, ਵੀ ਤੁਸੀਂ ਕੀ ਕੰਮ ਕਾਰ ਕਰਦੇ ਹੋ?
3: ਅਸੀਂ ਤਾਂ ਤਾਣੀ ਦੰਦ ਵੀ ਬਹੁਤ ਬਣਿਆ।
2: ਹਾਂਜੀ,
3: ਪੱਖੀਆਂ ਪੁੱਖੀਆਂ ਵੀ ਬਹੁਤ ਬਣਦੀ ਰਹਿੰਦੀਆਂ।
2: ਹਾਂਜੀ,
3: ਬਾਕੀ ਦਰੀਆਂ ਦੁਰੀਆਂ ਵੀ ਬਹੁਤ ਬਣੀਆਂ ਅਸੀਂ, ਤੇ ਵੀ ਹੁਣ ਥੋੜਾ ਜਿਹਾ ਘੱਟ ਗਿਆ ਕੰਮ, ਉਮਰ ਦੀ ਲਿਹਾਜ ਨਾਲ ਬਸ।
2: ਠੀਕ ਹੈ ਜੀ, ਜਿਵੇਂ ਤੁਸੀਂ ਕੀ ਕਿਹਾ ਪੱਖੀਆਂ ਬੁਣਦੇ ਹੋ, ਦਰੀਆਂ ਬੁਣਦੇ ਹੋ, ਸਾਨੂੰ ਉਸ ਬਾਰੇ ਜਾਣਕਾਰੀ ਦਿਓ ਵੀ ਪੱਖੀਆਂ ਕਿਵੇਂ ਬੁਣੀਆਂ ਜਾਂਦੀਆਂ, ਕਿਹੜਾ ਧਾਗਾ ਲੱਗਦਾ ਤੇ ਕਿੰਨਾ ਟਾਈਮ ਲੱਗ ਜਾਂਦਾ ਇਸ ਵਿੱਚ?
3: ਪੱਖੀਆਂ ਤਾਂ ਪੱਛਮ ਦੀਆਂ ਵੀ ਬੁਣੀਆਂ ਜਾਂਦੀਆਂ, ਰੀਲਾਂ ਦੀਆਂ ਵੀ ਬੁਣੀਆਂ ਜਾਂਦੀਆਂ, ਪੱਛਮ ਦੀਆਂ ਵੀ ਬੁਣ ਲੈਂਦੇ ਆ, ਤੇ ਹੁਣ ਆਇਆ ਵੀ ਦੂਜੇ ਧਾਗਾ ਜਾ ਚੱਲਿਆ ਜਿਹੜਾ ਐਂਕਰ ਦਾ ਧਾਗਾ, ਉਹਦੀਆਂ ਵੀ ਬੁਣੀਆਂ ਜਾਂਦੀਆਂ, ਵੀ ਪੱਖੀ ਦਾ ਜਿਹੜੇ ਮਰਜ਼ੀ ਧਾਗੇ ਦੀ ਬੁਣਦਾ।
2: ਠੀਕ ਹੈ ਜੀ, ਤੇ ਇਸ ਨੂੰ ਬੁਣਨ ਦੇ ਵਿੱਚ ਕਿੰਨਾ ਸਮਾਂ ਲੱਗ ਜਾਂਦਾ?
3: ਸਮਾਂ ਤਾਂ ਹੁਣ ਆਏ ਆ ਵੀ ਆਪਦਾ ਟਾਈਮ ਲਾਉਣ ਦਾ, ਭਾਵਾਂ ਤਾਂ 2 ਦਿਨਾਂ ਚ ਬੁਣ ਲਾ ਤੇ ਭਾਵਾਂ 3 ਦਿਨਾਂ ਚ ਬੁਣ ਲਾ, ਟਾਈਮ ਆ ਜਿੰਨਾ ਟਾਈਮ ਲਾਵਾਂਗੇ ਉਸ ਹਿਸਾਬ ਨਾਲ ਬਣਿਆ ਜਾਂਦਾ।
2: ਤੇ ਇਹ ਬੁਣਨ ਦੇ ਵਿੱਚ ਕਿੰਨੇ ਕੁ ਡਿਜ਼ਾਇਨ ਆ ਜਾਂਦੇ ਨੇ?
3: ਡਿਜ਼ਾਇਨ ਤਾਂ ਬਹੁਤ ਆ ਜਾਂਦੇ ਆ, ਜਿੰਨੇ ਮਰਜ਼ੀ ਬਣਾ ਲਓ, ਹੁਣ ਮੱਝਾਂ 'ਚ ਵੀ ਡਿਜ਼ਾਇਨ ਇਹੀ ਹੁੰਦੇ ਆ ਪੱਖੀਆਂ ਵਾਲੇ, ਤੇ ਕੋਈ ਮਰਜ਼ੀ ਡਿਜ਼ਾਇਨ ਪਵਾ ਲਓ ਬਸ। ਤੋਤੇ ਹੋ ਗਏ, ਮੋਰ ਹੋ ਗਏ, ਬਾਕੀ ਅੱਠ ਕਲੀਏ ਦੀਆਂ ਹੋ ਗਈਆਂ, ਗੋਭੀ ਦੇ ਫੁੱਲਾਂ ਦੀਆਂ ਹੋ ਗਈਆਂ, ਬਹੁਤ ਜਾਣੇ ਦੇ ਡਿਜ਼ਾਇਨ ਹੁੰਦੇ ਆ ਇਹਦੇ 'ਚ।
2: ਠੀਕ ਹੈ ਜੀ, ਤੇ ਇਸ ਦੇ ਨਾਲ ਕਰਦੇ ਆ ਇੱਕ ਹੋਰ ਬੀਬੀ ਦੇ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਸਾਨੂੰ ਆਪਣਾ ਨਾਮ ਦੱਸ ਦਿਓ ਪਹਿਲਾਂ।
4: ਮਨਜੀਤ ਕੌਰ।
2: ਤੇ ਕੀ ਸੁਣਾਓਗੇ ਫਿਰ ਅੱਜ?
4: ਅੱਜ ਗੀਤ ਸੁਣਾ ਦਿਆਂਗੇ ਜੀ।
2: ਹਾਂਜੀ, ਫਿਰ ਸੁਣਾ
4: ਸੁਣਾ ਦੇਣੇ।

0: ਹਾਂਜੀ ਬੀਬੀ ਜੀ, ਸਾਨੂੰ ਇਹ ਦੱਸੋ ਕਿ ਜਿਵੇਂ ਤੁਸੀਂ ਕਿਹਾ ਦਰੀਆਂ ਬੁਣਦੇ ਹੋ, ਉਸ ਬਾਰੇ ਦੱਸੋ ਪੂਰੀ ਡਿਟੇਲ ਨਾਲ।
1: ਦਰੀਆਂ ਜੀ ਬਹੁਤ ਵਧੀਆ ਬੁਣੀਆਂ, ਬੁਣ ਸਕਦੇ ਵੀ ਹਾਂ ਜੀ ਵੀ। ਹਾਂਜੀ ਜੀ, ਹੋਰ ਨਹੀਂ।
0: ਤੇ ਤੁਸੀਂ ਨਾਲ ਨਾਲ ਚਰਖਾ ਵੀ ਕੱਤਿਆ?
1: ਹਾਂਜੀ, ਚਰਖਾ ਵਾਧੂ ਕੱਤਿਆ ਜੀ, ਵਾਧੂ।
0: ਤੇ ਮਤਲਬ ਜਿਹੜਾ ਤੁਸੀਂ ਦਰੀਆਂ ਬੁਣਦੇ ਹੋ ਉਹਦੇ ਵਿੱਚ ਕਿਹੜਾ ਧਾਗਾ ਲੱਗਦਾ ਤੇ ਕਿੰਨਾ ਟਾਈਮ ਲੱਗਦਾ ਹੈ?
1: ਸੂਤ
0: ਹਾਂਜੀ
1: ਕੱਚਾ, ਹੁਣ ਤਾਂ ਪੱਕੇ ਰੰਗ ਪਾਉਣ ਲੱਗ ਗਏ, ਅੱਗੇ ਕੱਚੇ ਰੰਗਾਂ ਦੀਆਂ ਬੁਣਦੀਆਂ ਸੀ ਪੁਰਾਣੇ ਵੇਲਿਆਂ ਚ, ਜਵਾਨਿਆਂ ਚ। ਹੋਰ ਨੀ ਜੀ।
0: ਤੇ ਤੁਸੀਂ ਕਿੰਨੇ ਟਾਈਮ ਤੋਂ ਮਤਲਬ ਦਰੀਆਂ ਬੁਣਦੇ ਹੋ?
1: ਦਰੀਆਂ ਅਸੀਂ ਬਸ ਆਹੀ ਚਾਅ ਸੀ ਮਾਂ ਪਿਓ ਨੂੰ ਵੀ ਤੁਸੀਂ ਦਾਜ ਬਣਾਓ, ਦਾਜ ਬਣਾ ਕੇ ਵਿਆਹ ਕਰ ਦਈਏ ਥੋੜਾ ਛੇਤੀ। ਆਹੀ ਹੁੰਦਾ ਸੀ, ਹੋਰ ਕੀ ਸੀ ਵੀ, ਹਜੇ ਦਾਜ ਨੀ ਬਣਿਆ ਤੇ ਇਹੋ ਜਿਹੇ ਵਿਆਹ ਕਿੱਥੋਂ ਕਰ ਦਿਆਂਗੇ। ਸਾਡਾ ਤਾਂ ਮੇਰਾ 20 ਸਾਲ ਦੀ ਦਾ ਹੋ ਗਿਆ ਸੀ ਵਿਆਹ।
0: ਤੇ ਤੁਸੀਂ ਅੱਜ ਵੀ ਮਤਲਬ ਆਪਣੀ ਮਾਂ ਦਾਦੀ ਨਾਨੀ ਦੀਆਂ ਜਿਹੜੀਆਂ ਦਰੀਆਂ ਤੇ ਹੋਰ ਚੀਜ਼ਾਂ ਪੱਖੀਆਂ ਵਗੈਰਾ ਸੰਭਾਲ ਕੇ ਰੱਖੀਆਂ ਨੇ?
1: ਹਾਂਜੀ, ਮੇਰੀ ਮਾਂ ਦੀ ਫੁਲਕਾਰੀ ਪਈ ਹੈ, ਬਾਹਲੀ ਸੋਹਣੀ ਆ ਉਹ। ਹੋਰ ਨੀ।
0: ਤੇ ਖੇਸ ਤੁਸੀਂ ਜਿਵੇਂ ਬੁਣਦੇ ਸੀ ਉਸ ਬਾਰੇ ਦੱਸੋ ਸਾਨੂੰ।
2: ਪੁੱਤ ਅਸੀਂ ਖੇਸ ਬੁਣਦੇ ਸੀ, ਪਹਿਲਾਂ ਅਸੀਂ ਪੁੜੇ ਲਿਆਉਂਦੇ ਸੀ, ਫਿਰ ਪੁੜਾ ਅਸੀਂ ਭਿਉਂ ਦਿੰਦੇ, ਭਿਉਂ ਕੇ ਪੁੜਾ ਅਸੀਂ ਉਹ ਰੱਖ ਦਿੰਦੇ, ਫਿਰ ਉਹਨੂੰ ਸੁੱਕਣਾ ਪਾਉਂਦੇ, ਪੁੱਤ ਸੁੱਕਣਾ ਪਾ ਕੇ ਫਿਰ ਅਸੀਂ ਉਹਦੇ ਨੜੇ ਵੱਟਦੇ, ਨੜੇ ਵੱਟ ਕੇ ਪੁੱਤ ਫਿਰ ਅਸੀਂ ਨਾ ਤਾਣਾ ਵੀ ਲਿਆ ਕੇ, ਸਰ ਕਾਨੇ ਹੁੰਦੇ ਸੀ ਕਾਨਿਆਂ ਦਾ ਵੀ ਅਸੀਂ ਤਾਣਾ ਕੱਢਦੇ, ਫਿਰ ਅਸੀਂ ਉਹਨਾਂ ਦੇ ਪੁੱਤ ਥਾਣਾ ਤੰਨਦੇ, ਥਾਣ ਤੰਨ ਕੇ ਫਿਰ ਅਸੀਂ ਉਹਦੀ ਪਾਨ ਕਰਦੇ, ਪਾਨ ਕਰਕੇ ਫਿਰ ਉਹਨੂੰ ਪੁੱਤ ਅਸੀਂ ਵੀ ਦੋ ਚਾਰ ਬੁੜੀਆਂ ਸੱਦ ਲੈਂਦੇ, ਪਹਿਲਾਂ ਅਸੀਂ ਮੰਜੇ ਡਾਉਂਦੇ, ਮੰਜੇ ਡਾਹ ਕੇ ਚਾਰ ਬੁੜੀਆਂ ਆਉਂਦੀਆਂ, ਫਿਰ ਅਸੀਂ ਉਸ ਨੂੰ ਨਾ ਵੀ ਖਿਲਾਰਦੀਆਂ, ਫਿਰ ਇੱਕ ਕੁੱਚ ਹੁੰਦਾ ਸੀਗਾ ਕੁੱਚ ਉੱਤੋਂ ਦੀ ਮਾਰ ਮਾਰ ਪੁੱਤ, ਫਿਰ ਉਹਨੂੰ ਅਸੀਂ ਸੁਕਾਉਂਦੇ, ਫਿਰ ਅਸੀਂ ਉਹਦੀ ਗੇੜੀ ਬਣਾਉਂਦੇ, ਗੇੜੀ ਬਣਾ ਕੇ ਪੁੱਤ ਫਿਰ ਅਸੀਂ ਉਸ ਨੂੰ ਵੀ ਰੱਛ ਹੁੰਦਾ ਸੀ, ਰੱਛ ਦੀ ਨਾ ਅਸੀਂ ਗੰਢਣੀ ਲਾਉਂਦੇ, ਗੰਢਣੀ ਲਾ ਕੇ ਪੁੱਤ ਫਿਰ ਅਸੀਂ ਉਹਨੂੰ ਨਾ ਵੀ ਭੰਦ ਬੰਨਦੀਆਂ, ਨਲਕਾਂ ਵੱਟਦੀਆਂ, ਫਿਰ ਪੁੱਤ ਅਸੀਂ ਬੁਣਦੀਆਂ ਸੀ ਇਸ ਤਰ੍ਹਾਂ ਕਰਕੇ, ਫਿਰ ਉਹ ਖੱਦਰ ਜੇ ਤਾਣੀ ਹੋ ਗਈ ਜਿਵੇਂ ਗਦੈਲੇ ਹੋ ਗਏ ਖੇਸ ਹੋ ਗਏ, ਫਿਰ ਉਹ ਬਣਦੇ ਸੀ।
0: ਜਿਵੇਂ ਕਿ ਸਾਰੇ ਬਿਸਤਰੇ ਤੁਸੀਂ ਘਰ ਹੀ ਤਿਆਰ ਕਰਦੇ ਸੀ ਪਹਿਲਾਂ?
2: ਹਾਂਜੀ, ਠੀਕ ਹੈ।
0: ਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਸੀ ਇਹ ਚੀਜ਼ਾਂ ਵਾਸਤੇ?
2: ਇਹ ਚੀਜ਼ਾਂ ਦੇ ਪੁੱਤ ਆਏ ਆ ਵੀ ਜਿਵੇਂ ਖੇਸ ਆ, ਜੇ ਅਸੀਂ ਸੁਬਹਾ ਕੰਮ ਕਰਕੇ ਬਹਿੰਦੇ ਤਾਂ ਹੱਥ ਨੂੰ ਇੱਕ ਬਣਾ ਦਿੰਦੀਆਂ ਸੀ, ਜੇ ਕੋਈ ਬਿਜਲੀ ਕੰਮ ਹੋ ਗਿਆ ਫਿਰ ਦੋ ਦਿਨਾਂ 'ਚ ਖੇਸ ਬਣਾ ਦਿੰਦੇ ਸੀ। ਤੇ ਜਿਹੜੀ ਤਾਣੀ ਜਿਵੇਂ ਗਦੈਲੀ ਉਹਦੇ ਤੇ ਵੀ ਜਿਵੇਂ ਉਹਦੇ ਤੇ ਕਹਿਰਾ ਧਾਗਾ ਹੁੰਦਾ ਸੀ ਉਹ ਤੇ ਪੰਜ ਚਾਰ ਦਿਨ ਲੱਗ ਜਾਂਦੇ, ਖੇਸਾਂ ਦਾ ਦੂਰਾ ਧਾਗਾ ਹੁੰਦਾ ਸੀ ਉਹ ਅਸੀਂ ਦੋ ਦਿਨਾਂ 'ਚ ਤਿਆਰ ਕਰ ਦਿੰਦੇ ਸੀ।
0: ਤੇ ਖੇਸ ਦੇ ਵਿੱਚ ਤੇ ਤਾਣੀ ਜਿਹੜੇ ਤੁਸੀਂ ਦਰੀਆਂ ਬੁਣਦੇ ਸੀ ਇਹਦੇ ਵਿੱਚ ਇੱਕ ਹੀ ਧਾਗਾ ਵਰਤਦੇ ਸੀ ਜਾਂ ਅਲੱਗ ਅਲੱਗ?
2: ਹਾਂਜੀ ਪੁੱਤ, ਇੱਕ ਹੀ ਕੱਚਾ ਹੁੰਦਾ ਸੀ ਪਾਣ ਬਣਾਉਂਦੇ, ਨਾ ਪਾਣ ਬਣਾ ਕੇ ਕੱਚਾ ਹੁੰਦਾ ਸੀ ਉਹ ਵੀ ਇੱਕੋ ਹੀ ਵਰਤਦੇ ਸੀ ਪੁੱਤ, ਖੇਸਾਂ 'ਚ ਦੂਰਾ ਆ ਜਾਂਦਾ ਤੇ ਤਾਣੀ 'ਚ ਕਹਿਰਾ ਆ ਜਾਂਦਾ।
0: ਤੇ ਇੱਕ ਗੇੜੇ ਦੇ ਵਿੱਚ ਕਿੰਨੇ ਖੇਸ ਤਿਆਰ ਕਰ ਲੈਂਦੇ ਸੀ ਤੁਸੀਂ?
2: ਇੱਕ ਗੇੜੇ ਵਿੱਚ ਦੀ ਪੁੱਤ ਪੁੜੇ ਦੇ ਜਿਵੇਂ ਇਸਦੇ ਕਈ ਵਾਰਾਂ ਤਾਂ ਪੁੜੇ 'ਚ ਅਸੀਂ 8 ਬਣਾ ਲੈਂਦੇ ਤੇ ਕਈ ਵਾਰਾਂ ਅਸੀਂ 4 ਬਣਾ ਲੈਂਦੇ, ਜਿੱਦਾਂ ਪੁੜਾ ਵੱਟਦੀਆਂ ਤੇ 4 ਤੇ ਨਹੀਂ 8 ਇਕੱਠੇ ਤਣ ਕੇ ਤੇ 8 ਬਣਾ ਲੈਣੇ, 8 ਅਸੀਂ ਜਿਵੇਂ 15-20 ਦਿਨਾਂ 'ਚ ਬਣਾ ਲੈਣੇ। ਸਾਨੂੰ ਉਦੋਂ ਬਣਾਈ ਵੀ ਉਹਨਾਂ ਦੀ 10 ਰੁਪਈਆ ਹੀ ਮਿਲਦੀ ਹੁੰਦੀ ਸੀ ਖੇਸਾਂ ਦੀ, ਬਈ ਕਿਸੇ ਦੇ ਬੁਣਨੇ 10 ਰੁਪਈਏ ਖੇਸ ਦਾ ਇੱਕ ਦੇ ਮਿਲਦੇ ਸੀ।
0: ਤੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਇਹ ਕਲਾ ਸਿਖਾ ਰਹੇ ਹੋ ਜਾਂ ਨਹੀਂ?
2: ਹਾਂ ਪੁੱਤ, ਕੁੜੀਆਂ ਤਾਂ ਮੇਰੀਆਂ ਜਾਣਦੀਆਂ ਸੀ ਪੁੱਤ, ਤੇ ਹੁਣ ਵਾਲੇ ਬੱਚੇ ਫਿਰ ਤੈਨੂੰ ਪਤਾ ਪੜ੍ਹੀ ਲਿਖੀ ਜਾਂਦੇ, ਹੁਣ ਵਾਲੇ ਇਹ ਕੰਮ 'ਚ ਨਹੀਂ ਪਏਗੇ।
0: ਹਾਂਜੀ, ਜਿਵੇਂ ਤੁਸੀਂ ਵਿਰਸਾ ਬਹੁਤ ਚੰਗੀ ਤਰ੍ਹਾਂ ਸੰਭਾਲ ਕੇ ਰੱਖਿਆ ਹੋਇਆ ਤੇ ਇਸ ਦੇ ਨਾਲ ਤੁਸੀਂ ਸਾਨੂੰ ਇੱਕ ਬੋਲੀ ਸੁਣਾ ਦਿਓ।
2: ਬੋਲੀ
3: ਆਉਣੀ ਜਾਣੀ ਛੱਡਤੀ ਵੀਰ ਨਾ ਕੀ ਮਣ ਆਈਆਂ ਤੇਰੇ ਵੇ ਤੇਰੇ ਬਾਜੋ ਸੁਨੀਆਂ ਗਲੀਆਂ ਕਾਵਾਂ ਬਾਜ ਬਨੇਰੇ ਕਰਦੀ ਬੇਨਤੀਆਂ ਆਵੀਰਾ ਕਰ ਮੇਰੇ ਕਰਦੀ ਬੇਨਤੀਆਂ ਆਵੀਰਾ ਕਰ ਮੇਰੇ।
0: ਅੱਜ ਦੇ ਸਮੇਂ ਦੇ ਵਿੱਚ ਤੇ ਤੁਹਾਡੇ ਪਿਛਲੇ ਸਮੇਂ ਦੇ ਵਿੱਚ ਹੁਣ ਤੱਕ ਕੀ ਤਬਦੀਲੀ ਆਈ ਹੈ?
2: ਹੁਣ ਤੱਕ ਪੁੱਤ ਆਏ ਆ, ਪਹਿਲਾਂ ਸਾਡੇ ਵੇਰੀ ਕੱਚੇ ਘਰ ਹੁੰਦੇ ਸੀ, ਅਸੀਂ ਵੇਖ ਮਿੱਟੀਆਂ ਲਿਆਉਣੀਆਂ, ਪਹਿਲਾਂ ਅਸੀਂ 2-4 ਜਾਣੀਆਂ, 3 ਅਸੀਂ ਦਰਾਂ ਜਠਾਣੀ ਸੀ ਹੋਰ ਆਸ ਗਵਾਂਢ ਸੀਗੇ, ਅਸੀਂ ਪਹਿਲਾਂ ਛੱਪੜ ਤੋਂ ਮਿੱਟੀ ਲਿਆਉਣੀ ਪੁੱਤ ਆਪ ਲੈ ਕੇ ਆਉਣੀ, ਫਿਰ ਆਪ ਲਿਆ ਕੇ ਅਸੀਂ ਵੇਖ ਮਿੱਟੀ ਧੋਣੀ, 5-5-6 ਗੇੜੇ ਲਾ ਲੈਣੇ, ਅਸੀਂ ਮਿੱਟੀ ਮੱਧਣੀ, ਫਿਰ ਅਸੀਂ ਕੰਧਾਂ ਤੇ ਲਿਪਣਾ, ਫਿਰ ਅਸੀਂ ਇਕੱਠੀਆਂ ਹੋ ਕੇ ਜੇ ਨਰਮਾ ਕਪਾਹ ਕੁਛ ਵੀ ਕਰਨਾ ਅਸੀਂ ਇਕੱਠੀਆਂ ਹੋ ਕੇ ਬਹਿਣਾ, ਸਾਰੀਆਂ ਨੇ ਰੌਣਕ ਮੇਲਾ ਪੂਰਾ ਲੱਗਣਾ, ਰੋਟੀ ਪਾਣੀ ਬਣਾਉਣੀ ਅਸੀਂ ਉਹ ਵੀ ਪੁੱਤ ਵੀ ਸਾਰੀ, ਅਸੀਂ ਪਹਿਲਾਂ ਤਵੀ ਚੜਾਉਣੀ ਰੋਟੀ ਪਾਣੀ ਬਣਾਉਣੀ, ਸਾਡੇ ਘਰੇ ਵੀ ਬਹੁਤ ਜ਼ਿਆਦਾ ਹੀ ਰੌਣਕ ਹੋਣੀ। ਹੁਣ ਪੁੱਤ ਹੁਣ ਦਾ ਤੈਨੂੰ ਪਤਾ ਟਾਈਮ ਇਹੋ ਜਿਹਾ ਆ ਗਿਆ, ਹੁਣ ਜਵਾਕ ਕੋਈ ਉਹ ਖੁੰਝ 'ਚ ਲੈ ਕੇ ਫੋਨ ਬਹਿੰਦੇ, ਕੋਈ ਉਹ 'ਚ ਬਹਿ ਜਾਂਦੇ, ਕੋਈ ਉਹ 'ਚ ਬਾਜਾਂ ਮਾਰੀ ਜਾਂਦੀਆਂ ਸੀ, ਹੁਣ ਇਹ ਟਾਈਮ ਆ ਗਿਆ ਕੋਈ ਗੱਲ ਨਹੀਂ ਸੁਣਦਾ। ਅੱਗੇ ਇਹ ਟਾਈਮ ਸੀ ਇੱਕ ਥਾਂ ਵਿਹੜੇ ਦੇ ਵਿੱਚ ਮੰਜੇ ਡਾਹ ਲੈਣੇ, ਅਸੀਂ ਘੱਟੋ ਘੱਟ 15 ਜੀ ਸੀ ਪੁੱਤ, ਤੇ 15 ਜੀਆਂ ਨੇ ਅਸੀਂ ਮੰਜੇ ਡਾਹ ਲੈਣੇ ਰੋਟੀ ਬਣਾਉਣੀ, ਪਹਿਲਾਂ ਤਾਂ ਸਾਰਿਆਂ ਨੇ ਮੰਜਿਆਂ 'ਤੇ ਅੱਡੋ ਅੱਡ ਸਾਰਿਆਂ ਨੇ ਇੱਕ ਥਾਂ ਬਹਿ ਕੇ ਰੋਟੀ ਖਾਣੀ, ਫਿਰ ਉੱਥੇ ਰੌਣਕ ਲੱਗਣੀ ਵਾਧੂ। ਹੁਣ ਪੁੱਤ ਆਵਾਜ਼ਾਂ ਮਾਰਦੇ ਰਹਿੰਦੇ, ਹੁਣ ਤੁਹਾਨੂੰ ਪਤਾ ਲੱਗ ਗਈ ਆ ਫੋਨਾਂ ਦਾ ਕੀ ਕੁਛ ਚੱਲੀ ਜਾਂਦਾ, ਹੁਣ ਇਹ ਮਾਹੌਲ ਹੈ।
0: ਪਹਿਲਾਂ ਦੇ ਬੱਚੇ ਜਿਵੇਂ ਰਾਤ ਨੂੰ ਨਾ ਬੱਚੇ ਮਾਂ ਤੋਂ ਦਾਦੀ ਤੋਂ ਨਾਨੀ ਤੋਂ ਕਹਾਣੀ ਸੁਣ ਕੇ ਸੁਣਦੇ ਸੀਗੇ,
2: ਹਾਂਜੀ,
0: ਤੇ ਅੱਜ ਕੱਲ੍ਹ ਸਮਾਂ ਬਦਲ ਗਿਆ ਤੇ

0: ਅੱਜਕਲ ਬੱਚੇ ਫੋਨਾਂ ਚ ਉਲਝੇ ਰਹਿੰਦੇ ਨੇ।
1: ਹਾਂਜੀ, ਹੁਣ ਫੋਨ ਸੁਣਦੇ ਪੁੱਤ, ਹੁਣ ਕਹਾਣੀਆਂ ਕੋਈ ਨੀ ਸੁਣਦੇ ਗੇ। ਹੁਣ ਦੇ ਬੱਚਿਆਂ ਨੂੰ ਕਹਾਣੀ ਦਾ ਪਤਾ ਹੀ ਨੀ ਵੀ ਕਹਾਣੀ ਕੀ ਚੀਜ਼ ਆ। ਅਗਲੇ ਬੱਚਿਆਂ ਨੇ ਪਹਿਲਾਂ ਆਖਣਾ ਵੀ ਦਾਦੀ ਮਾਂ ਸਾਨੂੰ ਕਹਾਣੀ ਸੁਣਾ, ਦਾਦੀ ਬਾਤ ਸੁਣਾ, ਬਾਤ ਸੁਣਨੀ। ਹੁਣ ਤਾਂ ਪੁੱਤ ਪਹਿਲਾਂ ਕੋਈ ਪਤਾ ਨੀ, ਹੁਣ ਤਾਂ ਨਿੱਕੇ ਨਿੱਕਿਆਂ ਨੂੰ ਪਤਾ ਵੀ ਆਹ ਚੀਜ਼ ਆਏ ਆ, ਆਹ ਮੋਬਾਈਲਾਂ ਦਾ ਪਤਾ, ਬਾਤਾਂ ਬੁੱਤਾਂ ਦਾ ਕੋਈ ਪਤਾ ਨੀ।
0: ਹਾਂਜੀ, ਪਹਿਲਾਂ ਦੀਆਂ ਬੀਬੀਆਂ ਆਪਣੇ ਹੱਥੀ ਕੰਮ ਕਰਦੀਆਂ ਸੀ ਸਾਰੇ, ਉਹ ਕਿਹੜੇ ਕਿਹੜੇ ਕੰਮ ਕਰਦੀਆਂ ਸੀ?
1: ਉਹ ਪੁੱਤ ਪਹਿਲਾਂ ਤਾਂ ਕਰਦੀਆਂ ਸੀ ਕੋਈ ਖੇਸ ਬੁਣਦੀਆਂ ਸੀ, ਦਰੀਆਂ ਬੁਣਦੀਆਂ ਸੀ, ਤਾਣੀ ਵੀ ਬੁਣਦੀਆਂ ਸੀ ਪੁੱਤ, ਤੇ ਚਾਦਰਾਂ ਕੱਢਦੀਆਂ ਸੀ ਹੱਥੀ, ਖੇਸ ਤਾਣੀਆਂ ਬੁਣਦੀਆਂ ਸੀ, ਚਾਦਰਾਂ ਕੱਢਦੀਆਂ ਸੀ, ਚਰਖਾ ਕਰਦੀਆਂ ਸੀ ਪੁੱਤ, ਹੱਥੀ ਕੰਮ ਕਰਦੀਆਂ ਸੀ, ਹੱਥੀ ਕੰਮ ਕਰਦੀਆਂ ਸੀ ਵਿਚਾਰੇ, ਸਾਰਾ ਇਹ ਕੰਮ ਹੁੰਦਾ ਸੀ ਪੁੱਤ ਨੂੰ। ਪਹਿਲਾਂ ਰੂੰ ਪਜਾਉਂਦੀਆਂ, ਫਿਰ ਉਹਦੀਆਂ ਪੂਣੀਆਂ ਵੱਟਦੀਆਂ, ਪੂਣੀਆਂ ਵੱਟ ਕੇ ਫਿਰ ਉਹਨੂੰ ਕੱਤਦੀਆਂ, ਕੱਤ ਕੇ ਫਿਰ ਪੁੱਤ ਉਹਦੇ ਜਿਹੜੇ ਗਲੋਟੇ ਹੁੰਦੇ ਸੀ ਫਿਰ ਉਹ ਟੇਰਦੀਆਂ, ਟੇਰ ਕੇ ਫਿਰ ਉਹਨੂੰ ਰੰਗਦੀਆਂ, ਰੰਗ ਕੇ ਫਿਰ ਉਹਦਾ ਚਾਹੇ ਤਾਣੀ ਬਣਾ ਲੈਂਦੀਆਂ, ਚਾਹੇ ਖੇਸ ਬਣਾ ਲੈਂਦੀਆਂ, ਚਾਹੇ ਦਰੀਆਂ ਬਣਾ ਲੈਂਦੀਆਂ। ਅਸੀਂ ਵੀ ਐਂ ਕਰਦੀਆਂ, ਸਾਡੀ ਮੇਰੀ ਮਾਂ ਨੇ ਆਖਣਾ ਜਾ ਵੀ ਕੱਤਿਆ, ਕੱਤ ਲਓ ਮੇਰੇ ਤਾਏ ਕੇ ਘਰੇ ਲੈ ਜਾਣਾ ਪੁੱਤ, ਕਿਤੇ ਤਾਂ ਅਸੀਂ ਵੱਧ ਕੱਤ ਲੈਣਾ, ਕਿਤੇ ਅਸੀਂ ਸਾਰੀ ਦਿਹਾੜੀ ਉੱਥੇ ਖੇਡੀ ਜਾਣਾ, ਆਥਣੇ ਅਸੀਂ ਚਰਖੇ, ਜਦੋਂ ਆ ਜਾਂਦੇ ਸੀ ਮੇਰੀ ਮਾਂ ਨੇ ਆਖਣਾ ਤੁਹਾਡੇ ਗਲੋਟੇ ਕਿੱਥੇ ਆ, ਅਸੀਂ ਆਖਦੇ ਹੁੰਦੀਆਂ ਤੌੜੇ ਚ ਬਹਿ ਜੇ ਵੇਖਣੇ ਤਾਂ ਉੱਥੇ ਇੱਕ ਵੀ ਨਾ ਹੋਣਾ, ਫਿਰ ਮਾਂ ਤੋਂ ਕੁੱਟ ਵੀ ਖਾ ਲੈਂਦੀਆਂ ਹੁੰਦੀਆਂ ਸੀ ਅਸੀਂ। ਇਹ ਕੰਮ ਹੁੰਦੇ ਸੀ ਪੁੱਤ ਚਰਖਿਆਂ ਦੇ ਅੱਗੇ, ਬਹੁਤ ਜ਼ਿਆਦਾ ਕੰਮ ਅਸੀਂ ਕਰੇ ਆ। ਹੁਣ ਦੇ ਜਵਾਕਾਂ ਦਾ ਪਤਾ ਨੀ ਚਰਖਾ ਕੀ ਆ ਕੀ ਨਹੀਂ, ਇਹ ਚੀਜ਼ਾਂ ਸੀ, ਚਰਖਾ ਸਾਡੇ ਮੇਰੇ ਪਿਓ ਘਰੇ ਚਰਖੇ ਬਣਾਉਂਦਾ ਸੀਗਾ।
0: ਤੇ ਜਿਹੜੀਆਂ ਵਿਆਹ ਦੀਆਂ ਰਸਮਾਂ ਹੁੰਦੀਆਂ ਸੀ ਜਿਵੇਂ ਸੁਹਾਗ ਘੋੜੀਆਂ ਗਾਉਂਦੀਆਂ ਸੀ, ਅੱਜ ਕੱਲ ਇਹ ਚੀਜ਼ਾਂ ਨਹੀਂ ਚੱਲਦੀਆਂ, ਅੱਜ ਕੱਲ ਪ੍ਰੋਗਰਾਮ ਹੁੰਦੇ ਆ ਡੀਜਿਆਂ ਤੇ ਚੱਲਦੇ ਨੇ, ਤੇ ਇਸ ਬਾਰੇ ਵੀ ਸਾਨੂੰ ਦੱਸੋ।
1: ਅੱਗੇ ਪੁੱਤਾਂ ਅਸੀਂ ਪਹਿਲਾਂ ਜਦੋਂ ਹੁਣ ਵਿਆਹ ਧਰ ਲੈਂਦੇ ਸੀ ਕੋਈ 10-15 ਦਿਨ ਪਹਿਲਾਂ ਗੀਤ ਗਾਉਣ ਲੱਗ ਜਾਂਦੀਆਂ, ਕੋਈ ਅੱਜ ਸਿਆਹ ਨੇ ਅੱਜ ਗਲਾ ਪਾਉਣਾ ਹੈ, ਅੱਜ ਗਾਨਾ ਬੰਨਣਾ ਹੈ, ਅੱਜ ਵੀ ਗੀਤ ਗਾਉਣੇ ਆ, ਵੀ ਇਹੋ ਜਿਹੇ ਕੰਮ ਹੁੰਦੇ ਸੀ ਪੁੱਤ। ਹੁਣ ਤਾਂ ਇਹ ਵਿਆਹ ਬੰਨ ਕੇ ਅਗਲਾ ਬਸ ਡੀਜੇ ਲਾ ਲੈਂਦੇ, ਹੁਣ ਇਹ ਪ੍ਰੋਗਰਾਮ ਹੈ ਨੀ, ਪਹਿਲਾਂ ਇਹ ਸੱਭਿਆਚਾਰ ਸੀਗਾ, ਹੁਣ ਹੈ ਨੀ ਇਹ ਕੰਮ। ਹੁਣ ਤਾਂ ਬਸ ਹਾਂ ਸਪੀਕਰ ਚੱਲਦੇ ਸੀ ਵੇਖ, ਅੱਗੇ ਪੁਰਾਣੇ ਰਿਵਾਜ਼ ਚ ਪਹਿਲਾਂ ਰਿਕਾਰਡ ਹੁੰਦੇ ਸੀ, ਪੁਰਾਣੇ ਰਿਵਾਜ਼ ਦੇ ਹੁੰਦੇ ਸੀ ਤਵੇ ਜੇ ਗਾਣੇ ਲਾਉਂਦੇ ਸੀ ਉਹਨਾਂ ਦੇ, ਹੁਣ ਕੋਈ ਨੀ ਰਹਿ ਗਏ।
0: ਵਿਆਹ ਦੀਆਂ ਰਸਮਾਂ ਦੇ ਵਿੱਚ ਜਿਹੜੇ ਗੀਤ ਗਾਏ ਜਾਂਦੇ ਸੀ ਸਾਨੂੰ ਉਹਨਾਂ ਬਾਰੇ ਵੀ ਦੱਸੋ, ਕਿਹੜੇ ਗੀਤ ਗਾਏ ਜਾਂਦੇ ਸੀ, ਨਾਮ ਕੀ ਸੀ
1: ਉਹਨਾਂ ਬਾਰੇ ਵੀ? ਕੁੜੀਆਂ ਦੇ ਗੀਤ ਪੁੱਤ, ਕੁੜੀਆਂ ਵਾਲੇ ਗੀਤ ਸਾਨੂੰ ਦੱਸਦੇ ਨੇ ਵੀ ਜਿਵੇਂ ਲਾਉਂਦੇ ਸੀ ਕੁੜੀ ਦੇ ਵਿਆਹ ਵੇਲੇ ਉਹ ਗਾ ਦਿੰਦੇ ਜੀ।
0: ਕਿੰਨੇ ਦਿਨ ਪਹਿਲਾਂ ਸ਼ੁਰੂ ਹੋ ਜਾਂਦੇ ਸੀ
1: ਉਹ ਪਤਾ ਹੈ? ਕੋਈ 10 ਦਿਨ ਪਹਿਲਾਂ, ਕੋਈ 15 ਦਿਨ ਪਹਿਲਾਂ, ਚਾਹੇ ਕੋਈ 11 ਦਿਨ ਪਹਿਲਾਂ, ਬਸ ਐ ਗੀਤ ਗਾਉਂਦੇ ਸੀ।
0: ਕੁੜੀਆਂ ਦੇ ਵਿਆਹ ਹੁੰਦੇ ਸੀ ਜਦੋਂ ਪਹਿਲਾਂ ਕਿਹੜੇ ਗੀਤ ਗਾਏ ਜਾਂਦੇ ਸੀ
1: ਉਹ ਪੁੱਤ? ਕੁੜੀਆਂ ਦੇ ਸਾਨੂੰ ਗਾ ਕੇ ਸੁਣਾ ਦਿੰਦੇ ਅਸੀਂ।
0: ਹਾਂਜੀ ਜ਼ਰੂਰ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ, ਜਿਸ ਦੇ ਤਹਿਤ ਤੁਸੀਂ ਸੁਣਿਆ ਪਿੰਡ ਕੋਟਲੀ ਦੇ ਬਾਰੇ, ਕੋਟਲੀ ਦੇ ਹੀ ਲੋਕਾਂ ਦੀ ਜ਼ੁਬਾਨੀ, ਤੁਹਾਡੇ ਰੇਡੀਓ ਦੋਸਤ ਜਾਣੀ ਕਿ

ਸਰੋਤਿਓ, ਤੁਸੀਂ ਸੁਣ ਰਹੇ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਤੇ ਅੱਜ ਦਾ ਪਿੰਡ ਸੀਗਾ ਜੀ ਕੋਟਲੀ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਤੇ ਪ੍ਰੋਗਰਾਮ ਦੇ ਮੇਜ਼ਬਾਨ ਸਨ ਸੁਖਮਾਨ ਤੇ ਅਮਨਦੀਪ ਕੌਰ, ਤੇ ਇਸੇ ਦੇ ਨਾਲ ਹੀ ਰਜਿੰਦਰ ਮਾਨ ਨੂੰ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੇ ਦਿਓ ਆਗਿਆ। ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਚੁੱਕਿਆ 2:59 ਤੇ 36 ਸਕਿੰਟ ਦਾ। ਠੀਕ 3 ਵਜੇ ਸੁਣਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਪ੍ਰਸਾਰਣਾਂ ਲਈ ਕੁਝ ਪਲ ਕਰੋ ਉਡੀਕ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਸੇਵਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 5:22 ਹੋਏ ਨੇ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਮਿੱਟੀ ਵਾਜਾਂ ਮਾਰਦੀ।

ਜੀ ਮਿਸ ਪੂਜਾ ਤੇ ਰਾਜਾ ਸਿੱਧੂ ਦੀਆਂ ਆਵਾਜ਼ਾਂ ਦੇ ਵਿੱਚ ਤੁਸੀਂ ਗਾਣੇ ਦੀ ਟਿਊਨ ਤੋਂ ਸਮਝ ਗਏ ਹੋਵੋਗੇ ਕਿਹੜਾ ਗਾਣਾ ਅਸੀਂ ਤੁਹਾਡੇ ਲਈ ਅੱਜ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਚਲਾਵਾਂਗੇ। ਪਰ ਇਹ ਵੀ ਦੱਸ ਦਈਏ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਕਿਵੇਂ ਜੁੜਨਾ ਹੈ। ਜੁੜਨ ਦੇ ਲਈ ਤੁਸੀਂ ਸਾਡਾ ਨੰਬਰ ਡਾਇਲ ਕਰਨਾ ਹੈ 0164-2244-331। ਜੀ ਹਾਂ, ਆਕਾਸ਼ਵਾਣੀ FM ਬਠਿੰਡਾ ਦੇ ਸਟੂਡੀਓ ਦਾ ਨੰਬਰ ਨੂੰ ਮਿਲਾ ਕੇ ਤੁਸੀਂ ਸਾਡੇ ਇਸ ਚੱਲਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਜਾਓਗੇ ਅਤੇ ਸੁਣੋਗੇ ਆਪਣੀ ਫਰਮਾਇਸ਼ ਦਾ ਗੀਤ। ਅਤੇ ਕਿਸਾਨ ਦੋਸਤਾਂ ਨੂੰ ਬੇਨਤੀ ਹੈ ਵੀ ਆਪਣੀ ਫਰਮਾਇਸ਼ ਸਾਨੂੰ ਉਹ ਜਦੋਂ ਨੋਟ ਕਰਵਾਉਣਗੇ ਆਪਣਾ ਨਾਮ, ਪਤਾ ਅਤੇ ਐਡਰੈਸ ਲਾਜ਼ਮੀ ਤੌਰ 'ਤੇ ਦੱਸਣਗੇ। ਜਦ ਤੱਕ ਕੋਈ ਦੋਸਤ ਸਾਡਾ ਨੰਬਰ ਯਾਨੀ ਕਿ ਸਟੂਡੀਓ ਦਾ ਨੰਬਰ 0164-2244-331 ਮਿਲਾ ਕੇ ਸਾਡੇ ਨਾਲ ਜੁੜੇਗਾ, ਤਦ ਤੱਕ ਸੁਣਾਂਗੇ ਮਿਸ ਪੂਜਾ ਅਤੇ ਰਾਜਾ ਸਿੱਧੂ ਦੀਆਂ ਆਵਾਜ਼ਾਂ ਦੇ ਵਿੱਚ ਇਸ ਗੀਤ ਨੂੰ।

0: ਲਓ ਜੀ ਪ੍ਰੋਗਰਾਮ ਮਿੱਟੀ ਵਾਜਾ ਮਾਰਦੀ ਦੇ ਵਿੱਚ ਸਟੂਡੀਓ ਦਾ ਨੰਬਰ 0164-22-40-331 ਮਿਲਾ ਕੇ ਸਾਡੇ ਨਾਲ ਸਾਡੇ ਪਹਿਲੇ ਕਾਲਰ ਜੁੜ ਚੁੱਕੇ ਨੇ। ਹੈਲੋ
1: ਹੈਲੋ ਹਾਂਜੀ,
0: ਨਾਮ ਦੱਸੋ ਜੀ ਤੇ ਆਪਣਾ ਪਤਾ ਦੱਸੋ ਜੀ।
1: ਬਲਜਿੰਦਰ ਸਿੰਘ ਭਾਗੂ ਤੋਂ ਬੋਲਦਾ ਜੀ, ਮੈਂ
0: ਪਿੰਡ ਭਾਗੂ ਤੋਂ। ਖੇਤੀਬਾੜੀ ਕਰਦੇ ਹੋ?
1: ਹਾਂਜੀ।
0: ਕੀ ਬੀਜੀ ਅੱਜ ਕੱਲ ਫਿਰ?
1: ਅੱਜ ਕੱਲ ਜੀ ਅਸੀਂ ਝੋਨਾ ਬੀਜਿਆ ਜੀ।
0: ਝੋਨਾ ਲਾਤਾ?
1: ਹਾਂਜੀ।
0: ਨਰਮਾ ਨੀ ਲਾਇਆ ਸੀਗਾ?
1: ਨਹੀਂ ਜੀ, ਨਰਮਾ ਤਾਂ ਨੀ ਲਾਇਆ ਜੀ,
0: ਚਲੋ ਕੋਈ
1: ਨਰਮਾ ਹੁੰਦਾ ਹੀ ਨੀ।
0: ਹੁੰਦਾ ਨੀ ਇੱਧਰ। ਵੈਸੇ ਆਪਣੀ ਨਾ ਬਠਿੰਡਾ ਜਿਹੜੀ ਬੈਲਟ ਆ, ਮਾਲਵਾ ਬੈਲਟ ਜਿਹਨੂੰ ਆਪਾਂ ਕਹਿ ਦਿੰਦੇ ਆ ਖਾਸ ਤੌਰ ਤੇ, ਬਠਿੰਡਾ ਮਾਨਸਾ, ਪਹਿਲਾਂ ਇਹ ਮਾਲਵਾ ਬੈਲਟ ਨਾ ਕਾਟਨ ਬੈਲਟ ਦੇ ਨਾਮ ਤੇ ਜਾਣੀ ਜਾਂਦੀ ਸੀ, ਹੈ ਨਾ, ਕਾਫੀ ਟਾਈਮ ਪਹਿਲਾਂ।
1: ਹਾਂਜੀ ਹਾਂਜੀ।
0: ਚਲੋ ਕੋਈ ਗੱਲ ਨੀ। ਤੇ ਅੱਜ ਮੀਂਹ ਪੈ ਗਿਆ।

0: ਤੇ ਫਾਇਦੇਮੰਦ ਹੈ ਆਪਣੇ ਲਈ ਫਿਰ ਫਸਲਾਂ ਲਈ?
1: ਹਾਂ ਬਹੁਤ ਫਾਇਦੇਮੰਦ ਹੈ ਜੀ। ਮੀਂਹ ਮਾੜਾ ਮੋਟਾ ਹੀ ਆਇਆ ਜੀ, ਆਇਆ ਨੀ ਜੀ ਚੱਜ ਨਾਲ।
0: ਚੱਜ ਨਾਲ ਨਹੀਂ ਆਇਆ, ਸ਼ਹਿਰ ਚ ਤਾਂ ਕਾਫੀ ਲੱਗ ਰਿਹਾ ਸੀ। ਚਲੋ ਕੋਈ ਗੱਲ ਨੀ।
1: ਹਾਂਜੀ
0: ਤੇ ਗੀਤ
1: ਹਾਂਜੀ,
0: ਕਿਹੜਾ ਸੁਣੋਗੇ ਫਿਰ?
1: ਧਰਮਪ੍ਰੀਤ ਸਾਹਿਬ, ਆਪਦੀ ਮਰਜ਼ੀ ਨਾਲ ਕੋਈ ਮਰਜ਼ੀ ਸੁਣਾ ਦਿਓ।
0: ਠੀਕ ਹੈ ਜੀ, ਸ਼ੁਕਰੀਆ ਜੀ ਭਾਗੋ ਵਾਲਿਓ ਫੋਨ ਕਰਨ ਲਈ।
1: ਧੰਨਵਾਦ।

0: ਲਓ ਜੀ, ਅਗਲੇ ਕਾਲਰ ਸਾਡਾ ਨੰਬਰ ਡਾਇਲ ਕਰਕੇ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ,
1: ਹੈਲੋ,
0: ਨਾਮ ਦੱਸ ਦੋ ਜੀ।
1: ਯੁੱਧਵੀਰ ਸਿੰਘ।
0: ਯੁੱਧਵੀਰ ਸਿੰਘ। ਯੁੱਧਵੀਰ ਕਿੱਥੋਂ ਬੋਲ ਰਹੇ ਨੇ?
1: ਕੋਟਫਤਿਹ ਤੋਂ।
0: ਕੋਟ ਫਤਾ, ਜ਼ਿਲ੍ਹਾ ਬਠਿੰਡਾ ਤੋਂ। ਜੀ ਯੁੱਧਵੀਰ ਜੀ, ਦੱਸੋ ਕਿਹੜਾ ਗੀਤ ਲਾ ਦਈਏ? ਮੁਹੰਮਦ ਸਦੀਕ ਦਾ ਗੀਤ ਸੁਣਾ ਦਿੰਦੇ ਜੀ ਤੁਹਾਨੂੰ। ਤੇ ਹੁਣ ਆਵਾਜ਼ ਤੋਂ ਤੁਹਾਡੇ ਇੰਝ ਲੱਗਦਾ ਤੁਸੀਂ ਛੋਟੇ ਹੋ, ਹਨਾ?
1: ਹਾਂਜੀ
0: ਪਰ ਖੇਤੀਬਾੜੀ ਦੇ ਵਿੱਚ ਮਦਦ ਕਰਦੇ ਹੋ ਘਰਦਿਆਂ ਦੀ?
1: ਹਾਂਜੀ
0: ਖੇਤ ਗੇੜਾ ਮਾਰਨ ਜਾਂਦੇ ਹੋਵੋਗੇ, ਹੈਨਾ?
1: ਹਾਂਜੀ
0: ਬੀਜਿਆ ਕੀ ਆਇਆ ਦੱਸੋ ਫਿਰ ਹੁਣ?
1: ਝੋਨਾ
0: ਤੇ ਪਾਣੀ ਪੂਣੀ ਲਾਇਆ ਹੋਇਆ ਪੂਰਾ?
1: ਹਾਂਜੀ ਪੂਰਾ।
0: ਤੇ ਮੈਨੂੰ ਇੱਕ ਗੱਲ ਹੋਰ ਦੱਸੋ, ਐਤਕੀ ਡੈਡੀ ਨੂੰ ਕਹਿ ਦਿਓ ਵੀ ਆਪਾਂ ਪਾਪਾ ਪਰਾਲੀ ਜਮਾ ਵੀ ਨਹੀਂ ਸਾੜਨੀ।
1: ਠੀਕ
0: ਪੱਕੀ ਗੱਲ ਆ?
1: ਹੈ ਜੀ,
0: ਹੁਣ ਜਦੋਂ ਅਗਲੀ ਵਾਰ ਫੋਨ ਮਿਲਾਏਗਾ ਨਾ, ਮੈਂ ਪੁੱਛੂਗਾ ਵੀ ਕਹਿਆ ਕਿ ਨਹੀਂ ਕਿਹਾ ਤੈਂ,
1: ਠੀਕ।
0: ਹਨਾ? ਸਾੜੀ ਤਾਂ ਨਹੀਂ ਪਹਿਲਾਂ ਵੀ ਪਿਛਲੇ ਸਾਲ?
1: ਨਹੀਂ
0: ਬਾ ਸ਼ਾਬਾਸ਼। ਤੇ ਫਿਰ ਤੈਨੂੰ ਪੂਰਾ ਗਾਣਾ ਸੁਣਾਊਂਗਾ ਹੁਣ ਮੈਂ, ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀਆਂ ਆਵਾਜ਼ਾਂ ਤੇ। ਧੰਨਵਾਦ ਤੇਰਾ, ਬਹੁਤ ਬਹੁਤ ਸ਼ੁਕਰੀਆ।
1: ਠੀਕ।

0: ਤੇ ਮੀਂਹ ਦਾ ਕੀ ਹਾਲ ਹੈ ਇੱਧਰ? ਪਿਆ ਅੱਜ?
1: ਹਾਂ ਨਹੀਂ ਮੀਂਹ ਨਹੀਂ ਪਿਆ ਜੀ, ਆਪਣੇ ਨਹੀਂ ਪਿਆ।
0: ਨਹੀਂ ਪਿਆ? ਚਲੋ ਕੋਈ ਗੱਲ ਨਹੀਂ, ਪੈ ਜੂਗਾ। ਆਪਾਂ ਕਹਿ ਰੱਬ ਅੱਗੇ ਅਰਦਾਸ ਕਰ
1: ਹਾਂਜੀ
0: ਦਿੰਦੇ ਹਾਂ ਤੇ ਪਾਊਗਾ ਫਿਰ ਰੱਬ
1: ਹਾਂਜੀ
0: ਪੱਕੇ ਤੌਰ ਤੇ। ਤੇ ਖੇਤੀਬਾੜੀ ਠੀਕ ਚੱਲ ਰਹੀ ਆ?
1: ਹਾਂਜੀ ਠੀਕ ਚੱਲ ਰਹੀ ਹੈ ਜੀ, ਨਰਮਾ ਬੀਜਿਆ ਹੋਇਆ ਜੀ 3 ਕਿੱਲੇ।
0: ਵਧੀਆ ਵਧੀਆ।
1: ਹਾਂਜੀ
0: ਨਰਮਾ ਕਾਟਨ ਬੈਲਟ ਸੀ ਆਪਣੇ ਮਾਲਵੇ ਦੀ, ਹੈ ਨਾ, ਖਾਸ ਤੌਰ ਤੇ ਬਠਿੰਡਾ ਮਾਨਸਾ ਏਰੀਆ ਦਾ।
1: ਹਾਂਜੀ
0: ਤੇ
1: ਨਰਮਾ ਆਪਣਾ ਬਹੁਤ ਵਧੀਆ ਜੀ, ਠੀਕ ਹੈ ਜੀ, ਨਰਮੇ ਦਾ ਫੁੱਟ ਫੱਟ ਵੀ ਠੀਕ ਹੈ।
0: ਅੱਛਾ,
1: ਹਾਂਜੀ
0: ਚਲੋ ਵਧੀਆ ਗੱਲ ਹੈ। ਤੇ ਸੁੰਡੀ ਸਾਂਡੀ ਤੋਂ ਬਚਾ ਰੱਖਿਓ।
1: ਠੀਕ ਹੈ ਜੀ,
0: ਮਾਹਰਾਂ ਦੀ ਰਾਏ ਲੈ ਕੇ ਨਾ, ਜਿਹੜੇ ਖੇਤੀਬਾੜੀ ਮਾਹਰ ਨੇ ਉਹਨਾਂ ਦੀ ਰਾਏ ਲੈ ਕੇ ਟਾਈਮ ਟੂ ਟਾਈਮ ਸਮੇਂ ਸਮੇਂ ਤੇ, ਹੈ
1: ਹਾਂ
0: ਨਾ।
1: ਹਾਂ ਹਾਂ ਠੀਕ ਹੈ ਜੀ, 25 ਤਰੀਕ ਨੂੰ ਕਹਿੰਦੇ ਮੇਲਾ ਲੱਗਣਾ ਹੈ।
0: ਹਾਂ, ਜਿਹੜੀ ਵੀ ਉਹ ਕਹਿੰਦੇ ਆ ਨਾ, ਗੱਲਬਾਤ ਸੁਣਦੇ ਰਿਹਾ ਕਰੋ, ਅਖਬਾਰਾਂ ਚ ਵੀ ਪੜ੍ਹਦੇ ਰਿਹਾ ਕਰੋ, ਹੋਰ ਗੱਲਾਂ ਬਾਤਾਂ
1: ਹਾਂਜੀ ਹਾਂਜੀ
0: ਸੁਣ ਕੇ ਉਹਨਾਂ ਦੇ ਅਨੁਸਾਰ ਕੰਮ ਕਰਦੇ ਰਹੋ, ਠੀਕ ਹੈ?
1: ਹਾਂਜੀ ਹਾਂਜੀ,
0: ਤੇ ਗਿਰਜਾ,
1: ਆਪਣਾ ਫੋਨ ਤੇ ਬਹੁਤ ਦੱਸਦੇ ਜੀ, ਡਾਕਟਰ ਆਉਂਦੇ ਆ ਡਾਕਟਰ।
0: ਅੱਛਾ ਜੀ,
1: ਹਾਂਜੀ
0: ਚਲੋ, ਤੁਹਾਡੇ ਉਹ ਸਾਡੇ ਜਿਹੜੇ ਪ੍ਰੋਗਰਾਮ ਚੱਲਦੇ ਆ ਤੁਹਾਡੇ ਲਈ ਲਾਹੇਵੰਦ ਆ, ਉਸ ਦੇ ਲਈ ਤੁਹਾਡਾ ਸ਼ੁਕਰੀਆ ਜੀ, ਤੁਸੀਂ ਗੱਲ
1: ਹਾਂਜੀ,
0: ਕੀਤੀ। ਤੇ ਗੀਤ ਕਿਹੜਾ ਸੁਣੋਗੇ ਸਰ?
1: ਸੁਰਿੰਦਰ ਕੌਰ ਦਾ ਸੁਣਾ ਦਿਓ ਜੀ ਕੋਈ।
0: ਕੋਈ ਠੀਕ ਹੈ ਜੀ, ਸ਼ੁਕਰੀਆ ਜੀ, ਨਾਜਰ ਸਿੰਘ ਜੀ।

0: ਲਓ ਜੀ ਪ੍ਰੋਗਰਾਮ ਮਿੱਟੀ ਵਾਜਾਂ ਮਾਰਦੀ ਦੇ ਵਿੱਚ 0164-2240-331 ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਇਸ ਨੰਬਰ ਨੂੰ ਡਾਇਲ ਕਰਕੇ ਸਾਡੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਜੀ। ਹੈਲੋ
1: ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਜੀ।
1: ਆਪਣਾ ਨਾਦਰ ਸਿੰਘ ਬੋਲਦੇ ਜੀ, ਗਾਤਾਲੀ ਤੋਂ,
0: ਨੇੜੇ ਤਲਵੰਡੀ ਸਾਬੋ।
1: ਹਾਂਜੀ, ਨੇੜੇ ਤਲਵੰਡੀ ਸਾਬੋ ਤੋਂ।
0: ਠੀਕ ਹੈ ਜੀ। ਨਾਦਰ ਸਿੰਘ ਜੀ, ਚੇਤਾ ਕਾਇਮ ਨੇ?
1: ਹਾਂਜੀ ਬਿਲਕੁਲ ਠੀਕ ਠਾਕ।

0: ਲਓ ਜੀ, ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਤੋਂ ਮਿੱਟੀ ਵਾਜਾਂ ਮਾਰਦੀ। ਅਤੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 5:21 ਅਤੇ 33 ਸੈਕਿੰਡ ਹੋਏ ਨੇ। 0164-2240-331 ਚੱਲਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਇਸ ਨੰਬਰ ਨੂੰ ਡਾਇਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ ਅਤੇ ਨੰਬਰ ਸਾਡਾ ਡਾਇਲ ਹੋ ਚੁੱਕਿਆ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਦੀਪਕ ਜੀ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਸਰ।
1: ਸਤਿ ਸ਼੍ਰੀ ਅਕਾਲ ਜੀ।
0: ਨਾਮ ਦੱਸ ਦੋ ਤੇ ਪਿੰਡ ਦਾ ਨਾਮ ਦੱਸ ਦੋ ਤੇ ਉਸ ਤੋਂ ਬਾਅਦ ਫਰਮਾਇਸ਼ ਕੀ ਦੱਸ ਦੋ।
1: ਬਲਜੀਤਪੁਰ ਪੁੰਨਾ ਤੋਂ ਬਲਜੀਤ ਸਿੰਘ ਜੀ।
0: ਬਲਜੀਤ ਸਿੰਘ ਜੀ, ਦੱਸੋ ਗੀਤ ਕਿਹੜਾ ਸੁਣੋਗੇ ਬਲਜੀਤ ਸਿੰਘ ਜੀ?
1: ਨਿਰੰਦਰ ਜੀ ਦਾ ਹੈ ਜੀ, ਨਾਭੀ ਪੱਗ।
0: ਨਾਭੀ ਪੱਗ, ਖੇਤੀਬਾੜੀ ਨਾਲ ਜੁੜੇ ਹੋ ਹਨਾ ਫਿਰ?
1: ਹਾਂਜੀ, ਖੇਤੀਬਾੜੀ ਨਾਲ।
0: ਕੀ ਬੀਜੀ ਅੱਜ ਕੱਲ?
1: ਸਾਡੇ ਦਾ ਬਾਗ ਵੀ ਹੈਗਾ ਜੀ।
0: ਅੱਛਾ ਜੀ,
1: ਝੋਨਾ ਵੀ ਹੈ, ਝੋਨਾ ਅਸੀਂ ਪਰਨੋਂ ਵੀ 4 ਕਿੱਲੇ ਘਟਾਤਾ।
0: ਬਹੁਤ ਵਧੀਆ, ਸ਼ਾਬਾਸ਼।
1: ਹਾਂਜੀ, ਨਰਮਾ ਬੀਜਿਆ ਉੱਥੇ ਬਾਗ ਲਾਇਆ।
0: ਅੱਛਾ ਜੀ,
1: ਹਾਂ, ਤੇ ਨਰਮਾ ਕਿਹੜਾ ਠੀਕ ਹੈ ਜੀ, 15 ਕੁ ਦਿਨ ਵਧੀਆ ਸਹੀ ਕੱਪਣੀ ਨਾ ਸੁਣੀ ਆਉਂਦੀ, ਤੇ ਫੇਰ ਤਾਂ ਨਰਮਾ ਬਹੁਤ ਵਧੀਆ।
0: ਅੱਛਾ, ਨਰਮਾ ਐਤਕੀ ਪਹਿਲਾਂ ਜਿਹੜੇ ਕਾਲਰ ਆਏ ਸੀ ਗਾਟ ਵਾਲੀ ਤੋਂ, ਨਾਜਰ ਸਿੰਘ, ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਵੀ ਐਤਕੀ ਨਰਮਾ ਬਹੁਤ ਵਧੀਆ।
1: ਪਰ ਹੈ ਜੀ, 15 ਦਿਨ ਹੋਰ ਕੱਪਦੇ ਨਾ ਸੁਣਦੀ ਤੋਂ।
0: ਹਾਂਜੀ,
1: ਹਾਂ, ਫੇਰ ਬਸ ਸਹੀ ਹੋ ਜਾਣਗੇ।
0: ਕੋਈ ਗੱਲ ਨੀ ਬਲਜੀਤ ਸਿੰਘ ਜੀ, ਕੁਦਰਤ ਬਹੁਤ ਮਿਹਰਬਾਨ ਆ ਜੀ ਪੰਜਾਬ ਦੀ ਧਰਤੀ ਤੇ। ਤੁਸੀਂ ਨਾ, ਮੈਂ ਪਹਿਲਾਂ ਉਹਨਾਂ ਨੂੰ, ਨਾਜਰ ਸਿੰਘ ਜੀ ਨੂੰ ਵੀ ਇਹੀ ਬੇਨਤੀ ਕੀਤੀ ਸੀ, ਤੁਸੀਂ ਨਾ ਮਾਹਰ ਜਿਹੜੇ ਸਾਡੇ ਆਉਂਦੇ ਆ ਜਾਂ ਹੋਰ ਸਰਕਾਰੀ ਜਿਹੜੇ ਮਾਹਰ ਹੁੰਦੇ ਆ, ਉਹਨਾਂ ਦੀ ਜਾਣਕਾਰੀ ਜਿਹੜੀ ਉਹ ਦਿੰਦੇ ਆ ਉਹ ਸੁਣਦੇ ਰਿਹਾ ਕਰੋ। ਤੇ ਬਸ ਬਸ ਬਸ, ਠੀਕ ਹੈ ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ,
1: ਧੰਨਵਾਦ।

0: ਸਾਡੇ ਨਾਲ ਸਾਂਝ ਪਾਈ ਆ। ਹੈਲੋ
1: ਦੀਪਕ ਜੀ, ਸਤਿ ਸ੍ਰੀ ਅਕਾਲ।
0: ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਰ।
1: ਮੈਂ ਮਲਕੀਤ ਸਿੰਘ ਕੜਿਆਣਾ ਜੀ, ਆਰੀਆ ਨਵੀਂ ਵਾਸਤੇ ਬਠਿੰਡੇ ਦਾ ਬੋਲਦਾ। ਮੇਰਾ ਪਿੰਡ ਆ ਕੜਿਆਣਾ ਜੀ, ਅਸੀਂ ਖੇਤੀ ਕਰਦੇ ਹਾਂ ਜੀ। ਖੇਤੀ ਬਾਰੇ ਥੋੜੀ ਜਿਹੀ ਮੈਂ ਤੁਹਾਨੂੰ ਦੱਸ ਦੂੰਗਾ, ਗੀਤ ਭਲਾ ਤੁਹਾਨੂੰ ਘੱਟ ਸੁਣਾ ਦੇ ਜੀ।
0: ਦੱਸੋ ਜੀ, ਗੀਤ ਪਹਿਲਾਂ ਦੱਸ ਦੋ ਤੇ ਫਿਰ ਉਸ ਤੋਂ ਬਾਅਦ ਦੱਸ ਵੀ ਦਿਓ ਖੇਤੀ ਬਾਰੇ।
1: ਜਗਮੋਹਨਗੜ੍ਹ ਦਾ ਸੁਣਨਾ, ਘੜਾ ਬਾਈ ਦਾ ਘੋਲੀ ਬਾਈ ਤੁਹਾਨੂੰ ਦੱਸਿਆ ਜੀ।
0: ਠੀਕ ਹੈ ਜੀ, ਹੁਣ ਦੱਸੋ ਜੀ ਕੀ ਗੱਲ ਕਰਨੀ ਆ।
1: ਹਾਂਜੀ, ਮੈਂ ਤੁਹਾਨੂੰ ਇਹ ਕਹਿਣਾ ਜੀ ਵੀ ਅਸੀਂ ਜਿਵੇਂ ਹੁਣ ਝੋਨਾ ਵੱਢ ਲਿਆ ਜੀ, ਠੀਕ ਹੈ ਜੀ
0: ਜੀ,
1: ਤੇ ਉਦੋਂ ਮਸ਼ੀਨ ਨਾਲ ਬਣਾ ਲਿਆ, ਉਦੋਂ ਬਾਅਦ ਅਸੀਂ ਇਹ ਲੈਣਾ ਨੂੰ ਖਿਲਾਰ ਦਿੰਦੇ ਹਾਂ।
0: ਅੱਛਾ ਜੀ,
1: ਨਾ
0: ਹਾਂਜੀ,
1: ਖਿਲਾਰ ਕੇ ਜੀ ਉਹਨੂੰ ਲੈਣਾ ਨੂੰ ਅਸੀਂ ਉਹਦੇ ਵਿੱਚ ਪਲਾਉ ਮਾਰਦੇ ਹਾਂ ਜੀ।
0: ਅੱਛਾ ਜੀ,
1: ਪਲਾਉ ਨਾਲ ਡੂੰਘੀ ਵਾਹੁਣੀ ਹੈ ਜੀ, ਉਹ ਪਰਾਲੀ ਥੱਲੇ ਜਾ ਵੜਦੀ ਹੈ ਜੀ,
0: ਜੀ
1: ਉੱਤੇ ਅਸੀਂ ਸੁਹਾਗਾ ਮਾਰ ਦਿੰਦੇ ਹਾਂ, ਅਸੀਂ ਫਿਰ ਉਹ ਹੈਪੀ ਸੀਡਰ ਨਾਲ ਜਾਂ ਉਹਦੇ ਨਾਲ ਅਸੀਂ ਕਣਕ ਬੀਜ ਦਿੰਦੇ ਹਾਂ।
0: ਬਹੁਤ ਵਧੀਆ ਗੱਲ ਹੈ ਜੀ।
1: ਸਾਡੀ ਕਣਕ, ਮੈਂ ਹੁਣ ਥੋੜੀ ਤੁਹਾਨੂੰ ਗੱਲ ਦੱਸਦਾ, ਸਾਡੀ ਕਣਕ ਦੇ ਵਿੱਚ ਕਦੇ ਕੱਖਾਂ ਵਾਲੀ ਸਪਰੇ ਅਸੀਂ ਨੀ ਕੀਤੀ ਜੀ।
0: ਅੱਛਾ,
1: ਹਾਂ, ਸਾਡੇ ਤੁਸੀਂ ਪਿੰਡ ਚ ਵੀ ਜਾ ਕੇ ਪੁੱਛ ਸਕਦੇ ਵੀ ਇਹ ਮਲਕੀ ਇੱਥੇ ਅਸੀਂ ਬੈਠੇ ਬਠਿੰਡੇ ਆ ਜੀ, ਅਸੀਂ ਸਾਡੇ ਬੰਦੇ ਛੱਡੇ ਉੱਥੇ, ਸਾਡੀ 40-40 ਕਿੱਲੇ ਝੋਨਾ ਸਾਡੇ ਕੋਲੇ,
0: 40 ਕਿੱਲੇ।
1: ਹਾਂਜੀ,
0: ਕੀ ਬਾਤ ਹੈ ਜੀ। ਚਲੋ ਮਲਕੀਤ ਸਿੰਘ ਜੀ, ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ, ਤੇ ਇਸੇ ਤਰ੍ਹਾਂ ਨਾ
1: ਤੁਸੀਂ ਸਾਡੇ ਪਿੰਡੋਂ ਸਰਦਾ ਵੀ ਕਰ ਸਕਦੇ ਜਾ ਕੇ ਜੀ।
0: ਨਹੀਂ ਨਹੀਂ ਜੀ,
1: ਵਾਲੇ ਵੀ ਸਾਡੇ ਪਿੰਡ ਆਉਂਦੇ ਆ ਜੀ, ਸਾਡੀ
0: ਨਹੀਂ ਸਰ, ਤੁਸੀਂ ਸਾਡੇ ਬੜੇ ਹੀ ਸਤਿਕਾਰਯੋਗ ਹੋ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਸਹੀ ਹੈ ਬਿਲਕੁਲ, ਤੇ ਪਰ ਨਾ ਟਾਈਮ ਟੂ ਟਾਈਮ ਤੁਸੀਂ ਸਾਡੇ ਪ੍ਰੋਗਰਾਮ ਬਹੁਤ ਸੁਣਦੇ ਹੋ ਮੈਨੂੰ ਪਤਾ, ਤੇ ਸਾਡੇ ਜਿਹੜੇ ਮਾਹਰ ਆਉਂਦੇ ਆ ਨਾ ਉਹਨਾਂ ਨਾਲ ਰਾਬਤਾ ਰੱਖਿਓ।
1: ਉਹ ਮੈਂ ਸੁਣਦਾ ਨਾ, ਖੇਤੀ ਅਸੀਂ ਗੱਲ ਵੀ ਡਾਕਟਰ ਸਾਹਿਬ ਨਾਲ ਕਰਦੇ ਹੁੰਦੇ ਆ।
0: ਬਹੁਤ ਵਧੀਆ ਜੀ,
1: 25 ਨੂੰ ਕਿਸਾਨ ਮੇਲਾ ਲੱਗਣਾ ਸੀ,
0: ਜਾਣਾ
1: ਵੀ ਉੱਥੇ ਜੀ।
0: ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ, ਧੰਨਵਾਦ ਜੀ।
1: ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ।
2: ਘੜੋਲੀ ਵੱਜਦੀ ਕੜਾ ਵੱਜਦਾ

0: ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮਿੱਟੀ ਵਾਜਾਂ ਮਾਰਦੀ। ਪ੍ਰੋਗਰਾਮ ਦੇ ਵਿੱਚ ਤਕਨੀਕੀ ਸਹਿਯੋਗ ਰਿਹਾ ਸਮੁੱਚੀ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਤਕਨੀਕੀ ਟੀਮ ਦਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਅਤੇ ਹੁਣ ਆਪਣੇ ਰੇਡੀਓ ਦੋਸਤ ਦੀਪਕ ਨੂੰ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ। ਬਹੁਤ ਬਹੁਤ ਧੰਨਵਾਦ।
1: ਮਿੱਟੀ ਵਾਜਾਂ ਮਾਰਦੀ ਮਿੱਟੀ ਵਾਜਾਂ ਮਾਰਦੀ।
2: ਦੋਸਤੋ, ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਿੱਟੀ ਵਾਜਾਂ ਮਾਰਦੀ। ਪ੍ਰੋਗਰਾਮ ਪੇਸ਼ ਕਰ ਰਹੇ ਸਨ ਦੀਪਕ ਗਰਗ। ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 5:30 ਸਕਿੰਟ। ਹੁਣ ਸਮਾਂ ਹੋ ਰਿਹਾ ਪ੍ਰੋਗਰਾਮ ਗੱਲਾਂ ਚੋਂ ਗੱਲ ਦਾ।

ਰਾਖੀ ਸਰਹੱਦਾਂ ਦੇ ਤਹਿਤ ਤੁਸੀਂ ਅੱਜ ਸੁਣੋਗੇ ਭਾਰਤ ਦੇ 8ਵੇਂ ਪਰਮਵੀਰ ਚੱਕਰ ਵਿਜੇਤਾ ਸੂਬੇਦਾਰ ਜੋਗਿੰਦਰ ਸਿੰਘ ਦੀ ਜੀਵਨ ਗਾਥਾ। ਪ੍ਰੋਗਰਾਮ ਦੇ ਵਾਚਕ ਹੋਣਗੇ ਕੁਲਜੀਤ ਚਹਿਲ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਹਨ ਬਲਜੀਤ ਸ਼ਰਮਾ।

ਨਮਸਕਾਰ ਸਰੋਤਿਓ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੱਲਾਂ ਚੋਂ ਗੱਲ, ਸਿਲਸਿਲਾ ਰਾਖੀ ਸਰਹੱਦਾਂ ਦੇ, ਜੋ ਕਿ ਆਧਾਰਿਤ ਹੈ 8ਵੇਂ ਪਰਮਵੀਰ ਚੱਕਰ ਵਿਜੇਤਾ ਸੂਬੇਦਾਰ ਜੋਗਿੰਦਰ ਸਿੰਘ ਦੀ ਸ਼ਹਾਦਤ ਅਤੇ ਜੀਵਨ ਗਾਥਾ ਉੱਤੇ।

ਸਰਹੱਦਾਂ ਸਿਰਫ ਨਕਸ਼ੇ ਉੱਤੇ ਖਿੱਚੀ ਕੋਈ ਲਕੀਰ ਨਹੀਂ ਹੁੰਦੀ, ਇਹ ਲਕੀਰ ਕਈ ਵਾਰ ਬਰਫੀਲੀਆਂ ਚੋਟੀਆਂ ਉੱਤੇ ਲਿਖੀ ਜਾਂਦੀ ਹੈ ਤੇ ਕਈ ਵਾਰ ਕਿਸੇ ਜਵਾਨ ਦੇ ਲਹੂ ਨਾਲ ਇਤਿਹਾਸ ਦੇ ਸਫ਼ਿਆਂ ਉੱਤੇ ਦਰਜ ਹੋ ਜਾਂਦੀ ਹੈ।

0: ਅੱਜ ਦੀ ਇਹ ਪੇਸ਼ਕਾਰੀ ਉਸ ਸੂਰਮੇ ਦੇ ਨਾਮ ਜਿਸ ਦੇ ਹੌਸਲੇ ਅੱਗੇ ਗਿਣਤੀ ਬੇਮਾਇਨੇ ਹੋ ਗਈ, ਜਿਸ ਦੇ ਜ਼ਖਮਾਂ ਅੱਗੇ ਦਰਦ ਛੋਟਾ ਪੈ ਗਿਆ, ਜਿਸ ਦੇ ਸਾਹਮਣੇ ਮੌਤ ਖੜੀ ਸੀ ਪਰ ਉਸਨੇ ਆਪਣੀ ਡਿਊਟੀ ਨੂੰ ਮੌਤ ਤੋਂ ਵੀ ਵੱਡਾ ਸਮਝਿਆ। ਅੱਜ ਗੱਲ ਹੋਵੇਗੀ ਸੂਬੇਦਾਰ ਜੋਗਿੰਦਰ ਸਿੰਘ ਦੀ, ਭਾਰਤ ਦੇ ਸਭ ਤੋਂ ਉੱਚੇ ਯੁੱਧਕਾਲੀਨ ਬਹਾਦਰੀ ਸਨਮਾਨ ਪਰਮਵੀਰ ਚੱਕਰ ਨਾਲ ਸਨਮਾਨਿਤ ਉਸ ਯੋਧੇ ਦੀ, ਜਿਸ ਨੇ 23 ਅਕਤੂਬਰ 1962 ਨੂੰ ਤਵਾਂਗ ਦੇ ਨੇੜੇ ਬੁਮਲਾ ਦੇ ਮੋਰਚੇ ਤੇ ਆਪਣੀ ਛੋਟੀ ਜਿਹੀ ਟੁਕੜੀ ਨਾਲ ਦੁਸ਼ਮਣ ਦੀਆਂ ਵੱਡੀਆਂ ਲਹਿਰਾਂ ਨੂੰ ਰੋਕ ਕੇ ਇਹ ਸਾਬਤ ਕਰ ਦਿੱਤਾ ਕਿ ਜੰਗ ਵਿੱਚ ਹਥਿਆਰਾਂ ਦੀ ਗਿਣਤੀ ਤੋਂ ਪਹਿਲਾਂ ਦਿਲ ਦੀ ਦ੍ਰਿੜਤਾ ਮਾਇਨੇ ਰੱਖਦੀ ਹੈ। ਕਹਾਣੀ ਸ਼ੁਰੂ ਹੁੰਦੀ ਹੈ 26 ਸਤੰਬਰ 1921 ਤੋਂ। ਥਾਂ ਮਹਿਲਾ ਕਲਾਂ, ਜ਼ਿਲ੍ਹਾ ਮੋਗਾ, ਪੰਜਾਬ। ਉਸ ਵੇਲੇ ਇਹ ਇਲਾਕਾ ਬ੍ਰਿਟਿਸ਼ ਭਾਰਤ ਦਾ ਹਿੱਸਾ ਸੀ। ਇੱਥੇ ਇੱਕ ਪਰਿਵਾਰ ਵਿੱਚ ਇੱਕ ਬੱਚੇ ਨੇ ਜਨਮ ਲਿਆ, ਨਾਮ ਰੱਖਿਆ ਗਿਆ ਜੋਗਿੰਦਰ ਸਿੰਘ। ਉਸ ਦੇ ਪਿਤਾ ਸਨ ਸ਼ੇਰ ਸਿੰਘ ਸਹਿਨਨ, ਉਸ ਦੀ ਮਾਤਾ ਦਾ ਨਾਮ ਸੀ ਬੀਬੀ ਕ੍ਰਿਸ਼ਨ ਕੌਰ ਭੇਲਾ। ਜੋਗਿੰਦਰ ਸਿੰਘ ਦਾ ਪਰਿਵਾਰ ਖੇਤੀਬਾੜੀ ਨਾਲ ਜੁੜਿਆ ਹੋਇਆ ਸੈਣੀ ਸਿੱਖ ਪਰਿਵਾਰ ਸੀ। ਪਰਿਵਾਰ ਦੀਆਂ ਜੜ੍ਹਾਂ ਮੁਨਾਕਾ, ਜਿਸ ਨੂੰ ਕਈ ਥਾਵਾਂ ਤੇ ਮੁਨਕਾ ਵੀ ਉਚਾਰਿਆ ਜਾਂਦਾ ਹੈ, ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਨਾਲ ਜੁੜੀਆਂ ਹੋਈਆਂ ਸਨ। ਬਾਅਦ ਵਿੱਚ ਪਰਿਵਾਰ ਮਹਿਲਾ ਕਲਾਂ ਆ ਵਸਿਆ। ਇੱਥੇ ਹੀ ਜੋਗਿੰਦਰ ਸਿੰਘ ਨੇ ਆਪਣਾ ਬਚਪਨ ਬਿਤਾਇਆ। ਇੱਕ ਆਮ ਪੰਜਾਬੀ ਪਿੰਡ, ਖੇਤ, ਮਿੱਟੀ, ਮਿਹਨਤ, ਸਾਦਗੀ ਤੇ ਉਸ ਸਮੇਂ ਦੇ ਪਿੰਡਾਂ ਵਾਲੀ ਸਾਂਝੀ ਜੀਵਨ ਪ੍ਰਣਾਲੀ। ਪਰ ਕਿਸੇ ਨੂੰ ਕੀ ਪਤਾ ਸੀ ਕਿ ਇਸੇ ਮਿੱਟੀ ਵਿੱਚ ਪਲਿਆ ਇਹ ਬੱਚਾ ਇੱਕ ਦਿਨ ਹਿਮਾਲਿਆ ਦੀਆਂ ਬਰਫੀਲੀਆਂ ਉਚਾਈਆਂ ਤੇ ਦੇਸ਼ ਦੀ ਰੱਖਿਆ ਕਰਦਿਆਂ ਆਪਣਾ ਨਾਮ ਭਾਰਤੀ ਸੈਨਿਕ ਇਤਿਹਾਸ ਵਿੱਚ ਲਿਖੇਗਾ।
1: ਲੈ ਫੜ ਮੇਰਾ ਪੁੱਤ, ਖਾ। ਜੰਗ ਚ ਇੱਕ ਗੱਲ ਯਾਦ ਰੱਖੀ, ਮਾਂ ਦੇ ਦੁੱਧ ਦਾ ਕਰਜ਼ ਤਾਂ ਉਤਾਰਿਆ ਜਾ ਸਕਦਾ, ਪਰ ਧਰਤੀ ਮਾਂ ਦਾ ਕਰਜ਼ ਨਹੀਂ ਉਤਾਰਿਆ ਜਾ ਸਕਦਾ। ਪੁੱਤ ਤੈਨੂੰ ਸਹੁੰ ਹੈ ਮੇਰੀ,

0: तक धरती मां दी रक्षा करी, गुरुआं दी कुर्बानी नु याद रखी, डोली ना मेरा चंद।
1: ना बेबे, तेरा जगिंदर नहीं डोलदा।
2: जोगिंदर सिंह ने अपनी मुढ़ली पढ़ाई नाथू वाला पिंड तों कीती। इस तों बाद उसने दरोली पिंड विच मिडल स्कूल दी पढ़ाई कीती, पर उसके मन विच एक होर ही रास्ता तैयार हो रहा सी, फौज वर्दी अनुशासन जिम्मेवारी ते देश दी सेवा। जवानी दी उम्र विच ही उसने फौज नूं अपनी जिंदगी दा राह बनाउण दा फैसला कर लिया। उसके मन विच ये विचार सी कि फौज उसनूं पछाण अते मकसद दे सकदी है। स्रोतियो, यह गल बड़ी डूंगी है। कई लोग जिंदगी विच मकसद लभदे रहिंदे ने, पर कुछ लोग मकसद नूं अपना जीवन बना लैंदे ने। जोगिंदर सिंह उन्हां विचों एक सी।
3: ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਕਿ ਜੇ ਦੁਸ਼ਮਣ ਤੁਹਾਨੂੰ ਮਜਬੂਰ ਕਰਦੇ ਤਾਂ ਤਲਵਾਰ ਚੱਕਣਾ ਜਾਇਜ਼ ਹੈ। ਤੂੰ ਕਾਰ ਅਜ਼ਹਮਾ ਹੀ ਸੇ ਦਰਗਸਰ ਅਲਾਲਸ ਮੁਰਤਨ ਵਾ ਸ਼ਮਸ਼ੀਰ ਤਸ ਬੋਲੇ ਸੋਨ ਹਾਰਿਆ।
2: ਸਾਲ ਸੀ 1936। ਜੋਗਿੰਦਰ ਸਿੰਘ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਸ਼ਾਮਲ ਹੋਏ। ਉਹ 1st ਬਟਾਲੀਅਨ ਸਿੱਖ ਰੈਜੀਮੈਂਟ ਨਾਲ ਜੁੜੇ। ਉਹਨਾਂ ਦਾ ਸਰਵਿਸ ਨੰਬਰ ਸੀ JC 4547। ਇਹ ਇੱਕ ਨੰਬਰ ਸੀ, ਪਰ ਅੱਗੇ ਜਾ ਕੇ ਇਹੀ ਨੰਬਰ ਇੱਕ ਅਜਿਹੇ ਨਾਮ ਨਾਲ ਜੁੜ ਗਿਆ ਜਿਸ ਨੂੰ ਭਾਰਤ ਦੀਆਂ ਪੀੜ੍ਹੀਆਂ ਸਤਿਕਾਰ ਨਾਲ ਯਾਦ ਕਰਨ ਲੱਗੀਆਂ। ਸੂਬੇਦਾਰ ਜੋਗਿੰਦਰ ਸਿੰਘ, ਉਹਨਾਂ ਦੀ ਸੈਨਿਕ ਸੇਵਾ 1936 ਤੋਂ 1962 ਤੱਕ ਰਹੀ। ਇਸ ਲੰਬੇ ਸਫ਼ਰ ਵਿੱਚ ਉਹਨਾਂ ਨੇ ਸਿਰਫ ਵਰਦੀ ਨਹੀਂ ਪਾਈ, ਉਹਨਾਂ ਨੇ ਵਰਦੀ ਦੀ ਮਰਿਆਦਾ ਸਿੱਖੀ, ਅਨੁਸ਼ਾਸਨ ਸਿੱਖਿਆ, ਹੁਕਮ ਦੀ ਪਾਲਣਾ ਸਿੱਖੀ, ਸਾਥੀ ਸੈਨਿਕਾਂ ਲਈ ਜ਼ਿੰਮੇਵਾਰੀ ਸਿੱਖੀ, ਤੇ ਸਭ ਤੋਂ ਵੱਡੀ ਗੱਲ, ਮੁਸ਼ਕਿਲ ਵੇਲੇ ਪਿੱਛੇ ਨਾ ਹਟਣਾ ਸਿੱਖਿਆ। ਜੋਗਿੰਦਰ ਸਿੰਘ ਸਿਰਫ ਇੱਕ ਮੋਰਚੇ ਦੇ ਸੂਰਮੇ ਨਹੀਂ ਸਨ, ਉਹਨਾਂ ਦੀ ਸੈਨਿਕ ਜ਼ਿੰਦਗੀ ਵਿੱਚ ਦੂਜੀ ਵਿਸ਼ਵ ਜੰਗ ਦਾ ਦੌਰ ਵੀ ਆਇਆ। ਇਸ ਤੋਂ ਬਾਅਦ 1947-48 ਦੀ ਭਾਰਤ ਪਾਕਿਸਤਾਨ ਜੰਗ ਦਾ ਦੌਰ ਵੀ ਆਇਆ। ਇਸ ਤਰ੍ਹਾਂ 1962 ਤੱਕ ਪਹੁੰਚਦਿਆਂ ਉਹ ਇੱਕ ਤਜਰਬੇਕਾਰ ਸੈਨਿਕ ਬਣ ਚੁੱਕੇ ਸਨ। ਉਹਨਾਂ ਨੇ ਜੰਗ ਨੂੰ ਕਿਤਾਬਾਂ ਵਿੱਚ ਨਹੀਂ, ਮੈਦਾਨ ਵਿੱਚ ਦੇਖਿਆ ਸੀ।
4: ਜੋਗਿੰਦਰ ਸਿੰਘ ਸਾਡੀ ਰੈਜੀਮੈਂਟ ਦਾ ਸਭ ਤੋਂ ਤਜਰਬੇਕਾਰ ਤੇ ਬਹਾਦਰ ਫੌਜੀ ਹੈ। ਉਹਦੇ ਹੁੰਦਿਆਂ ਕੋਈ ਵੀ ਦੁਸ਼ਮਣ ਉਹਦੀ ਪੋਸਟ ਦੇ ਰਾਹ ਅੱਗੇ ਨਹੀਂ ਵੱਧ ਸਕਦਾ।
5: For your kind information, this land belongs to India.
2: ਉਹ ਜਾਣਦੇ ਸਨ ਕਿ ਗੋਲੀ ਦੀ ਆਵਾਜ਼ ਕੀ ਹੁੰਦੀ ਹੈ, ਮੋਰਚੇ ਦੀ ਤਣਾਅ ਭਰੀ ਖਾਮੋਸ਼ੀ ਕੀ ਹੁੰਦੀ ਹੈ, ਸਾਥੀ ਦੇ ਜ਼ਖਮੀ ਹੋਣ ਦਾ ਦਰਦ ਕੀ ਹੁੰਦਾ ਹੈ, ਅਤੇ ਸਭ ਤੋਂ ਵੱਡੀ ਗੱਲ, ਮੁਸ਼ਕਿਲ ਵਿੱਚ ਵੀ ਕਮਾਂਡਰ ਦਾ ਮਨੋਬਲ ਕਿਵੇਂ ਕਾਇਮ ਰਹਿੰਦਾ ਹੈ। ਫੌਜੀ ਜ਼ਿੰਦਗੀ ਦੇ ਨਾਲ ਜੋਗਿੰਦਰ ਸਿੰਘ ਇੱਕ ਪਰਿਵਾਰਕ ਜੀਵਨ ਵਿੱਚ ਵੀ ਸੀ। ਉਹਨਾਂ ਦਾ ਵਿਆਹ ਬੀਬੀ ਗੁਰਦਿਆਲ ਕੌਰ ਬੰਗਾ ਦੇ ਨਾਲ ਹੋਇਆ। ਉਹ ਕੋਠੇ ਰਾੜਾ ਸਿੰਘ ਕੋਟਕਪੂਰੇ ਦੇ ਨੇੜੇ ਇੱਕ ਸੈਣੀ ਪਰਿਵਾਰ ਨਾਲ ਸੰਬੰਧਿਤ ਸਨ। ਇੱਕ ਪਾਸੇ ਘਰ, ਪਰਿਵਾਰ, ਆਪਣੇ ਲੋਕ, ਦੂਜੇ ਪਾਸੇ ਵਰਦੀ, ਮੋਰਚਾ, ਹੁਕਮ ਤੇ ਦੇਸ਼ ਦੀ ਸਰਹੱਦ। ਫੌਜੀ ਦੀ ਜ਼ਿੰਦਗੀ ਦਾ ਇਹੀ ਦਵੰਦ ਹੁੰਦਾ ਹੈ, ਉਹ ਘਰ ਦਾ ਵੀ ਹੁੰਦਾ ਹੈ, ਪਰ ਜਦੋਂ ਦੇਸ਼ ਬੁਲਾਉਂਦਾ ਹੈ ਉਹ ਸਭ ਤੋਂ ਪਹਿਲਾਂ ਦੇਸ਼ ਦਾ ਹੋ ਜਾਂਦਾ ਹੈ।
6: ये आकाशवाणी दिल्ली है। आज के समाचार। भारत की उत्तर पूर्वी सीमाओं पर लगातार बढ़ती चीन की दखल अंदाजी को रोकने के लिए भारत सरकार ने चीन की नापाक हरकतों को जवाब देने के लिए तुरंत हिंदुस्तानी सेना को सीमाओं पर तैनात करने का फैसला लिया है। और इसी सिलसिले में भारत के प्रधानमंत्री श्री जवाहरलाल नेहरू ने छुट्टी पर गए तमाम सैनिकों को अपील की है कि देश पर आई इस संकट की घड़ी में वो फौरन अपनी छुट्टियां रद्द करके अपने हेडक्वार्टर्स पहुंचे और अपने अधिकारियों को लौटने की सूचना दें। जय हिंद। इसके साथ ही समाचार बुलेटिन समाप्त हुआ।
2: साल 1962। ਭਾਰਤ ਅਤੇ ਚੀਨ ਦੇ ਸੰਬੰਧਾਂ ਵਿੱਚ ਤਣਾਅ ਵੱਧ ਰਿਹਾ ਸੀ। ਹਿਮਾਲਿਆ ਦੀਆਂ ਉਚਾਈਆਂ, ਬਰਫ਼, ਪਹਾੜ ਤੇ ਉਹਨਾਂ ਪਹਾੜਾਂ ਦੇ ਵਿਚਕਾਰ ਦੋ ਦੇਸ਼ਾਂ ਦੀਆਂ ਫੌਜਾਂ ਆਹਮੋ ਸਾਹਮਣੇ। ਇਹ ਸਿਰਫ ਭੂਗੋਲ ਨਹੀਂ ਸੀ, ਇਹ ਰਣਨੀਤੀ ਸੀ, ਇਹ ਸੈਨਿਕ ਤਾਇਨਾਤੀ ਸੀ, ਇਹ ਸਰਹੱਦੀ ਸੁਰੱਖਿਆ ਦਾ ਸਵਾਲ ਸੀ, ਤੇ ਫਿਰ ਜੰਗ ਨੇ ਦਸਤਕ ਦਿੱਤੀ। 20 ਅਕਤੂਬਰ 1962 ਨੂੰ ਚੀਨੀ ਫੌਜ ਨੇ ਨਾਮਕਾਚੂ ਖੇਤਰ ਵਿੱਚ ਭਾਰਤੀ ਮੋਰਚਿਆਂ ਉੱਤੇ ਵੱਡਾ ਹਮਲਾ ਕੀਤਾ।
7: ਸਰ, ਜੋਗਿੰਦਰ ਸਿੰਘ ਦੀ ਰਿਪੋਰਟ ਦੇ ਮੁਤਾਬਕ ਦੁਸ਼ਮਣ ਮੈਕਮਹਿਲ ਲਾਈਨ ਤੇ ਹਮਲਾ ਕਰਨ ਦੀ ਫਿਰਾਕ ਚ ਬੈਠਾ। ਮੈਨੂੰ ਦੁਸ਼ਮਣ ਦੀ ਨੀਤ ਕੁਝ ਠੀਕ ਨਹੀਂ ਲੱਗਦੀ ਸਰ।
8: ਹਮਲੇ ਦੀ ਸੂਰਤ ਚ ਜੋਗਿੰਦਰ ਸਿੰਘ ਦੀ ਪਲਟੂਨ ਨੰਬਰ 11 ਨੂੰ ਹਥਿਆਰਾਂ ਦੀ ਲੋੜ ਪਏਗੀ ਸਰ। ਤੁਹਾਡੇ ਅੱਗੇ ਦਰਖਾਸਤ ਹੈ, ਫੌਰਨ ਇੰਤਜ਼ਾਮ ਕਰਾਓ।
9: ਠੀਕ ਹੈ, ਮੈਂ

0: ਹੈੱਡਕੁਆਰਟਰ ਨੂੰ ਆਪਣੀ ਰਿਪੋਰਟ ਸਬਮਿਟ ਕਰਕੇ ਤੁਹਾਡੇ ਵਾਸਤੇ ਹਥਿਆਰਾਂ ਦਾ ਬੰਦੋਬਸਤ ਕਰਦਾ। ਤੁਸੀਂ ਆਪਣੀਆਂ ਪਲਟੂਨਸ ਨੂੰ ਦੁਸ਼ਮਣ ਤੋਂ ਹੁਸ਼ਿਆਰ ਔਰ ਸਤਰਕ ਰਹਿਣ ਦਾ ਆਰਡਰ ਕਰੋ।
1: ਯੈਸ ਸਰ।
2: ਜਵਾਨਾ,
3: ਜੀ ਸਰ,
2: ਅੱਜ ਤੋਂ ਬਾਅਦ ਸਾਡੀ ਕੋਈ ਵੀ ਟ੍ਰੈਂਚ ਖਾਲੀ ਨਹੀਂ ਰਹਿਣੀ ਚਾਹੀਦੀ। ਦੁਸ਼ਮਣ ਤੇ ਕੜੀ ਨਜ਼ਰ ਰੱਖਦੇ ਹੋਏ ਹਰ ਫੌਜੀ ਦੇ ਹੱਥ ਵਿੱਚ ਹਰ ਵਕਤ ਇਹ ਮਸਲਾ ਮੌਜੂਦ ਹੋਣਾ ਚਾਹੀਦਾ ਤੇ ਸਾਰੇ ਅਲਰਟ ਹੋਣੇ ਚਾਹੀਦੇ ਨੇ। ਕੋਈ ਸਵਾਲ?
3: ਨਹੀਂ ਸਰ।
2: ਦੈਨ ਬੈਕ ਟੂ ਯੂਅਰ ਪੋਜੀਸ਼ਨਸ।
4: ਭਾਰਤੀ ਫੌਜ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਚੀਨੀ ਫੌਜ ਅੱਗੇ ਵਧਦੀ ਹੋਈ ਤਵਾਂਗ ਵੱਲ ਆ ਰਹੀ ਸੀ ਅਤੇ ਇਸੇ ਰਸਤੇ ਵਿੱਚ ਬੁਮਲਾ ਬਰਫ਼ ਦੇ ਵਿਚਕਾਰ ਇੱਕ ਮੋਰਚਾ ਅੱਜ ਵੀ ਜਿਸ ਨਾਮ ਨਾਲ ਹਿਮਾਲਿਆ ਦੀਆਂ ਉਚਾਈਆਂ, ਸਰਹੱਦ ਅਤੇ ਸੈਨਿਕ ਸ਼ੌਰਯ ਦੀ ਯਾਦ ਜੁੜੀ ਹੋਈ ਹੈ, ਉਸ ਸਮੇਂ ਇਹ ਖੇਤਰ ਨਾਰਥ ਈਸਟ ਫਰੰਟੀਅਰ ਏਜੰਸੀ, ਜਿਹਨੂੰ ਨੇਫਾ ਕਹਿੰਦੇ ਆ, ਉਸ ਦੇ ਨਾਮ ਨਾਲ ਇਹ ਜਾਣਿਆ ਜਾਂਦਾ ਸੀ। ਅੱਜ ਦਾ ਅਰੁਣਾਚਲ ਪ੍ਰਦੇਸ਼, ਇੱਥੇ ਉੱਚੇ ਪਹਾੜ, ਕਠੋਰ ਮੌਸਮ, ਘੱਟ ਤਾਪਮਾਨ, ਦੁਰਗਮ ਭੂਗੋਲ ਅਤੇ ਸਾਹਮਣੇ ਦੁਸ਼ਮਣ। ਇਸ ਇਲਾਕੇ ਵਿੱਚ ਇੱਕ ਸਿੱਖ ਦੀ ਪਲਟਨ ਤਾਇਨਾਤ ਸੀ। ਇਸੇ ਪਲਟਨ ਦੀ ਇੱਕ ਪਲਟੂਨ ਦੀ ਕਮਾਨ ਸੂਬੇਦਾਰ ਜੋਗਿੰਦਰ ਸਿੰਘ ਦੇ ਹੱਥ ਵਿੱਚ ਸੀ। ਉਹਨਾਂ ਦੀ ਪੋਜੀਸ਼ਨ ਟੋਂਗਪੈਨ ਲਾ ਦੇ ਇੱਕ ਨੇੜੇ ਰਿਜ ਤੇ ਸੀ। ਇਹ ਕੋਈ ਆਮ ਥਾਂ ਨਹੀਂ ਸੀ, ਇਹ ਉਹ ਉਚਾਈ ਸੀ ਜਿੱਥੋਂ ਦੁਸ਼ਮਣ ਦੀਆਂ ਹਰਕਤਾਂ ਤੇ ਨਜ਼ਰ ਰੱਖੀ ਜਾ ਸਕਦੀ ਸੀ। 20 ਅਕਤੂਬਰ ਨੂੰ ਭਾਰਤੀ ਸੈਨਿਕਾਂ ਨੇ ਬੁਮਲਾ ਦੇ ਦੂਜੇ ਪਾਸੇ ਚੀਨੀ ਫੌਜ ਦੀ ਵੱਡੀ ਹਲਚਲ ਦੇਖੀ। ਇਹ ਆਮ ਹਰਕਤ ਨਹੀਂ ਸੀ, ਇਹ ਆਉਣ ਵਾਲੇ ਹਮਲੇ ਦਾ ਸੰਕੇਤ ਸੀ। ਸੈਨਿਕ ਜਾਣਦੇ ਸਨ ਕੁਝ ਹੋਣ ਵਾਲਾ ਹੈ, ਪਰ ਜੰਗ ਵਿੱਚ ਇਹ ਨਹੀਂ ਪੁੱਛਿਆ ਜਾਂਦਾ ਕਿ ਦੁਸ਼ਮਣ ਕਿੰਨੇ ਹਨ। ਪੁੱਛਿਆ ਜਾਂਦਾ ਸਾਡੀ ਪੋਜੀਸ਼ਨ ਕਿੱਥੇ ਹੈ, ਸਾਡਾ ਹੁਕਮ ਕੀ ਹੈ ਤੇ ਸਾਨੂੰ ਕਰਨਾ ਕੀ ਹੈ। ਜੋਗਿੰਦਰ ਸਿੰਘ ਦੀ ਟੁਕੜੀ ਨੇ ਆਪਣੀ ਪੋਜੀਸ਼ਨ ਨਹੀਂ ਛੱਡੀ, ਉਹ ਤਿਆਰ ਰਹੇ।
5: ਸਾਹਿਬ ਜੀ, ਅਸੀਂ ਤਾਂ ਸਿਰਫ ਇੱਕ ਹੀ ਆ, ਸਾਹਮਣੇ ਹਜ਼ਾਰਾਂ ਦੀ ਫੌਜ।
6: ਸਿੱਖ ਰੈਜੀਮੈਂਟ ਦੇ ਜਵਾਨ ਜਦੋਂ ਲੜਦੇ ਆ ਨਾ, ਗਿਣਦੇ ਨਹੀਂ।
4: 23 ਅਕਤੂਬਰ 1962 ਸਵੇਰ ਦੇ ਲਗਭਗ 5:30 ਹਿਮਾਲਿਆ ਦੀ ਠੰਡੀ ਹਵਾ, ਅੰਧੇਰੇ ਤੋਂ ਉਜਾਲੇ ਵੱਲ ਜਾਂਦਾ ਪਹਾੜੀ ਅਸਮਾਨ ਤੇ ਫਿਰ ਹਮਲਾ। ਚੀਨੀ ਫੌਜ ਨੇ ਬੁਮਲਾ ਧੁਰੇ ਤੇ ਭਾਰੀ ਹਮਲਾ ਸ਼ੁਰੂ ਕੀਤਾ।

ਉਨ੍ਹਾਂ ਦਾ ਮਕਸਦ ਸੀ ਤਵਾਂਗ ਵੱਲ ਰਸਤਾ ਖੋਲਣਾ। ਦੁਸ਼ਮਣ ਦੀ ਅਗਵਾਈ ਕਰ ਰਹੀ ਬਟਾਲੀਅਨ ਨੇ ਰਿਜ ਉੱਤੇ ਹਮਲਾ ਕੀਤਾ। ਹਮਲਾ ਇੱਕ ਵਾਰ ਨਹੀਂ ਹੋਇਆ, ਉਹ ਆਇਆ 3 ਲਹਿਰਾਂ ਵਿੱਚ। ਹਰ ਲਹਿਰ ਵਿੱਚ ਲਗਭਗ 200 ਸੈਨਿਕ, ਹੁਣ ਇੱਕ ਪਾਸੇ ਵੱਡੀ ਗਿਣਤੀ, ਦੂਜੇ ਪਾਸੇ ਜੋਗਿੰਦਰ ਸਿੰਘ ਦੀ ਛੋਟੀ ਜਿਹੀ ਪਲਟੂਨ। ਪਰ ਇਤਿਹਾਸ ਕਈ ਵਾਰ ਗਿਣਤੀ ਨਾਲ ਨਹੀਂ ਲਿਖਿਆ ਜਾਂਦਾ, ਇਤਿਹਾਸ ਲਿਖਿਆ ਜਾਂਦਾ ਹੌਸਲੇ ਦੇ ਨਾਲ। ਦੁਸ਼ਮਣ ਅੱਗੇ ਵਧਿਆ, ਪਹਿਲੀ ਲਹਿਰ ਤੇ ਭਾਰਤੀ ਸੈਨਿਕਾਂ ਨੇ ਉਸਨੂੰ ਰੋਕ ਦਿੱਤਾ। ਗੋਲੀਆਂ ਦੀ ਬਰਸਾਤ, ਮਸ਼ੀਨ ਗੰਨਾਂ ਦੀ ਗੂੰਜ, ਪਹਾੜਾਂ ਵਿੱਚ ਟਕਰਾਉਂਦੀਆਂ ਆਵਾਜ਼ਾਂ ਤੇ ਸਾਹਮਣੇ ਆਉਂਦੀ ਦੁਸ਼ਮਣ ਦੀ ਭੀੜ। ਪਰ ਜੋਗਿੰਦਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਪਹਿਲਾ ਹਮਲਾ ਨਾਕਾਮ ਕਰ ਦਿੱਤਾ। ਦੁਸ਼ਮਣ ਨੂੰ ਭਾਰੀ ਨੁਕਸਾਨ ਹੋਇਆ। ਹਮਲਾਵਰ ਕੁਝ ਸਮੇਂ ਲਈ ਰੁਕ ਗਏ, ਪਰ ਇਹ ਸਿਰਫ ਸ਼ੁਰੂਆਤ ਸੀ। ਕੁਝ ਹੀ ਸਮੇਂ ਬਾਅਦ ਦੁਸ਼ਮਣ ਮੁੜ ਆਇਆ। ਇਸ ਵਾਰ ਦੂਜੀ ਲਹਿਰ, ਫਿਰ ਉਹੀ ਦ੍ਰਿਸ਼। ਦੁਸ਼ਮਣ ਅੱਗੇ ਵਧ ਰਿਹਾ ਸੀ, ਭਾਰਤੀ ਜਵਾਨ ਆਪਣੀ ਪੋਜੀਸ਼ਨ ਤੇ ਡਟੇ ਹੋਏ ਸਨ। ਜੋਗਿੰਦਰ ਸਿੰਘ ਦੀ ਅਗਵਾਈ ਵਿੱਚ ਦੂਜੀ ਲਹਿਰ ਦਾ ਵੀ ਡਟ ਕੇ ਮੁਕਾਬਲਾ ਕੀਤਾ ਗਿਆ।

ਦੂਜਾ ਹਮਲਾ ਵੀ ਰੋਕ ਦਿੱਤਾ ਗਿਆ, ਪਰ ਇਸ ਜਿੱਤ ਦੀ ਕੀਮਤ ਸੀ। ਪਲਟੂਨ ਦੇ ਲਗਭਗ ਅੱਧੇ ਜਵਾਨ ਹੁਣ ਸ਼ਹੀਦ ਜਾਂ ਜ਼ਖਮੀ ਹੋ ਚੁੱਕੇ ਸਨ ਤੇ ਇੱਥੇ ਕਮਾਂਡਰ ਖੁਦ ਵੀ ਜ਼ਖਮੀ ਹੋ ਗਿਆ। ਜੋਗਿੰਦਰ ਸਿੰਘ ਦੀ ਰਾਨ ਵਿੱਚ ਗੋਲੀ ਲੱਗੀ।

ਨੂੰ ਇਲਾਜ ਚਾਹੀਦਾ ਹੈ। ਪਰ ਜੋਗਿੰਦਰ ਸਿੰਘ ਨੇ ਇਵੈਕੂਏਸ਼ਨ ਤੋਂ ਸਾਫ ਇਨਕਾਰ ਕਰ ਦਿੱਤਾ। ਜ਼ਖਮ ਸੀ, ਖੂਨ ਵਹਿ ਰਿਹਾ ਸੀ, ਪਰ ਮੋਰਚਾ ਵੀ ਸੀ ਤੇ ਉਹਨਾਂ ਦੇ ਸੈਨਿਕ ਉਹਨਾਂ ਵੱਲ ਦੇਖ ਰਹੇ ਸਨ। ਕਮਾਂਡਰ ਦਾ ਜ਼ਖਮ ਸਿਰਫ ਕਮਾਂਡਰ ਦਾ ਜ਼ਖਮ ਨਹੀਂ ਹੁੰਦਾ, ਉਹ ਸਾਰੀ ਟੁਕੜੀ ਦੇ ਮਨੋਬਲ ਦੀ ਕਸੌਟੀ ਹੁੰਦਾ ਹੈ। ਜੋਗਿੰਦਰ ਸਿੰਘ ਨੇ ਆਪਣੀ ਪੋਜੀਸ਼ਨ ਨਹੀਂ ਛੱਡੀ, ਉਹਨਾਂ ਨੇ ਆਪਣੇ ਜਵਾਨਾਂ ਨੂੰ ਪਿੱਛੇ ਹਟਣ ਨਹੀਂ ਦਿੱਤਾ ਤੇ ਫਿਰ ਦੁਸ਼ਮਣ ਨੇ ਤੀਜੀ ਵਾਰ ਹਮਲਾ ਕੀਤਾ ਤੇ ਇਸ ਵਾਰ ਹਾਲਾਤ ਹੋਰ ਵੀ ਗੰਭੀਰ ਸਨ।

0: Nein!
1: ਜਵਾਨ ਘੱਟ ਰਹਿ ਗਏ ਸਨ, ਗੋਲਾ ਬਾਰੂਦ ਘੱਟ ਰਿਹਾ ਸੀ, ਪਰ ਹੌਸਲਾ ਹਾਲੇ ਵੀ ਉਸੇ ਥਾਂ ਖੜਾ ਸੀ। ਜੋਗਿੰਦਰ ਸਿੰਘ ਨੇ ਖੁਦ ਲਾਈਟ ਮਸ਼ੀਨ ਗਨ ਸੰਭਾਲੀ। ਹੁਣ ਉਹ ਸਿਰਫ ਕਮਾਂਡਰ ਨਹੀਂ ਸਨ, ਉਹ ਮੋਰਚੇ ਦਾ ਸਿੱਧਾ ਯੋਧਾ ਬਣ ਚੁੱਕੇ ਸਨ। ਉਹਨਾਂ ਨੇ ਮਸ਼ੀਨ ਗਨ ਨਾਲ ਦੁਸ਼ਮਣ ਨੂੰ ਨੁਕਸਾਨ ਪਹੁੰਚਾਇਆ। ਚੀਨੀ ਫੌਜ ਭਾਰੀ ਨੁਕਸਾਨ ਦੇ ਬਾਵਜੂਦ ਅੱਗੇ ਵਧਦੀ ਰਹੀ। ਦੋਸਤੋ, ਜੰਗ ਦੇ ਮੈਦਾਨ ਵਿੱਚ ਇੱਕ ਪਲ ਅਜਿਹਾ ਵੀ ਆਉਂਦਾ ਜਦੋਂ ਹਥਿਆਰਾਂ ਦਾ ਗੋਲਾ ਬਾਰੂਦ ਖਤਮ ਹੋਣ ਲੱਗਦਾ, ਪਰ ਉਸ ਪਲ ਦੀ ਅਸਲ ਕਸੌਟੀ ਹੁੰਦੀ ਹੈ ਮਨੁੱਖ ਦਾ ਹੌਸਲਾ। ਹੁਣ ਜੋਗਿੰਦਰ ਸਿੰਘ ਦੇ ਨਾਲ ਬਹੁਤ ਥੋੜੇ ਸੈਨਿਕ ਰਹਿ ਗਏ ਸਨ। ਸਥਿਤੀ ਲਗਭਗ ਅਸੰਭਵ ਹੋ ਚੁੱਕੀ ਸੀ, ਪਰ ਪਿੱਛੇ ਹਟਣਾ ਨਹੀਂ।
2: ਬਦਰ ਸਿੰਘ,
3: ਸਰਹੱਦ ਪਾਰ ਕਰਕੇ ਜੇ ਦੁਬਾਰਾ ਇੱਥੇ ਆਉਣ ਦੀ ਜ਼ਰੂਰਤ ਕੀਤੀ ਤਾਂ ਸੂਬੇਦਾਰ ਜੋਗਿੰਦਰ ਸਿੰਘ ਤੈਨੂੰ ਹਿੰਦੁਸਤਾਨ ਦੀ ਧਰਤੀ ਤੋਂ ਜਿਉਂਦਾ ਵਾਪਸ ਨਹੀਂ ਜਾਣ ਦਊਗਾ।

ਸੂਬੇਦਾਰ ਜੋਗਿੰਦਰ ਸਿੰਘ ਨੇ ਆਪਣੇ ਬਚੇ ਹੋਏ ਸੈਨਿਕਾਂ ਨਾਲ ਸੰਗੀਨਾਂ ਫਿਕਸ ਕੀਤੀਆਂ ਅਤੇ ਫਿਰ ਉਹ ਮੋਰਚੇ ਤੋਂ ਬਾਹਰ ਨਿਕਲੇ ਸਿੱਧੇ ਦੁਸ਼ਮਣ ਵੱਲ। ਇਹ ਉਹ ਪਲ ਸੀ ਜਿੱਥੇ ਇੱਕ ਸੈਨਿਕ ਦੀ ਡਿਊਟੀ ਉਸ ਦੀ ਜਾਨ ਤੋਂ ਵੀ ਵੱਡੀ ਹੋ ਗਈ ਸੀ। ਉਹ ਅੱਗੇ ਵਧੇ, ਨਜ਼ਦੀਕੀ ਲੜਾਈ ਹੋਈ, ਸੰਗੀਨਾਂ ਨਾਲ ਮੁਕਾਬਲਾ ਹੋਇਆ। ਕਈ ਦੁਸ਼ਮਣ ਸੈਨਿਕ ਇਸ ਆਖਰੀ ਹਮਲੇ ਵਿੱਚ ਮਾਰੇ ਗਏ, ਪਰ ਗਿਣਤੀ ਬੇਹੱਦ ਸੀ। ਹਥਿਆਰਾਂ ਅਤੇ ਮਨੁੱਖੀ ਬਲ ਦੀ ਵੱਡੀ ਅਸਮਾਨਤਾ ਸੀ। ਆਖਿਰਕਾਰ ਜੋਗਿੰਦਰ ਸਿੰਘ ਅਤੇ ਉਹਨਾਂ ਦੇ ਸਾਥੀ ਕਾਬੂ ਕਰ ਲਏ ਗਏ। ਜੋਗਿੰਦਰ ਸਿੰਘ ਜ਼ਖਮੀ ਹਾਲਤ ਵਿੱਚ ਚੀਨੀ ਫੌਜ ਦੀ ਕੈਦ ਵਿੱਚ ਚਲੇ ਗਏ, ਪਰ ਜੰਗ ਦੇ ਜ਼ਖਮ ਤੇ ਕਠੋਰ ਮੌਸਮ ਉਹਨਾਂ ਦੇ ਸਰੀਰ ਤੇ ਭਾਰੀ ਪਏ। ਉਹਨਾਂ ਦੀ ਮੌਤ 23 ਅਕਤੂਬਰ 1962 ਨੂੰ ਚੀਨੀ ਕਬਜ਼ੇ ਦੌਰਾਨ ਹੋਈ।

ਇੱਕ ਜੀਵਨ ਜੋ 26 ਸਤੰਬਰ 1921 ਨੂੰ ਮਹਿਲਾ ਕਲਾਂ ਦੀ ਮਿੱਟੀ ਵਿਚ ਸ਼ੁਰੂ ਹੋਇਆ ਸੀ, ਉਹ 23 ਅਕਤੂਬਰ 1962 ਨੂੰ ਬੁਮਲਾ ਦੀਆਂ ਬਰਫੀਲੀਆਂ ਉਚਾਈਆਂ ਵਿਚ ਦੇਸ਼ ਦੇ ਨਾਮ ਹੋ ਗਿਆ।

0: ਪਰ ਕਹਾਣੀ ਇੱਥੇ ਖਤਮ ਨਹੀਂ ਹੋਈ। ਸਰੋਤਿਓ, ਕਈ ਵਾਰ ਸਰੀਰ ਮਿੱਟੀ ਵਿੱਚ ਮਿਲ ਜਾਂਦਾ ਹੈ, ਪਰ ਕਰਮ ਨਹੀਂ ਮਰਦੇ। ਨਾਮ ਨਾਮ ਨਹੀਂ ਮਰਦਾ, ਸ਼ੌਰਯ ਨਹੀਂ ਮਰਦਾ।
1: ਜਾਂ

ਸੂਬੇਦਾਰ ਜੋਗਿੰਦਰ ਸਿੰਘ ਦੀ ਯਾਦ ਸਿਰਫ ਇੱਕ ਤਮਗੇ ਤੱਕ ਸੀਮਿਤ ਨਹੀਂ ਰਹੀ। 1980 ਦੇ ਦਹਾਕੇ ਵਿੱਚ ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ ਨੇ ਪਰਮਵੀਰ ਚੱਕਰ ਜੇਤੂਆਂ ਦੇ ਸਨਮਾਨ ਵਿੱਚ ਆਪਣੇ ਕੁਝ ਕੱਚੇ ਤੇਲ ਦੇ ਟੈਂਕਰਾਂ ਦੇ ਨਾਮ ਇਨ੍ਹਾਂ ਵੀਰਾਂ ਦੇ ਨਾਮ ਤੇ ਰੱਖੇ। ਇਨ੍ਹਾਂ ਵਿੱਚ ਇੱਕ ਟੈਂਕਰ ਦਾ ਨਾਮ ਸੀ MT ਸੂਬੇਦਾਰ ਜੋਗਿੰਦਰ ਸਿੰਘ PVC। ਇਹ ਜਹਾਜ਼ 1984 ਵਿੱਚ SCI ਨੂੰ ਦਿੱਤਾ ਗਿਆ ਅਤੇ ਲਗਭਗ 25 ਸਾਲ ਸੇਵਾ ਕਰਨ ਤੋਂ ਬਾਅਦ ਫੇਜ਼ ਆਊਟ ਕੀਤਾ ਗਿਆ। ਮੋਗਾ ਵਿੱਚ ਜ਼ਿਲ੍ਹਾ ਕਲੈਕਟਰ ਦੇ ਦਫ਼ਤਰ ਨੇੜੇ ਉਹਨਾਂ ਦੀ ਯਾਦ ਵਿੱਚ ਇੱਕ ਸਮਾਰਕ ਮੂਰਤੀ ਵੀ ਬਣਾਈ ਗਈ। ਭਾਰਤੀ ਫੌਜ ਨੇ IB ਰਿਜ ਵਿਖੇ ਉਹਨਾਂ ਦੀ ਯਾਦ ਵਿੱਚ ਇੱਕ ਸਮਾਰਕ ਬਣਾਇਆ ਅਤੇ ਕੋਲਕਾਤਾ ਦੇ ਮਸ਼ਹੂਰ ਈਡਨ ਗਾਰਡਨਜ਼ ਵਿੱਚ ਵੀ ਉਹਨਾਂ ਦੇ ਨਾਮ ਤੇ

ਜੇ ਕੋਈ ਪੁੱਛੇ ਸੈਨਿਕ ਕੌਣ ਹੁੰਦਾ ਤਾਂ ਜਵਾਬ ਸਿਰਫ ਇਹ ਨਹੀਂ ਕਿ ਜੋ ਵਰਦੀ ਪਾਉਂਦਾ ਸੈਨਿਕ ਉਹ ਹੈ। ਸੈਨਿਕ ਉਹ ਹੈ ਜੋ ਖਤਰੇ ਨੂੰ ਜਾਣਦਾ ਹੋਇਆ ਵੀ ਆਪਣੀ ਥਾਂ ਤੇ ਖੜਾ ਰਹਿੰਦਾ ਹੈ, ਜੋ ਜਾਣਦਾ ਹੈ ਕਿ ਸ਼ਾਇਦ ਵਾਪਸੀ ਨਾ ਹੋਵੇ ਪਰ ਫਿਰ ਵੀ ਰਵਾਨਾ ਹੁੰਦਾ ਹੈ, ਜੋ ਜਾਣਦਾ ਹੈ ਕਿ ਘਰ ਵਿੱਚ ਉਸਦੀ ਕੋਈ ਉਡੀਕ ਕਰ ਰਿਹਾ ਹੈ ਪਰ ਜਦੋਂ ਦੇਸ਼ ਦੀ ਪੁਕਾਰ ਆਉਂਦੀ ਹੈ ਉਹ ਆਪਣੀ ਨਿੱਜੀ ਇੱਛਾ ਨੂੰ ਪਿੱਛੇ ਛੱਡ ਦਿੰਦਾ ਹੈ। ਜੋਗਿੰਦਰ ਸਿੰਘ ਦੀ ਜ਼ਿੰਦਗੀ ਇਸ ਪਰਿਭਾਸ਼ਾ ਨੂੰ ਜੀ ਕੇ ਦਿਖਾਉਂਦੀ ਹੈ। ਇੱਕ ਪਾਸੇ ਮਹਿਲਾ ਕਲਾਂ, ਪੰਜਾਬ ਦੀ ਮਿੱਟੀ, ਖੇਤਾਂ ਦੀ ਖੁਸ਼ਬੂ, ਪਿੰਡ ਦੀਆਂ ਗਲੀਆਂ, ਮਾਂ ਦੀ ਮਮਤਾ, ਪਿਤਾ ਦੀ ਮਿਹਨਤ, ਸਕੂਲ ਦੀਆਂ ਪਗਡੰਡੀਆਂ ਅਤੇ ਇੱਕ ਬੱਚਾ ਜੋ ਆਪਣੀ ਜ਼ਿੰਦਗੀ ਦਾ ਰਾਹ ਲੱਭ ਰਿਹਾ ਸੀ। ਦੂਜੇ ਪਾਸੇ ਬੁਮਲਾ, ਹਿਮਾਲਿਆ, ਬਰਫ਼, ਬੰਦੂਕਾਂ, ਗੋਲੀਆਂ, ਦੁਸ਼ਮਣ ਤੇ ਉਹੀ ਬੱਚਾ ਹੁਣ ਇੱਕ ਸੂਬੇਦਾਰ ਸੀ। ਹੁਣ ਉਸਦੇ ਹੱਥ ਵਿੱਚ ਸਿਰਫ ਆਪਣੀ ਜ਼ਿੰਦਗੀ ਨਹੀਂ ਸੀ, ਉਸਦੇ ਹੱਥ ਵਿੱਚ ਆਪਣੀ ਸਾਥੀਆਂ ਦੀ ਜ਼ਿੰਦਗੀ ਸੀ, ਉਸਦੇ ਮੋਢਿਆਂ ਤੇ ਇੱਕ ਮੋਰਚੇ ਦੀ ਜ਼ਿੰਮੇਵਾਰੀ ਸੀ ਤੇ ਉਸਦੇ ਦਿਲ ਵਿੱਚ ਭਾਰਤ ਸੀ।

ਸੂਬੇਦਾਰ ਜੋਗਿੰਦਰ ਸਿੰਘ ਦੀ ਕਹਾਣੀ ਸਿਰਫ ਇੱਕ ਫੌਜੀ ਇਤਿਹਾਸ ਨਹੀਂ, ਇਹ ਨੌਜਵਾਨ ਪੀੜ੍ਹੀ ਲਈ ਇੱਕ ਸਬਕ ਵੀ ਹੈ। ਅੱਜ ਸਾਡੇ ਸਾਹਮਣੇ ਜੰਗ ਦੇ ਮੈਦਾਨ ਨਹੀਂ ਪਰ ਹੋਰ ਕਿਸਮ ਦੇ ਮੋਰਚੇ ਨੇ, ਪੜ੍ਹਾਈ ਦਾ ਮੋਰਚਾ, ਮੁਕਾਬਲੇ ਦਾ ਮੋਰਚਾ, ਕੰਮ ਦਾ ਮੋਰਚਾ, ਜ਼ਿੰਮੇਵਾਰੀ ਦਾ ਮੋਰਚਾ। ਕਈ ਵਾਰ ਅਸਫਲਤਾ ਆਉਂਦੀ ਹੈ, ਕਈ ਵਾਰ ਲੋਕ ਹੌਸਲਾ ਤੋੜਦੇ ਨੇ, ਕਈ ਵਾਰ ਹਾਲਾਤ ਕਹਿੰਦੇ ਨੇ ਛੱਡ ਦੇ, ਪਰ ਜੋਗਿੰਦਰ ਸਿੰਘ ਦੀ ਜ਼ਿੰਦਗੀ ਸਾਨੂੰ ਇੱਕ ਗੱਲ ਸਿਖਾਉਂਦੀ ਹੈ, ਹਾਲਾਤ ਕਿੰਨੇ ਵੀ ਵਿਰੋਧੀ ਕਿਉਂ ਨਾ ਹੋਣ, ਫਰਜ਼ ਤੋਂ ਪਿੱਛੇ ਹਟਣਾ ਹੱਲ ਨਹੀਂ।

ਸਰੋਤਿਓ, ਅੱਜ ਜਦੋਂ ਅਸੀਂ ਆਪਣੇ ਘਰਾਂ ਵਿੱਚ ਬੈਠੇ ਹਾਂ, ਆਪਣੇ ਪਰਿਵਾਰਾਂ ਨਾਲ ਹਾਂ, ਆਪਣੇ ਸੁਪਨੇ ਪੂਰੇ ਕਰਨ ਵਿੱਚ ਰੁੱਝੇ ਹਾਂ, ਤਾਂ ਸਰਹੱਦ ਤੇ ਖੜੇ ਸੈਨਿਕ ਨੂੰ ਯਾਦ ਕਰਨਾ ਸਿਰਫ ਇੱਕ ਰਸਮ ਨਹੀਂ, ਇੱਕ ਕਿਰਤੱਗਤਾ ਹੈ। ਤੇ ਸੂਬੇਦਾਰ ਜੋਗਿੰਦਰ ਸਿੰਘ ਦੀ ਕਹਾਣੀ ਸਾਨੂੰ ਯਾਦ ਕਰਵਾਉਂਦੀ ਹੈ ਕਿ ਦੇਸ਼ ਦੀ ਰੱਖਿਆ ਸਿਰਫ ਹਥਿਆਰਾਂ ਨਾਲ ਨਹੀਂ ਹੁੰਦੀ, ਦੇਸ਼ ਦੀ ਰੱਖਿਆ ਹੁੰਦੀ ਹੈ ਫਰਜ਼ ਨਾਲ, ਅਨੁਸ਼ਾਸਨ ਨਾਲ, ਸਾਹਸ ਨਾਲ ਅਤੇ ਉਸ ਅਡੋਲ ਨਿਸ਼ਚੇ ਨਾਲ ਜੋ ਕਹਿੰਦਾ ਹੈ, ਜਦੋਂ ਤੱਕ ਸਾਹ ਹੈ ਮੋਰਚਾ ਨਹੀਂ ਛੱਡਣਾ।

ਅੱਜ ਦੀ ਇਹ ਗੱਲ ਉਸ ਸੂਰਮੇ ਦੇ ਨਾਮ ਜਿਸਨੇ ਆਪਣੇ ਲਹੂ ਨਾਲ ਦੇਸ਼ ਦੀ ਸਰਹੱਦ ਦੀ ਰਾਖੀ ਕੀਤੀ, ਉਸ ਮਾਂ ਦੇ ਨਾਮ ਜਿਸਨੇ ਆਪਣੇ ਪੁੱਤਰ ਨੂੰ ਦੇਸ਼ ਦੇ ਹਵਾਲੇ ਕੀਤਾ, ਉਸ ਪਰਿਵਾਰ ਦੇ ਨਾਮ ਜਿਸਨੇ ਆਪਣਾ ਜੀਵਨ ਸਾਥੀ ਦੇਸ਼ ਲਈ ਕੁਰਬਾਨ ਹੁੰਦਾ ਵੇਖਿਆ, ਉਹਨਾਂ ਸਾਥੀ ਸੈਨਿਕਾਂ ਦੇ ਨਾਮ ਜਿਨ੍ਹਾਂ ਨੇ ਆਖਰੀ ਸਾਹ ਤੱਕ ਮੋਰਚਾ ਸੰਭਾਲਿਆ, ਸੂਬੇਦਾਰ ਜੋਗਿੰਦਰ ਸਿੰਘ ਪਰਮਵੀਰ ਚੱਕਰ ਜਿਸ ਦਾ ਜਨਮ 26 ਸਤੰਬਰ 1921 ਨੂੰ ਮਹਿਲਾ ਕਲਾਂ ਦੀ ਧਰਤੀ ਤੇ ਹੋਇਆ, ਜਿਸਨੇ 1936 ਵਿੱਚ ਫੌਜ ਦੀ ਵਰਦੀ ਪਾਈ, ਜਿਸਨੇ ਆਪਣੀ ਜ਼ਿੰਦਗੀ ਸੈਨਿਕ ਅਨੁਸ਼ਾਸਨ ਨੂੰ ਸਮਰਪਿਤ ਕੀਤੀ, ਜੋ ਸਰਹੱਦਾਂ ਤੇ ਆਪਣਾ ਅੱਜ ਵਾਰ ਜਾਂਦੇ ਨੇ ਉਹ ਕੌਮਾਂ ਦੇ ਆਉਣ ਵਾਲੇ ਕੱਲ ਸੰਵਾਰ ਜਾਂਦੇ ਨੇ, ਮਿੱਟੀ ਚ ਰਲ ਕੇ ਵੀ ਮਿੱਟਦੇ ਨੀ ਉਹ ਕਦੇ ਜੋ ਵਤਨ ਲਈ ਆਪਣੀ ਜਾਨ

ਅੱਜ ਜਦੋਂ ਅਸੀਂ ਆਜ਼ਾਦ ਹਵਾ ਵਿੱਚ ਸਾਹ ਲੈਂਦੇ ਹਾਂ ਤਾਂ ਇਹ ਯਾਦ ਰੱਖਣਾ ਵੀ ਸਾਡਾ ਫਰਜ਼ ਹੈ ਕਿ ਇਸ ਹਵਾ ਦੀ ਕੀਮਤ ਕਿਸੇ ਨੇ ਆਪਣੀ ਜ਼ਿੰਦਗੀ ਦੇ ਕੇ ਅਦਾ ਕੀਤੀ ਸੀ। ਸੂਬੇਦਾਰ ਜੋਗਿੰਦਰ ਸਿੰਘ ਦੀ ਅਮਰ ਸ਼ਹਾਦਤ ਨੂੰ ਇਸੇ ਸ਼ਰਧਾ, ਇਸੇ ਸਤਿਕਾਰ ਅਤੇ ਸਰਹੱਦਾਂ ਦੇ ਉਹਨਾਂ ਅਮਰ ਰਾਖਿਆਂ ਨੂੰ ਨਮਨ ਕਰਦਿਆਂ ਮੈਂ ਕੁਲਜੀਤ ਚਹਿਲ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਤਕਨੀਕੀ ਸਹਿਯੋਗ ਸਮੂਹ ਤਕਨੀਕੀ ਟੀਮ ਦਾ।

ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੱਲਾਂ 'ਚੋਂ ਗੱਲ, ਜਿਸ ਦੇ ਤਹਿਤ ਸਾਡਾ ਸਿਲਸਿਲਾ ਰਾਖੇ ਸਰਹੱਦਾਂ ਦੇ ਤਹਿਤ ਤੁਸੀਂ ਸੁਣ ਰਹੇ ਸੀ ਭਾਰਤ ਦੇ 8ਵੇਂ ਪਰਮਵੀਰ ਚੱਕਰ ਵਿਜੇਤਾ ਸੂਬੇਦਾਰ ਜੋਗਿੰਦਰ ਸਿੰਘ ਦੀ ਜੀਵਨ ਗਾਥਾ, ਜਿਸ ਦੇ ਵਾਚਕ ਸਨ ਕੁਲਜੀਤ ਚਹਿਲ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸਨ ਬਲਜੀਤ ਸ਼ਰਮਾ। ਆਓ ਹੁਣ ਸੁਣਦੇ ਹਾਂ ਦੇਸ਼ ਭਗਤੀ ਦਾ ਇੱਕ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ, FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 6:19 ਤੇ 52 ਸਕਿੰਟ ਹੋਏ ਨੇ। 6:20 ਤੇ ਰਿਲੇਅ ਕਰਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਜ਼ਿੰਦਗੀ ਦੀ ਦੌੜ ਵਿੱਚ ਅਸੀਂ ਅਕਸਰ ਚੀਜ਼ਾਂ ਭੁੱਲ ਜਾਂਦੇ ਹਾਂ। ਬਹੁਤ ਚੰਗਾ ਲੱਗਦਾ ਹੈ ਜਦੋਂ ਤੁਹਾਡਾ ਕੋਈ ਖਿਆਲ ਰੱਖਦਾ ਹੈ, ਜਿਵੇਂ RBI ਖਿਆਲ ਰੱਖਦਾ ਹੈ ਤੁਹਾਡੀ ਅਨਕਲੇਮ ਜਮ੍ਹਾਂ ਰਾਸ਼ੀ ਦਾ।
1: ਅਨਕਲੇਮ ਡਿਪੋਜ਼ਿਟ ਮਤਲਬ ਉਹ ਬੈਂਕ ਖਾਤੇ ਜਿਨ੍ਹਾਂ ਵਿੱਚ 10 ਸਾਲ ਜਾਂ ਉਸ ਤੋਂ ਵੱਧ ਸਮੇਂ ਲਈ ਕੋਈ ਲੈਣ ਦੇਣ ਨਹੀਂ ਕੀਤਾ ਹੋਵੇ। ਇਹ ਖਾਤੇ RBI ਦੇ DEF ਫੰਡ ਵਿੱਚ ਜਮ੍ਹਾਂ ਹੋ ਜਾਂਦੇ ਹਨ। ਆਪਣੇ ਬੈਂਕ ਦੀ ਕਿਸੇ ਵੀ ਸ਼ਾਖਾ ਵਿੱਚ ਜਾਓ ਅਤੇ ਆਪਣਾ KYC ਅਪਡੇਟ ਕਰਵਾਓ ਅਤੇ ਆਪਣੇ ਅਨਕਲੇਮ ਡਿਪੋਜ਼ਿਟ ਵਾਪਸ ਪ੍ਰਾਪਤ ਕਰੋ। RBI ਕਹਿੰਦਾ ਹੈ, ਜਾਣਕਾਰ ਬਣੋ, ਸਤਰਕ ਰਹੋ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਅਮਨ ਦੇਵ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬ੍ਰਿਕਸ ਸਿਰਫ ਦੇਸ਼ਾਂ ਦਾ ਇੱਕ ਸਮੂਹ ਨਹੀਂ, ਸਗੋਂ ਸਮੱਸਿਆਵਾਂ ਹੱਲ ਕਰਨ ਦਾ ਇੱਕ ਮੰਚ ਹੈ ਅਤੇ ਪਿਛਲੇ 2 ਦਿਨਾਂ ਦੌਰਾਨ ਹੋਈਆਂ ਚਰਚਾਵਾਂ ਨੇ ਇਸ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ ਹੈ। ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਸਰਕਾਰ ਦੀ ਮਲਕੀਅਤ ਵਾਲੇ ਥਰਮਲ ਬਿਜਲੀ ਪਲਾਂਟਾਂ ਵਿੱਚ ਕੋਲੇ ਦੀ ਕੋਈ ਕਮੀ ਨਹੀਂ ਹੈ। ਗੁਰਦਾਸਪੁਰ ਪੁਲਿਸ ਨੇ ਸਰਹੱਦ ਪਰੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਗਰੋਹ ਦੇ 5 ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਮੌਸਮ ਵਿਭਾਗ ਵੱਲੋਂ ਅਗਲੇ 5 ਦਿਨਾਂ ਦੌਰਾਨ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ ਤੇ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਤੇ ਭਾਰਤ ਨੇ ਚੀਨ ਨੂੰ 1-0 ਨਾਲ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ ਦਾ ਖਿਤਾਬ ਲਗਾਤਾਰ 3 ਵਾਰ ਜਿੱਤ ਲਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਬ੍ਰਿਕਸ ਸਿਫਰ ਦੇਸ਼ਾਂ ਦਾ ਇੱਕ ਸਮੂਹ ਨਹੀਂ, ਸਗੋਂ ਸਮੱਸਿਆਵਾਂ ਹੱਲ ਕਰਨ ਦਾ ਇੱਕ ਮੰਚ ਹੈ।

0: ਤੇ ਪਿਛਲੇ 2 ਦਿਨਾਂ ਦੌਰਾਨ ਹੋਈਆਂ ਚਰਚਾਵਾਂ ਨੇ ਇਸ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ ਹੈ। ਲਚਕੀਲਾਪਨ, ਨਵੀਨਤਾ, ਸਹਿਯੋਗ ਤੇ ਨਿਰੰਤਰ ਵਿਕਾਸ ਬਾਰੇ ਸੈਸ਼ਨ ਵਿੱਚ ਸ੍ਰੀ ਮੋਦੀ ਨੇ ਉਮੀਦ ਪ੍ਰਗਟਾਈ ਕਿ ਬ੍ਰਿਕਸ ਸੰਮੇਲਨ ਵਿੱਚ ਅਪਣਾਇਆ ਗਿਆ ਨਵੀਂ ਦਿੱਲੀ ਐਲਾਨਨਾਮਾ ਭਵਿੱਖ ਦੇ ਸਹਿਯੋਗ ਲਈ ਇੱਕ ਸਾਂਝਾ ਦ੍ਰਿਸ਼ਟੀਕੋਣ ਅਤੇ ਸਪਸ਼ਟ ਦਿਸ਼ਾ ਪ੍ਰਦਾਨ ਕਰੇਗਾ। ਉਨ੍ਹਾਂ ਨੇ ਸਾਰੇ ਨਤੀਜਿਆਂ ਨੂੰ ਇੱਕ ਸਮੇਂ ਸੀਮਾ ਦੇ ਅੰਦਰ ਜ਼ਮੀਨੀ ਪੱਧਰ ਤੇ ਦਿਸਣਯੋਗ ਪ੍ਰਭਾਵ ਵਾਲੇ ਕਾਰਜਾਂ ਵਿੱਚ ਬਦਲਣ ਦੀ ਲੋੜ ਤੇ ਜ਼ੋਰ ਦਿੱਤਾ।
1: ਹਮ ਆਸ਼ਾ ਕਰਤੇ ਹੈ ਇਸ ਸਮਿਟ ਸੇ ਉਸਮੇ ਐਡਪਟ ਕੀਆ ਗਿਆ ਨਿਊ ਦਿੱਲੀ ਡਿਕਲੇਰੇਸ਼ਨ ਹਮਾਰੇ ਸ਼ੇਅਰਡ ਵਿਜ਼ਨ ਔਰ ਫਿਊਚਰ ਕੋਆਪਰੇਸ਼ਨ ਕੋ ਸਪਸ਼ਟ ਦਿਸ਼ਾ ਦੇਗਾ। ਹਮੇ ਸਭੀ ਆਊਟਕਮਸ ਕੋ ਸਮੇਬੱਧ ਐਕਸ਼ਨ ਔਰ ਲਾਸਟ ਮਾਈਲ ਇੰਪੈਕਟ ਸੇ ਜੋੜਨਾ ਹੋਗਾ। ਹਮਾਰੇ ਫ੍ਰੇਮਵਰਕ ਫਾਈਲ ਸੇ ਆਗੇ ਬੜਕਰ ਰੀਅਲ ਲਾਈਫ ਮੇ ਇੰਪੈਕਟ ਪੈਦਾ ਕਰੇ, ਇਸਕੇ ਲਈ ਹਮ ਸਭ ਮਿਲਕਰ ਕਾਮ ਕਰੇਂਗੇ।
0: ਪ੍ਰਧਾਨ ਮੰਤਰੀ ਨੇ ਨੇਤਾਵਾਂ ਦਾ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਤੇ ਕੀਮਤੀ ਯੋਗਦਾਨ ਲਈ ਧੰਨਵਾਦ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਨੇਤਾਵਾਂ ਦੇ ਕੀਮਤੀ ਸੁਝਾਵਾਂ ਨੇ ਸਹਿਯੋਗ ਨੂੰ ਵਿਸ਼ਾਲ ਅਤੇ ਡੂੰਘਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੌਜੂਦਗੀ ਬ੍ਰਿਕਸ ਦੀ ਵੱਧਦੀ ਮਹੱਤਤਾ, ਖੁੱਲ੍ਹੇਪਣ ਅਤੇ ਸਮਾਵੇਸ਼ ਦਾ ਪ੍ਰਮਾਣ ਹੈ। ਇਸ ਤੋਂ ਪਹਿਲਾਂ ਸਿਖਰ ਸੰਮੇਲਨ ਦੇ ਖੁੱਲ੍ਹੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਮਹਾਮਾਰੀਆਂ, ਜਲਵਾਯੂ ਨਾਲ ਸੰਬੰਧਿਤ ਆਫਤਾਂ ਅਤੇ ਸਪਲਾਈ ਲੜੀ ਵਿੱਚ ਵਿਘਨਾਂ ਨੇ ਦਿਖਾਇਆ ਹੈ ਕਿ ਇੱਕ ਆਪਸ ਵਿੱਚ ਜੁੜੇ ਸੰਸਾਰ ਵਿੱਚ ਕੋਈ ਵੀ ਸੰਕਟ ਇੱਕ ਇਲਾਕੇ ਤੱਕ ਸੀਮਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸੇ ਲਈ ਬ੍ਰਿਕਸ ਦੇਸ਼ਾਂ ਨੇ ਸਮੂਹ ਦੇ ਅੰਦਰ ਲਚਕੀਲੇਪਣ ਅਤੇ ਸੰਕਟ ਨਾਲ ਨਿਪਟਣ ਦੀ ਸਮਰੱਥਾ ਵਧਾਉਣ ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਚੁਣੌਤੀਆਂ ਦੀ ਸਮੇਂ ਸਿਰ ਪਛਾਣ ਕਰਨ, ਅਗਾਊਂ ਤਿਆਰੀ ਤੇ ਤੁਰੰਤ ਕਾਰਵਾਈ ਦੀ ਮਹੱਤਤਾ ਤੇ ਜ਼ੋਰ ਦਿੱਤਾ।
1: ਆਜ ਕੇ ਇੰਟਰਕਨੈਕਟਡ ਵਰਲਡ ਮੇਂ ਕੋਈ ਵੀ ਸੰਕਟ ਇੱਕ ਖੇਤਰ ਤੱਕ ਸੀਮਿਤ ਨਹੀਂ ਰਹਿਤਾ, ਇਸ ਲਈ ਹਮਨੇ ਬ੍ਰਿਕਸ ਸਮੂਹ ਮੇਂ ਰਿਜੀਲੀਅੰਸ ਬੜਾਨੇ ਪਰ ਵਿਸ਼ੇਸ਼ ਬਲ ਦਿਆ ਹੈ। ਚੁਣੌਤੀਆਂ ਕੋ ਸਮੇਂ ਰਹਤੇ ਪਹਿਚਾਨਣਾ, ਉਨਕੇ ਲਈ ਤਿਆਰ ਰਹਿਣਾ ਔਰ ਤੁਰੰਤ ਕਾਰਵਾਈ ਕਰਨਾ ਵੀ ਉਤਨਾ ਹੀ ਆਵਸ਼ਕ ਹੈ। ਇਸੀ ਸੋਚ ਕੇ ਸਾਥ ਇਨਫੈਕਸ਼ੀਅਸ ਡਿਸੀਜ਼ ਕੇ ਪ੍ਰੀਵੈਂਸ਼ਨ ਔਰ ਰਿਸਪੋਂਸ ਕੇ ਲਈ ਬ੍ਰਿਕਸ ਇੰਟੀਗ੍ਰੇਟਿਡ ਅਰਲੀ ਵਾਰਨਿੰਗ ਸਿਸਟਮ ਪਰ ਸਹਿਮਤੀ ਬਣੀ ਹੈ। ਡਿਜ਼ਾਸਟਰ ਮੈਨੇਜਮੈਂਟ ਕੇ ਲਈ ਅਰਲੀ ਵਾਰਨਿੰਗ ਡੇਟਾ ਇੰਟੀਗ੍ਰੇਸ਼ਨ ਗਾਈਡਲਾਈਨ ਤਿਆਰ ਕੀ ਗਈ ਹੈ।
0: ਪ੍ਰਧਾਨ ਮੰਤਰੀ ਨੇ ਸਾਵਧਾਨ ਕੀਤਾ ਕਿ ਤਕਨਾਲੋਜੀ ਅਤੇ ਮਹੱਤਵਪੂਰਨ ਖਣਿਜਾਂ ਦਾ ਹਥਿਆਰੀਕਰਨ ਤਰੱਕੀ ਵਿੱਚ ਇੱਕ ਮਹੱਤਵਪੂਰਨ ਰੁਕਾਵਟ ਪੈਦਾ ਕਰ ਸਕਦਾ ਹੈ। ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਕਿ ਸਰਕਾਰ ਦੀ ਮਲਕੀਅਤ ਵਾਲੇ ਥਰਮਲ ਬਿਜਲੀ ਪਲਾਂਟਾਂ ਵਿੱਚ ਕੋਲੇ ਦੀ ਕੋਈ ਕਮੀ ਨਹੀਂ ਹੈ ਅਤੇ ਸੂਬੇ ਨੇ ਪਹਿਲਾਂ ਹੀ ਪਛਵਾੜਾ ਕੋਲਾ ਖਾਣ ਨੂੰ ਚਾਲੂ ਕਰ ਦਿੱਤਾ ਹੈ ਤਾਂ ਜੋ ਸੂਬੇ ਦੀਆਂ ਆਪਣੀਆਂ ਬਿਜਲੀ ਉਤਪਾਦਨ ਸਹੂਲਤਾਂ ਲਈ ਕੋਲੇ ਦੀ ਢੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਸਕੇ। ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਤਰਨਪ੍ਰੀਤ ਸਿੰਘ ਸੋਂਧ ਨੇ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਵਿੱਚ ਕੋਲੇ ਦੀ ਘਾਟ ਬਾਰੇ ਲਾਏ ਗਏ ਇਲਜ਼ਾਮਾਂ ਦਾ ਖੰਡਨ ਕਰਦਿਆਂ ਇਹ ਗੱਲ ਕਹੀ। ਹਾਲਾਂਕਿ ਉਨ੍ਹਾਂ ਕਿਹਾ ਕਿ ਮੁੱਦਾ ਨਿੱਜੀ ਥਰਮਲ ਬਿਜਲੀ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਦਾ ਹੈ ਜਿਸ ਲਈ ਕੋਲ ਇੰਡੀਆ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਦੀ ਅਗਵਾਈ ਵਿੱਚ ਇੱਕ ਟੀਮ ਅੱਜ ਪਲਾਂਟ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰ ਰਹੀ ਹੈ ਅਤੇ 24 ਤੋਂ 28 ਘੰਟਿਆਂ ਦੇ ਅੰਦਰ ਇਨ੍ਹਾਂ ਪਲਾਂਟਾਂ ਨੂੰ ਚਾਲੂ ਕਰਨ ਦੀ ਸੰਭਾਵਨਾ ਹੈ। ਪੰਜਾਬ ਦੇ ਖੇਤੀਬਾੜੀ ਖੇਤਰ ਲਈ ਬਿਜਲੀ ਦੀ ਨਿਰਵਿਘਨ ਬਿਜਲੀ ਸਪਲਾਈ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਬਿਜਲੀ ਮੰਤਰੀ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਪੰਜਾਬ ਨੂੰ ਕੇਂਦਰੀ ਬਿਜਲੀ ਪੂਲ ਤੋਂ ਆਪਣਾ ਪੂਰਾ ਹਿੱਸਾ ਮਿਲੇ। ਉਧਰ ਭਾਰਤੀ ਜਨਤਾ ਪਾਰਟੀ ਨੇ ਇਲਜ਼ਾਮ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਕਥਿਤ ਸਿਆਸੀ ਹਿੱਤਾਂ ਲਈ ਬਿਜਲੀ ਨਿਗਮ ਸਾਹਮਣੇ ਖੜੇ ਕੀਤੇ ਗਏ ਵਿੱਤੀ ਸੰਕਟ ਅਤੇ ਮਾੜੇ ਪ੍ਰਬੰਧਨ ਕਾਰਨ ਪੰਜਾਬ ਨੂੰ ਬਲੈਕਆਊਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਬੀਜੇਪੀ ਦੇ ਸਾਬਕ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਝੂਠੀ ਬਿਜਲੀ ਕ੍ਰਾਂਤੀ ਦਾ ਸੱਚ ਵੀ ਉਜਾਗਰ ਹੋ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਗੁਰਦਾਸਪੁਰ ਪੁਲਿਸ ਨੇ ਇੱਕ ਕੇਂਦਰੀ ਏਜੰਸੀ ਦੇ ਸਹਿਯੋਗ ਨਾਲ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। 5 ਮੁਲਜ਼ਮ ਗੁਰਦਾਸਪੁਰ ਦੇ ਰਹਿਣ ਵਾਲੇ ਨੇ। ਉਨ੍ਹਾਂ ਦੇ ਕਬਜ਼ੇ ਵਿਚੋਂ 6 ਪਿਸਤੌਲ ਅਤੇ 49 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ। ਗੁਰਦਾਸਪੁਰ ਦੇ SSP ਅਦਿੱਤਿਆ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਹਥਿਆਰ ਸਰਹੱਦ ਪਾਰੋਂ ਡਰੋਨ ਰਾਹੀਂ ਤਸਕਰੀ ਕਰਕੇ ਲਿਆਂਦੇ ਗਏ ਸਨ।
2: ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਸੀਗਾ। ਕ੍ਰਾਈਮ ਆਫ SI ਇਹਦੇ ਚ ਇਨਵੈਸਟੀਗੇਸ਼ਨ ਚ ਸਾਹਮਣੇ ਆਇਆ ਕਿ ਇਹ ਜਿਹੜੇ ਹਥਿਆਰ ਹੈਗੇ ਇਹ ਕ੍ਰੋਸ ਬੋਰਡਰ ਜਿਹੜੇ ਹੈਗੇ ਡਰੋਨ ਦੇ ਰਾਹੀਂ ਮੰਗਾਏ ਗਏ ਸੀਗੇ। ਸਾਡੇ ਵੱਲੋਂ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹਦੇ ਚ ਬੜਾ ਇੰਪੋਰਟੈਂਟ ਹੈਗਾ ਕਿ ਬੰਦਾ ਇਹਦਾ ਨਾਮ ਬਲਵਾਜ ਅਲੀਅਸ ਬੁਰੀ ਬਸੰਤਕੋਟ ਹੈਗਾ। ਇਹ ਬੜਾ ਹੀ ਅਪਰਾਧੀ ਕਿਸਮ ਦਾ ਬਦਮਾਸ਼ ਆਦਮੀ ਹੈਗਾ। ਇਹਦੇ ਖਿਲਾਫ 26 ਪਰਚੇ ਦਰਜ ਨੇ। ਇਹਦੇ ਖਿਲਾਫ ਮਰਡਰ, ਅਟੈਂਪਟ ਟੂ ਮਰਡਰ, ਆਰਮਸ ਐਕਟ, NDPS ਐਕਟ, ਈਵਨ ਪ੍ਰਿਜ਼ਨ ਐਕਟ ਵੀ FIR ਸਿਰੇ ਰਜਿਸਟਰ ਹੈ।
0: ਅਗਲੇਰੀ ਕਾਰਵਾਈ ਜਾਰੀ ਹੈ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਪ੍ਰੀਤ ਸਿੰਘ ਖੁੱਡੀਆ ਨੇ ਦੱਸਿਆ ਕਿ ਮੌਜੂਦਾ ਰੁੱਤ 2026-27 ਦੌਰਾਨ ਗੰਨੇ ਦੀ ਕਾਸ਼ਤ ਹੇਠ ਰਕਬਾ ਵੱਧ ਕੇ 1.1

0: 6 ਲੱਖ ਹੈਕਟਰ ਹੋ ਗਿਆ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 700 ਲੱਖ ਕੁਇੰਟਲ ਉਤਪਾਦਨ ਦਾ ਟੀਚਾ ਮਿੱਥਿਆ। ਉਹਨਾਂ ਨੇ ਕਣਕ ਅਤੇ ਝੋਨੇ ਵਾਂਗ ਗੰਨੇ ਦੀ ਫਸਲ ਨੂੰ ਲਾਹੇਵੰਦ ਬਣਾਉਣ ਲਈ ਬਹੁਪੱਖੀ ਰਣਨੀਤੀ ਦਾ ਐਲਾਨ ਕੀਤਾ, ਜਿਸ ਤਹਿਤ ਵੱਡੇ ਪੱਧਰ 'ਤੇ ਮਸ਼ੀਨੀਕਰਨ, ਜ਼ਮੀਨੀ ਪੱਧਰ ਤੱਕ ਤਕਨੀਕ ਪਹੁੰਚਾਉਣ ਅਤੇ ਗੰਨਾ ਕਾਸ਼ਤਕਾਰਾਂ ਲਈ ਵਿੱਤੀ ਲਾਭ ਵਰਗੇ ਉਪਾਅ ਸ਼ਾਮਲ ਨੇ। ਗੰਨੇ ਨੂੰ ਕਣਕ ਅਤੇ ਝੋਨੇ ਤੋਂ ਬਾਅਦ ਪੰਜਾਬ ਦੀ ਤੀਜੀ ਸਭ ਤੋਂ ਅਹਿਮ ਫਸਲ ਦੱਸਦਿਆਂ ਸ੍ਰੀ ਖੁੱਡੀਆਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਉੱਨਤ ਖੇਤੀ ਤਕਨੀਕਾਂ ਨੂੰ ਉਤਸ਼ਾਹਿਤ ਕਰਕੇ ਉਤਪਾਦਨ ਵਿੱਚ ਵਾਧਾ ਕਰਨ, ਖੰਡ ਦੀ ਰਿਕਵਰੀ ਵਿੱਚ ਸੁਧਾਰ ਕਰਨ ਅਤੇ ਖੇਤੀ ਲਾਗਤਾਂ ਨੂੰ ਘਟਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਪੰਜਾਬ ਤੇ ਹਰਿਆਣਾ ਵਿੱਚ ਅੱਜ ਕਈ ਥਾਵਾਂ 'ਤੇ ਦਰਮਿਆਨੀ ਤੋਂ ਤੇਜ਼ ਬਾਰਿਸ਼ ਹੋਈ। ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 17 ਸਤੰਬਰ ਤੱਕ ਇਹਨਾਂ ਦੋਵਾਂ ਰਾਜਾਂ ਵਿੱਚ ਕਈ ਥਾਵਾਂ ਅਤੇ ਚੰਡੀਗੜ੍ਹ ਵਿੱਚ ਵੀ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਹਨਾਂ 5 ਦਿਨਾਂ ਵਿੱਚ ਬਾਰਿਸ਼ ਨਾਲ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। 16 ਸਤੰਬਰ ਨੂੰ ਪਟਿਆਲਾ, ਲੁਧਿਆਣਾ, ਬਰਨਾਲਾ, ਸੰਗਰੂਰ ਅਤੇ ਮਾਨਸਾ ਨੂੰ ਛੱਡ ਕੇ ਬਾਕੀ ਸਾਰੇ 19 ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸ ਦੌਰਾਨ ਅੱਜ ਪੰਜਾਬ ਦੇ ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 37.5 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਹਿਸਾਰ ਵਿੱਚ ਵੱਧ ਤੋਂ ਵੱਧ ਤਾਪਮਾਨ 35.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ 34.8 ਡਿਗਰੀ ਸੈਲਸੀਅਸ ਰਿਹਾ। ਹਾਕੀ ਵਿੱਚ ਭਾਰਤ ਦੀ ਮਹਿਲਾ ਟੀਮ ਨੇ ਲਗਾਤਾਰ 3ਵੀਂ ਵਾਰ ਜੂਨੀਅਰ ਏਸ਼ੀਆ ਕੱਪ ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਨੇ ਅੱਜ ਦੁਪਹਿਰ ਬਾਅਦ ਚੀਨ ਦੇ ਮੋਕੀ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਚੀਨ ਨੂੰ 1-0 ਨਾਲ ਹਰਾਇਆ। ਪੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬ੍ਰਿਕਸ ਸਿਰਫ ਦੇਸ਼ਾਂ ਦਾ ਇੱਕ ਸਮੂਹ ਨਹੀਂ, ਸਗੋਂ ਸਮੱਸਿਆਵਾਂ ਹੱਲ ਕਰਨ ਦਾ ਇੱਕ ਮੰਚ ਹੈ ਅਤੇ ਪਿਛਲੇ 2 ਦਿਨਾਂ ਦੌਰਾਨ ਹੋਈਆਂ ਚਰਚਾਵਾਂ ਨੇ ਇਸ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ ਹੈ। ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਸਰਕਾਰ ਦੀ ਮਲਕੀਅਤ ਵਾਲੇ ਥਰਮਲ ਬਿਜਲੀ ਪਲਾਂਟਾਂ ਵਿੱਚ ਕੋਲੇ ਦੀ ਕੋਈ ਕਮੀ ਨਹੀਂ ਹੈ। ਗੁਰਦਾਸਪੁਰ ਪੁਲਿਸ ਨੇ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਗਰੋਹ ਦੇ 5 ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਮੌਸਮ ਵਿਭਾਗ ਵੱਲੋਂ ਅਗਲੇ 5 ਦਿਨਾਂ ਦੌਰਾਨ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਭਾਰਤ ਨੇ ਚੀਨ ਨੂੰ 1-0 ਨਾਲ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ ਦਾ ਖਿਤਾਬ ਲਗਾਤਾਰ 3ਵੀਂ ਵਾਰ ਜਿੱਤ ਲਿਆ ਹੈ। ਇਸ ਦੇ ਨਾਲ ਹੀ ਸਾਡਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਸ਼ਾਮੀ 7:30 ਵਜੇ ਹੋਏਗਾ। ਨਮਸਕਾਰ।
1: ਕਹਿ ਕਹਿ ਕੇ ਥੱਕ ਗਿਆ।
2: ਕੀ ਹੋਇਆ?
1: ਨਵਾਂ ਕਿਡਬੈਕ ਚਾਹੀਦਾ ਹੈ
2: ਤਾਂ ਪਹਿਲਾਂ ਕਪਤਾਨ ਨੂੰ ਕਹੋ, ਜੇ ਨਾ ਸੁਣੇ ਤਾਂ ਮੈਨੇਜਰ ਨੂੰ।
1: ਕਰੈਕਟ।
2: ਤਾਂ ਇਸੇ ਤਰ੍ਹਾਂ ਪਹਿਲਾਂ ਸ਼ਿਕਾਇਤ ਬੈਂਕ ਨੂੰ ਕਰੋ। 30 ਦਿਨਾਂ ਦੇ ਅੰਦਰ ਕੋਈ ਜਵਾਬ ਜਾਂ ਹੱਲ ਨਾ ਮਿਲਣ ਤੇ CMS ਪੋਰਟਲ ਤੇ ਸ਼ਿਕਾਇਤ ਕਰੋ। ਸੋ ਪਹਿਲਾਂ ਬੈਂਕ ਤੇ CMS ਪੋਰਟਲ, ਨਹੀਂ ਤਾਂ ਸ਼ਿਕਾਇਤ ਹੋਵੇਗੀ ਨਾ ਮਨਜ਼ੂਰ। ਚਲੀਏ। ਲੈ ਆ ਗਿਆ ਨਵਾਂ ਕਿਟਬੈਗ। RBI ਕਹਿੰਦਾ ਹੈ
3: ਪਹਿਲਾਂ ਆਪਣਾ ਬੈਂਕ ਫਿਰ RBI ਓਮਬਡਸਮੈਨ।
4: ਹੁਣੇ ਤੁਸੀਂ ਸੁਣ ਰਹੇ ਸੀ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 6:30 ਤੇ 13 ਸਕਿੰਟ ਹੋਏ ਨੇ। ਹੁਣ ਪੇਸ਼ ਹੈ ਜੀ ਯੁਵਾ ਸਾਥੀਆਂ ਲਈ ਪ੍ਰੋਗਰਾਮ ਯੁਵਾਨੀ।

ਵਿਚਾਰ ਜਾਂ ਸਮਾਜਿਕ ਮੁੱਦੇ ਬਾਰੇ ਜਾਣੂ ਕਰਾਉਣ ਦੇ ਨਾਲ ਨਾਲ ਉਸ ਦੀ ਮਹੱਤਵਤਾ ਨੂੰ ਸਮਝਾਉਣ ਦਾ ਮੌਕਾ ਵੀ ਦਿੰਦੇ ਹਨ। ਅੱਜ ਵੀ ਅਸੀਂ ਗੱਲ ਕਰਾਂਗੇ ਦੋ ਅਜਿਹੇ ਦਿਨਾਂ ਦੀ ਜਿਨ੍ਹਾਂ ਵਿੱਚੋਂ ਇੱਕ ਸਾਡੇ ਲਈ ਮਿਠਾਸ ਅਤੇ ਖੁਸ਼ੀ ਲੈ ਕੇ ਆਉਂਦਾ ਹੈ, ਜਦਕਿ ਦੂਜਾ ਸਾਨੂੰ ਚੰਗੀ ਸੋਚ ਅਤੇ ਸਕਾਰਾਤਮਕ ਨਜ਼ਰੀਏ ਦੀ ਮਹੱਤਵਤਾ ਯਾਦ ਕਰਾਉਂਦਾ ਹੈ। ਜੀ ਹਾਂ ਸਰੋਤਿਓ, ਅੱਜ ਦਾ ਸਾਡਾ ਵਿਸ਼ਾ ਹੈ ਵਿਸ਼ਵ ਚੋਕਲੇਟ ਦਿਵਸ, ਇੰਟਰਨੈਸ਼ਨਲ ਚੋਕਲੇਟ ਡੇ ਅਤੇ ਪੋਜ਼ਿਟਿਵ ਥਿੰਕਿੰਗ ਡੇ, ਯਾਨੀ ਕਿ ਸਕਾਰਾਤਮਕ ਸੋਚ ਨੂੰ ਸਮਰਪਿਤ ਦਿਨ। ਜੀ ਸਰੋਤਿਓ, ਇਸ ਵਿਸ਼ੇ ਦੇ ਉੱਪਰ ਗੱਲ ਕਰਨ ਤੋਂ ਪਹਿਲਾਂ ਆਓ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

ਗੀਤ ਤੋਂ ਬਾਅਦ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਸਰੋਤਿਓ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ ਅਤੇ ਯੁਵਾਣੀ ਦੇ ਅੰਕ ਵਿੱਚ ਅੱਜ ਅਸੀਂ ਲੈ ਕੇ ਆਏ ਹਾਂ ਰੋਜ਼ਗਾਰ ਸਮਾਚਾਰ। ਤਾਂ ਆਓ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ। ਸਭ ਤੋਂ ਪਹਿਲੀ ਅਸਾਮੀ ਹੈ ਇਸਰੋ ਸਾਇੰਟਿਸਟ ਇੰਜੀਨੀਅਰ ਐਸੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦੇਸ਼ ਦੀ ਪ੍ਰਸਿੱਧ ਅੰਤਰਿਕਸ਼ ਸੰਸਥਾ ਇਸਰੋ ਯਾਨੀ ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸ਼ਨ ਦੀ। ਇਸਰੋ ਦੇ ਸੈਂਟਰਲਾਈਜ਼ਡ ਰਿਕਰੂਟਮੈਂਟ ਰਾਹੀਂ ਸਾਇੰਟਿਸਟ ਇੰਜੀਨੀਅਰ ਐਸੀ ਦੇ ਅਹੁਦਿਆਂ ਲਈ ਭਰਤੀ ਕੀਤੀ ਜਾ ਰਹੀ ਹੈ। ਇਹ ਮੌਕਾ ਮੁੱਖ ਤੌਰ ਤੇ ਸੰਬੰਧਿਤ ਇੰਜੀਨੀਅਰ ਜਾਂ ਤਕਨੀਕੀ ਯੋਗਤਾ ਰੱਖਣ ਵਾਲੇ ਉਮੀਦਵਾਰਾਂ ਲਈ ਹੈ। ਆਨਲਾਈਨ ਅਰਜ਼ੀਆਂ ਦੀ ਆਖਰੀ ਮਿਤੀ 16/9/2026 ਯਾਨੀ ਕਿ 16 ਸਤੰਬਰ 2026 ਹੈ। ਵਧੇਰੇ ਜਾਣਕਾਰੀ ਲਈ ਇਸ ਦੀ ਅਧਿਕਾਰਿਕ ਵੈਬਸਾਈਟ ਹੈ www.isro.gov.in। ਇੱਕ ਵਾਰ ਫਿਰ ਤੋਂ ਸੁਣੋ www.isro.gov.in। ਅਗਲੀ ਅਸਾਮੀ ਹੈ ਇਸਰੋ ਜੂਨੀਅਰ ਰਿਸਰਚ ਫੈਲੋ ਰਿਸਰਚ ਐਸੋਸੀਏਟ ਅਤੇ ਪ੍ਰੋਜੈਕਟ ਸਾਇੰਟਿਸਟ ਦੀ। ਹੁਣ ਇਸਰੋ ਦੇ ਸਪੇਸ ਐਪਲੀਕੇਸ਼ਨ ਸੈਂਟਰ ਅਹਿਮਦਾਬਾਦ ਵੱਲੋਂ ਜਾਰੀ ਇੱਕ ਹੋਰ ਮੌਕੇ ਦੀ ਗੱਲ ਕਰੀਏ। ਇੱਥੇ ਜੂਨੀਅਰ ਰਿਸਰਚ ਫੈਲੋ ਰਿਸਰਚ ਐਸੋਸੀਏਟ ਅਤੇ ਪ੍ਰੋਜੈਕਟ ਸਾਇੰਟਿਸਟ 1 ਦੇ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਹ ਮੌਕੇ ਖੋਜ ਅਤੇ ਵਿਗਿਆਨ ਨਾਲ ਜੁੜੀ ਯੋਗਤਾ ਰੱਖਣ ਵਾਲੇ ਉਮੀਦਵਾਰਾਂ ਲਈ ਹਨ। ਆਨਲਾਈਨ ਅਰਜ਼ੀਆਂ 10/9/2026 ਯਾਨੀ ਕਿ 10 ਸਤੰਬਰ 2026 ਤੋਂ ਲੈ ਕੇ 30/9/2026 ਯਾਨੀ ਕਿ 30 ਸਤੰਬਰ 2026 ਤੱਕ ਕੀਤੀਆਂ ਜਾ ਸਕਦੀਆਂ ਹਨ। ਇਸ ਦੀ ਅਧਿਕਾਰੀ ਵੈਬਸਾਈਟ ਹੈ www.isro.gov.in ਜਾਂ career.asc.gov.in। ਇੱਕ ਵਾਰ ਫਿਰ ਤੋਂ ਸੁਣੋ www.isro.gov.in ਜਾਂ ਫਿਰ career.asce.gov.in। ਅਗਲੀ ਅਸਾਮੀ ਹੈ ਇਸਰੋ ਨਿਊ ਸਪੇਸ ਇੰਡੀਆ ਲਿਮਿਟਡ। ਇਸਰੋ ਦੇ ਅਧੀਨ ਨਿਊ ਸਪੇਸ ਇੰਡੀਆ ਲਿਮਿਟਡ ਬੈਂਗਲੁਰੂ ਵਿੱਚ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਲਈ ਵੀ ਮੌਕਾ ਜਾਰੀ ਕੀਤਾ ਗਿਆ ਹੈ। ਅਰਜ਼ੀਆਂ ਦੀ ਆਖਰੀ ਮਿਤੀ 21/9/2026 ਯਾਨੀ ਕਿ 21 ਸਤੰਬਰ 2026 ਹੈ। ਇਹ ਸੀਨੀਅਰ ਲੈਵਲ ਪੋਜੀਸ਼ਨ ਹੈ ਅਤੇ ਇਸ ਲਈ ਖਾਸ ਤਜਰਬਾ ਅਤੇ ਯੋਗਤਾ ਲੋੜੀਂਦੀ ਹੈ। ਇਸ ਦੀ ਅਧਿਕਾਰਿਕ ਵੈਬਸਾਈਟ ਹੈ www.isro.gov.in। ਇੱਕ ਵਾਰ ਫਿਰ ਤੋਂ ਸੁਣੋ www.isro.gov.in। IBPS ਵੱਲੋਂ ਰੀਜਨਲ ਰੂਰਲ ਬੈਂਕਸ ਯਾਨੀ RRBs ਲਈ ਆਫਿਸਰ ਸਕੇਲ 1, ਸਕੇਲ 2 ਅਤੇ ਸਕੇਲ 3 ਦੇ ਅਹੁਦਿਆਂ ਲਈ ਕਾਮਨ ਰਿਕਰੂਟਮੈਂਟ ਪ੍ਰੋਸੈਸ ਸ਼ੁਰੂ ਕੀਤਾ ਗਿਆ ਹੈ। ਆਨਲਾਈਨ ਰਜਿਸਟ੍ਰੇਸ਼ਨ 1/9/2026 ਯਾਨੀ ਕਿ 1 ਸਤੰਬਰ 2026 ਤੋਂ ਸ਼ੁਰੂ ਹੋ ਚੁੱਕਿਆ ਹੈ ਅਤੇ 21 ਸਤੰਬਰ 2026 ਯਾਨੀ ਕਿ 21/9/2026 ਤੱਕ ਕੀਤਾ ਜਾਵੇਗਾ। ਉਮੀਦਵਾਰ ਆਫਿਸ ਕੈਡਰ ਵਿੱਚ ਆਪਣੀ ਯੋਗਤਾ ਅਨੁਸਾਰ ਪੋਸਟ ਲਈ ਅਪਲਾਈ ਕਰ ਸਕਦੇ ਹਨ। ਅਰਜ਼ੀ ਪ੍ਰਿੰਟ ਕਰਨ ਦੀ ਆਖਰੀ ਮਿਤੀ ਹੈ 6/10/2026 ਯਾਨੀ ਕਿ 6 ਅਕਤੂਬਰ 2026। ਵਧੇਰੇ ਜਾਣਕਾਰੀ ਲਈ ਇਸ ਦੀ ਅਧਿਕਾਰਿਕ ਵੈਬਸਾਈਟ ਹੈ www.ibps.in। ਇੱਕ ਵਾਰ ਫਿਰ ਤੋਂ ਸੁਣੋ www.ibps.in। ਪਿਆਰੇ ਸਰੋਤਿਓ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ ਅਤੇ ਅਸੀਂ ਗੱਲ ਕਰ ਰਹੇ ਹਾਂ ਰੋਜ਼ਗਾਰ ਸਮਾਚਾਰ ਬਾਰੇ। ਤਾਂ ਆਓ ਬਿਨਾਂ ਕਿਸੇ ਦੇਰੀ ਤੇ ਇੱਕ ਵਾਰ ਫਿਰ ਰੋਜ਼ਗਾਰ ਵੱਲ ਤੁਹਾਨੂੰ ਲੈ ਕੇ ਜਾਣੇ ਹਾਂ। ਅਗਲੀ ਅਸਾਮੀ ਹੈ IBPS ਆਫਿਸ ਅਸਿਸਟੈਂਟ ਦੀ। RRBs ਵਿੱਚ ਆਫਿਸ ਅਸਿਸਟੈਂਟ ਮਲਟੀਪਰਪਸ ਦੇ ਅਹੁਦਿਆਂ ਲਈ ਵੀ ਰਿਕਰੂਟਮੈਂਟ ਪ੍ਰੋਸੈਸ ਚੱਲ ਰਹੀ ਹੈ। ਆਨਲਾਈਨ ਅਰਜ਼ੀਆਂ 1/9/2026 ਯਾਨੀ ਕਿ 1 ਸਤੰਬਰ 2026 ਤੋਂ ਲੈ ਕੇ 21 ਸਤੰਬਰ 2026 ਯਾਨੀ ਤੱਕ ਭਰੀਆਂ ਜਾ ਸਕਦੀਆਂ ਹਨ। ਇਹ ਮੌਕਾ ਬੈਂਕਿੰਗ ਖੇਤਰ ਵਿੱਚ ਕਰੀਅਰ ਬਣਾਉਣ ਦੀ ਇੱਛਾ ਰੱਖਣ ਵਾਲੇ ਉਮੀਦਵਾਰਾਂ ਲਈ ਮਹੱਤਵਪੂਰਨ ਹੈ। ਅਰਜ਼ੀ ਪ੍ਰਿੰਟ ਕਰਨ ਦੀ ਆਖਰੀ ਮਿਤੀ 5/10/2026 ਯਾਨੀ ਕਿ 5 ਅਕਤੂਬਰ 2026 ਹੈ। ਇਸ ਦੀ ਅਧਿਕਾਰਿਕ

0: for IC, National Institute of Animal Biotechnology. National Institute of Animal Biotechnology, NIAB, ਵੱਲੋਂ ਸਾਇੰਟਿਸਟ ਵੀ ਅਤੇ ਹੋਰ ਅਹੁਦਿਆਂ ਲਈ ਰਿਕਰੂਟਮੈਂਟ ਕੀਤੀ ਜਾ ਰਹੀ ਹੈ। ਇਸ ਭਰਤੀ ਦੀ ਆਖਰੀ ਮਿਤੀ 11 ਸਤੰਬਰ 2026 ਦਿੱਤੀ ਗਈ ਹੈ। ਇਹ ਓਪਰਚੁਨਿਟੀ ਬਾਇਓਟੈਕਨੋਲੋਜੀ ਅਤੇ ਲਾਈਫ ਸਾਇੰਸਿਸ ਨਾਲ ਜੁੜੇ ਕੈਂਡੀਡੇਟਸ ਲਈ ਮਹੱਤਵਪੂਰਨ ਹੋ ਸਕਦੀ ਹੈ। ਇਸ ਦੀ ਅਧਿਕਾਰਿਕ ਵੈਬਸਾਈਟ ਹੈ www.niab.research.gov.in। ਇੱਕ ਵਾਰ ਫਿਰ ਤੋਂ ਸੁਣੋ, www.niab.research.gov.in। ਅਗਲੀ ਅਸਾਮੀ ਹੈ LBS ਨਾ ਐਡਮਿਨਿਸਟ੍ਰੇਟਿਵ ਆਫਿਸਰ ਅਤੇ ਹੋਰ ਅਹੁਦਿਆਂ ਦੀ। ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ ਐਡਮਿਨਿਸਟ੍ਰੇਸ਼ਨ LBS ਨਾ ਵੱਲੋਂ ਐਡਮਿਨਿਸਟ੍ਰੇਟਿਵ ਆਫਿਸਰ ਅਤੇ ਹੋਰ ਅਹੁਦਿਆਂ ਨਾਲ ਸੰਬੰਧਿਤ ਰਿਕਰੂਟਮੈਂਟ ਇਨਫੋਰਮੇਸ਼ਨ ਜਾਰੀ ਕੀਤੀ ਗਈ ਹੈ। ਇਸ ਰਿਕਰੂਟਮੈਂਟ ਲਈ ਆਖਰੀ ਮਿਤੀ 11 ਸਤੰਬਰ 2026 ਦਰਜ ਹੈ। ਇਸ ਦੀ ਅਧਿਕਾਰਿਕ ਵੈਬਸਾਈਟ ਹੈ www.lbsnaa.gov.in। ਇੱਕ ਵਾਰ ਫਿਰ ਤੋਂ ਸੁਣੋ, www.lbsnaa.gov.in। ਅਗਲੀ ਅਸਾਮੀ ਹੈ UPSC ਡਾਇਰੈਕਟ ਰਿਕਰੂਟਮੈਂਟ ਦੀ। ਗੱਲ ਕਰਦੇ ਹਾਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ UPSC। UPSC ਵੱਲੋਂ ਗਵਰਨਮੈਂਟ ਆਫ ਇੰਡੀਆ ਦੇ ਵੱਖ ਵੱਖ ਵਿਭਾਗਾਂ ਵਿੱਚ ਡਾਇਰੈਕਟ ਰਿਕਰੂਟਮੈਂਟ ਲਈ ਐਡਵਰਟਾਈਜ਼ਮੈਂਟ ਨੰਬਰ 11/2026 ਜਾਰੀ ਕੀਤਾ ਗਿਆ ਹੈ। ਇਸ ਰਿਕਰੂਟਮੈਂਟ ਲਈ ਆਨਲਾਈਨ ਅਰਜ਼ੀਆਂ 12/9/2026 ਯਾਨੀ ਕਿ 12 ਸਤੰਬਰ 2026 ਤੋਂ ਸ਼ੁਰੂ ਹੋ ਚੁੱਕੀਆਂ ਹਨ। ਆਮ ਪੋਸਟ ਲਈ ਐਪਲੀਕੇਸ਼ਨ ਦੀ ਆਖਰੀ ਮਿਤੀ 2/10/2026 ਯਾਨੀ ਕਿ 2 ਅਕਤੂਬਰ 2026 ਹੈ, ਜਦਕਿ ਲਦਾਖ ਐਡਮਿਨਿਸਟ੍ਰੇਸ਼ਨ ਨਾਲ ਸੰਬੰਧਿਤ ਪੋਸਟ ਲਈ ਆਖਰੀ ਮਿਤੀ 9/10/2026 ਯਾਨੀ ਕਿ 9 ਅਕਤੂਬਰ 2026 ਹੈ। ਇਸ ਦੀ ਅਧਿਕਾਰਿਕ ਵੈਬਸਾਈਟ ਹੈ www.upsc.gov.in ਅਤੇ ਆਨਲਾਈਨ ਐਪਲੀਕੇਸ਼ਨ ਲਈ upsconline.nifc.in। ਇੱਕ ਵਾਰ ਫਿਰ ਤੋਂ ਸੁਣੋ, www.upsc.gov.in ਅਤੇ ਆਨਲਾਈਨ ਐਪਲੀਕੇਸ਼ਨ ਲਈ upsconline.nic.in। ਅਗਲੀ ਅਸਾਮੀ ਹੈ ਸਟਾਫ ਸਿਲੈਕਸ਼ਨ ਕਮਿਸ਼ਨ SSC ਵੱਲੋਂ। ਸਟਾਫ ਸਿਲੈਕਸ਼ਨ ਕਮਿਸ਼ਨ SSC ਵੱਲੋਂ ਵੀ ਨੌਜਵਾਨਾਂ ਲਈ ਵੱਖ ਵੱਖ ਕੇਂਦਰੀ ਸਰਕਾਰੀ ਐਗਜ਼ਾਮੀਨੇਸ਼ਨ ਅਤੇ ਰਿਕਰੂਟਮੈਂਟ ਕਰਵਾਈਆਂ ਜਾਂਦੀਆਂ ਹਨ। ਇਸ ਸਮੇਂ SSC ਦੀ ਆਫੀਸ਼ੀਅਲ ਵੈਬਸਾਈਟ ਤੇ ਦਿੱਲੀ ਪੁਲਿਸ ਅਤੇ ਸੈਂਟਰਲ ਆਰਮਡ ਪੁਲਿਸ ਫੋਰਸ ਵਿੱਚ ਸਬ ਇੰਸਪੈਕਟਰ ਐਗਜ਼ਾਮੀਨੇਸ਼ਨ 2026 ਦਾ ਨੋਟਿਸ ਉਪਲਬਧ ਹੈ। ਇਸ ਤੋਂ ਇਲਾਵਾ ਜੂਨੀਅਰ ਇੰਜੀਨੀਅਰ ਐਗਜ਼ਾਮੀਨੇਸ਼ਨ ਨਾਲ ਸੰਬੰਧਿਤ ਅਪਡੇਟਸ ਵੀ ਜਾਰੀ ਕੀਤੇ ਗਏ ਹਨ। ਉਮੀਦਵਾਰ ਹਰ ਰਿਕਰੂਟਮੈਂਟ ਦੀ ਐਗਜ਼ੈਕਟ ਐਲੀਜੀਬਿਲਿਟੀ ਡੇਟਸ ਅਤੇ ਐਪਲੀਕੇਸ਼ਨ ਇੰਸਟਰਕਸ਼ਨਸ ਆਫੀਸ਼ੀਅਲ ਨੋਟਿਸ ਤੋਂ ਵੀ ਚੈੱਕ ਕਰ ਸਕਦੇ ਹਨ। ਇਸ ਦੀ ਅਧਿਕਾਰਿਕ ਵੈਬਸਾਈਟ ਹੈ www.ssc.gov.in। ਇੱਕ ਵਾਰ ਫਿਰ ਤੋਂ ਸੁਣੋ, www.ssc.gov.in। ਤਾਂ ਸਰੋਤਿਓ, ਇਹ ਸਨ ਕੁਝ ਮਹੱਤਵਪੂਰਨ ਰੁਜ਼ਗਾਰ ਮੌਕੇ ਪੰਜਾਬ ਤੋਂ ਲੈ ਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ਤੱਕ। ਪਰ ਇੱਕ ਗੱਲ ਹਮੇਸ਼ਾ ਯਾਦ ਰੱਖੋ, ਕਿਸੇ ਵੀ ਨੌਕਰੀ ਲਈ ਅਰਜ਼ੀ ਦੇਣ ਤੋਂ ਪਹਿਲਾਂ ਨੋਟੀਫਿਕੇਸ਼ਨ ਜ਼ਰੂਰ ਪੜ੍ਹੋ। ਆਪਣੀ ਯੋਗਤਾ, ਉਮਰ ਸੀਮਾ, ਅਪਲਾਈ ਫੀਸ, ਰਾਖਵੇਕਰਨ ਦੇ ਨਿਯਮ ਅਤੇ ਚੋਣ ਪ੍ਰੀਖਿਆ ਅਤੇ ਆਖਰੀ ਮਿਤੀ ਦੀ ਪੂਰੀ ਜਾਣਕਾਰੀ ਉਸਦੀ ਅਫੀਸ਼ੀਅਲ ਵੈਬਸਾਈਟ ਤੋਂ ਵੈਰੀਫਾਈ ਕਰਨਾ ਬਹੁਤ ਜ਼ਰੂਰੀ ਹੈ। ਇਸੇ ਉਮੀਦ ਅਤੇ ਹੌਸਲੇ ਨਾਲ ਅੱਜ ਦੇ ਰੁਜ਼ਗਾਰ ਸਮਾਚਾਰ ਤੋਂ ਮੈਨੂੰ ਅਰਾਧਨਾ ਨੂੰ ਦਿਓ ਇਜਾਜ਼ਤ। ਸੁਣਦੇ ਰਹੋ ਆਕਾਸ਼ਵਾਣੀ FM ਬਠਿੰਡਾ ਅਤੇ ਤੁਹਾਡਾ ਆਪਣਾ ਪ੍ਰੋਗਰਾਮ ਯੂਵਾਣੀ। ਤੁਹਾਡੇ ਉਜਵਲ ਭਵਿੱਖ ਲਈ ਦਿਲੋਂ ਸ਼ੁਭਕਾਮਨਾਵਾਂ। ਨਮਸਕਾਰ।
1: ਦੋਸਤੋ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਨੀ ਤਹਿਤ ਰੋਜ਼ਗਾਰ ਸਮਾਚਾਰ। ਪੇਸ਼ ਕਰ ਰਹੇ ਸੀ ਅਰਾਧਨਾ ਤੇ ਹੁਣ ਸੁਣਦੇ ਹਾਂ ਜੀ ਆਪਾਂ ਪ੍ਰੋਗਰਾਮ ਦੇ ਤਹਿਤ ਕੁਝ ਸੰਦੇਸ਼।
2: ਛਾਤੀ ਅਤੇ ਸਾਹ ਦੀਆਂ ਤਕਲੀਫਾਂ ਤੋਂ ਪਰੇਸ਼ਾਨ ਹੋ? ਬੜਿਆਲ ਹਸਪਤਾਲ ਬਠਿੰਡਾ ਲੈ ਕੇ ਆਇਆ ਹੈ ਛਾਤੀ ਦੇ ਰੋਗਾਂ ਦਾ ਸਫਲ ਇਲਾਜ। ਮਿਲੋ ਡਾਕਟਰ ਆਂਚਲ ਜੈਨ, MBBS, MD, ਪਲਮੋਨਰੀ ਮੈਡੀਸਿਨ, ਐਕਸ ਏਮਜ਼ ਦਿੱਲੀ ਸੀਨੀਅਰ ਰਜਿਸਟਰਾਰ ਨੂੰ। ਦਮਾ, COPD, ਖੰਘ, ਸਾਹ ਚੜਨਾ ਅਤੇ ਐਲਰਜੀ ਦਾ ਸਹੀ ਅਤੇ ਆਧੁਨਿਕ ਇਲਾਜ, ਬੜਿਆਲ ਹਸਪਤਾਲ, ਨੇੜੇ DAV ਕਾਲਜ, ਬੀਬੀ ਵਾਲਾ ਰੋਡ, ਬਠਿੰਡਾ। ਕੰਟੈਕਟ 7527011711। ਬੜਿਆਲ ਹਸਪਤਾਲ, ਤੁਹਾਡੀ ਸਿਹਤ ਦਾ ਸੱਚਾ ਸਾਥੀ।
3: 10 ਸਾਲ ਦਾ ਕੋਲਾਬੋਰੇਸ਼ਨ ਸਿੰਜੈਂਟਾ ਦਾ ਲੋਇਲਟੀ ਪ੍ਰੋਗਰਾਮ ਲੈ ਕੇ ਆਇਆ ਹੈ ਜੋੜੀ ਧਮਾਕਾ। ਜੋੜੀ ਪੱਕੀ, ਇਨਾਮ ਤਗੜਾ। 1 ਕਰੋੜ ਰੁਪਏ ਤੋਂ ਜ਼ਿਆਦਾ ਦੇ ਇਨਾਮ, 2 ਥਾਰ, 6 ਬਾਈਕ, 12 ਸਕੂਟੀ ਅਤੇ 1,000+ ਵਿਨਰਸ। 2 ਲੀਟਰ ਐਮਸਟਾਰ ਟੌਪ ਪਲੱਸ 1 ਕਿਲੋ ਚੈਸ, ਯਾਨੀ 1 ਲੱਕੀ ਡਰਾ ਕੂਪਨ। 25 ਸਤੰਬਰ ਨੂੰ ਲੱਕੀ ਡਰਾ ਹੋਵੇਗਾ, ਅੱਜ ਹੀ ਖਰੀਦੋ। TNC ਅਪਲਾਈ।
4: ਸਾਰਿਆਂ ਲਈ ਸਮਾਜਿਕ ਸੁਰੱਖਿਆ, ਅਟਲ ਪੈਨਸ਼ਨ ਯੋਜਨਾ, ਮੋਦੀ ਜੀ ਦਾ ਸੰਕਲਪ।
5: ਯੋਜਨਾ

ਜਾਣੋ ਉਹਨਾਂ ਵਿਗਿਆਨੀਆਂ ਬਾਰੇ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਖੋਜ ਨਾਲ ਭਾਰਤ ਦਾ ਨਾਮ ਦੁਨੀਆ ਭਰ ਵਿੱਚ ਰੋਸ਼ਨ ਕੀਤਾ ਅਤੇ ਵਿਗਿਆਨ ਤੇ ਟੈਕਨੋਲੋਜੀ ਨੂੰ ਨਵੀਂ ਉਚਾਈ ਤੱਕ ਪਹੁੰਚਾਇਆ।

0: ਤਾਂ ਫੇਰ ਸੁਣਨਾ ਨਾ ਭੁੱਲਣਾ ਮਿਤੀ 14 ਸਤੰਬਰ ਦਿਨ ਸੋਮਵਾਰ ਸਵੇਰੇ 7 ਵਜੇ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ ਵਿਸ਼ਾ ਭਾਰਤ ਦੇ ਮਹਾਨ ਵਿਗਿਆਨੀ ਖੋਜ ਤੋਂ ਉਪਲਬਧੀ ਤੱਕ।
1: ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਨੌਜਵਾਨ ਸਾਥੀਆਂ ਲਈ ਪ੍ਰੋਗਰਾਮ ਯੁਵਾਨੀ।

0: ਹੁਣੇ ਤੁਸੀਂ ਸੁਣ ਰਹੇ ਸੀ ਯੁਵਾ ਸਾਥੀਆਂ ਲਈ ਪ੍ਰੋਗਰਾਮ ਯੁਵਾਨੀ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ EIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 7:15 ਹੋਏ ਨੇ। ਹੁਣ ਪੇਸ਼ ਹੈ ਜੀ ਫਰਮਾਇਸ਼ੀ ਗੀਤਾਂ ਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ।
1: प्रोग्राम शाम सुहानी।

0: ਲਓ ਜੀ, ਪ੍ਰੋਗਰਾਮ ਸ਼ਾਮ ਸਵਾਨੀ ਦੇ ਵਿੱਚ 0164-22-40-301 ਨੰਬਰ ਡਾਇਲ ਕਰਕੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਨਾਮ ਪੁੱਛਾਂਗੇ ਔਰ ਫਰਮਾਇਸ਼ ਨੂੰ ਜਾਣਾਂਗੇ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਤੁਹਾਨੂੰ ਵੀ ਪਿਆਰ ਭਰੇ ਸਤਿ ਸ਼੍ਰੀ ਅਕਾਲ ਸਰ।
1: ਹਾਂਜੀ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਸਰ।
1: ਹਾਂਜੀ, ਮੇਰਾ ਨਾਮ ਕੁਲਦੀਪ ਸਿੰਘ ਹੈ ਜੀ, ਪਿੰਡ ਭਾਗੀ ਕੋ, ਜ਼ਿਲ੍ਹਾ ਮੋਗਾ, ਤਹਿਸੀਲ ਨਿਹਾਲ ਸਿੰਘ ਵਾਲਾ ਜੀ।
0: ਜ਼ਿਲ੍ਹਾ ਮੋਗਾ।
1: ਹਾਂਜੀ
0: ਕੁਲਦੀਪ ਸਿੰਘ ਜੀ, ਜੀਆਂ ਨੂੰ ਆਖਦੇ ਆ ਪ੍ਰੋਗਰਾਮ ਚ ਤੁਹਾਨੂੰ।
1: ਹਾਂਜੀ, ਧੰਨਵਾਦ ਸਰ ਜੀ।
0: ਚਲੋ ਜੀ, ਤੇ ਗੀਤ ਦੱਸ ਦੋ ਪਹਿਲਾਂ, ਕਿਹੜਾ ਸੁਣਨਾ, ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ।
1: ਹਾਂਜੀ, ਮੈਂ ਸ਼ਹਿਰੀ ਮਾਨ ਦਾ ਸੁਣਨਾ ਜੀ, ਆਟੇ ਦੀ ਚਿੜੀ।
0: ਸ਼ਹਿਰੀ ਮਾਨ ਦੀ ਆਵਾਜ਼ ਦੇ ਵਿੱਚ ਆਟੇ ਦੀ ਚਿੜੀ ਗੀਤ।
1: ਹਾਂਜੀ,
0: ਠੀਕ
1: ਅੱਜ ਮੇਰਾ 1 ਸਾਲ ਬਾਅਦ ਫੋਨ ਲੱਗਿਆ ਜੀ, ਮਸਾਂ।
0: 1 ਸਾਲ ਬਾਅਦ ਫੋਨ ਲੱਗਿਆ, ਮਸਾਂ ਉਹ ਵੀ।
1: ਹੋਰ ਜੀ, ਬਹੁਤ ਬਿਜੂ ਹੀ ਆਈ ਜਾਂਦਾ ਜੀ।
0: ਚਲੋ ਕੋਈ ਨਾ, ਅੱਜ ਕਾਲ ਲੱਗ ਗਈ ਤਾਂ ਤੁਹਾਡਾ ਵੀ ਅਸੀਂ ਸ਼ੁਕਰੀਆ ਕਰਦੇ ਹਾਂ ਵੀ ਤੁਸੀਂ 1 ਸਾਲ ਦਾ ਇੰਤਜ਼ਾਰ ਵੀ ਕੀਤਾ। ਤੇ ਬਾਕੀ ਇਹ ਦੱਸੋ ਮੈਨੂੰ, 1 ਸਾਲ ਦੇ ਦੌਰਾਨ ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਸੁਣਦੇ ਸੀਗੇ?
1: ਹਾਂਜੀ ਹਾਂਜੀ, ਪ੍ਰੋਗਰਾਮ ਤਾਂ ਮੈਂ ਰੋਜ਼ ਹੀ ਸੁਣਦਾ ਜੀ, ਇਹ ਪ੍ਰੋਗਰਾਮ ਤਾਂ ਮੈਂ ਛੱਡਦਾ ਨਹੀਂ ਜੀ,
0: ਇਹ ਛੱਡਦੇ
1: ਕਿਉਂਕਿ ਸ਼ਾਮ ਦਾ ਪ੍ਰੋਗਰਾਮ ਜੀ ਮੇਰਾ, ਯਾਨੀ ਕੰਮ ਦਾ ਟਾਈਮ ਹੁੰਦਾ ਘਰੇ, ਬਸ ਮੈਂ ਇੱਥੇ ਪਸ਼ੂਆਂ ਦਾ ਕੰਮ ਯਾਨੀ
0: ਠੀਕ ਹੈ,
1: ਤੇ ਨਾਲ ਦੀ ਨਾਲ ਪ੍ਰੋਗਰਾਮ ਚੱਲੀ
0: ਕੋਈ ਗੱਲ ਨਹੀਂ ਜੀ, ਦੇਰ ਆਏ ਦਰੁਸਤ ਆਏ, ਅੱਜ ਤੁਹਾਡਾ ਪ੍ਰੋਗਰਾਮ ਲੱਗ ਗਿਆ ਜੀ। ਸਾਨੂੰ ਵੀ ਖੁਸ਼ੀ ਹੈ ਵੀ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਰੱਖਿਆ, ਔਰ ਇਸੇ ਤਰ੍ਹਾਂ ਆਕਾਸ਼ਵਾਣੀ FM ਬਠਿੰਡਾ ਨੂੰ ਆਪਣਾ ਪਿਆਰ ਮੁਹੱਬਤ ਬਣਾਏ ਰੱਖਿਓ, ਤੇ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਸਰ ਜੀ।

0: ਲਓ ਜੀ ਪ੍ਰੋਗਰਾਮ ਸ਼ਾਮ ਸੋਨੀ ਦੇ ਵਿੱਚ 0164-2240-331 ਨੰਬਰ ਮਿਲਾ ਕੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ,
1: ਹਾਂਜੀ ਸਰ, ਐਫਐਮ ਸਟਾਫ ਔਰ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਜੀ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ ਜੀ। ਨਾਮ ਦੱਸੋ ਤੇ ਉਸ ਤੋਂ ਬਾਅਦ ਪਤਾ ਦੱਸੋ ਤੇ ਫਰਮਾਇਸ਼ ਕੀ ਦੱਸੋ।
1: ਸਰ ਜੀ, ਮੈਂ ਬੱਗਾ ਸਿੰਘ, ਜਗਾਰਾਮ ਤੀਰਥ, ਨੇੜੇ ਤਲਵੰਡੀ ਸਾਬੋ ਜੀ।
0: ਨੇੜੇ ਤਲਵੰਡੀ ਸਾਬੋ,
1: ਹਾਂਜੀ ਹਾਂਜੀ।
0: ਠੀਕ ਹੈ ਜੀ, ਗੁਰੂ ਕੀ ਨਗਰੀ ਦੇ ਐਨ ਜਮਾਂ ਨੇੜੇ ਵੀ ਲੱਗੇ ਹੋਏ ਹੋ, ਹਨਾ?
1: ਹਾਂਜੀ ਹਾਂਜੀ, ਪਰਮਾਤਮਾ ਕਹਿੰਦੇ ਹੁੰਦੇ ਨਾ ਕਿ ਦੂਰ ਜਾਣ ਦੀ ਲੋੜ ਨੀ ਹੁੰਦੀ, ਨੇੜੇ ਹੈਗਾ ਜੀ।
0: ਬਿਲਕੁਲ ਜੀ, ਮੈਂ ਤਾਂ ਪਹਿਲਾਂ ਹੀ ਕਹਤਾ ਗੁਰੂ ਦੀ ਐਨ ਚਰਨੀ ਬੈਠੇ ਹੋ ਜਮਾਂ।
1: ਹਾਂਜੀ, ਲੋਕ ਐਵੇਂ ਦੂਰ ਯਾਤਰਾ ਤੁਰੇ ਫਿਰਦੇ, ਆਪਣੇ ਕੋਲ ਹੀ ਸਥਾਨ ਬਣਿਆ ਹੋਇਆ ਜੀ ਦਮਦਮਾ ਸਾਹਿਬ ਤਲਵੰਡੀ ਸਾਹਿਬ।
0: ਬਿਲਕੁਲ ਬਿਲਕੁਲ, ਠੀਕ ਹੈ। ਬੱਗਾ ਸਿੰਘ ਜੀ, ਕੀ ਦੱਸੋ ਕਿਹੜਾ ਸੁਣਨਾ?
1: ਗੀਤ ਸਰ, ਅੱਜ ਆਪਾਂ ਸੁਣਾ ਕੇ ਰਾਜ ਫਿਲਮ ਦੇ ਵਿੱਚੋਂ ਗੀਤ ਹੈ ਜੀ, ਹਿੰਦੀ ਫਿਲਮ ਹੈ, ਜੋ ਵੀ ਕਸਮੇ ਖਾਈ ਸੀ ਉਦਿਤ ਰੈਣ ਦੇ ਅਲਕਾ ਜਾਗਣਿਕ ਦਾ ਗਾਇਆ ਹੋਇਆ ਜੀ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ,
1: ਧੰਨਵਾਦ ਜੀ ਸਰ।

0: ਕਲਿਆਣ ਸੁੱਖਾ ਗੋਲੂ ਘਾ ਜੀ ਮੈਂ।
1: ਠੀਕ ਹੈ ਜੀ, ਕਲਿਆਣ ਸੁੱਖਾ ਤੋਂ ਗਮਦੂਰ ਸਿੰਘ ਜੀ, ਤੇ ਗੀਤ ਦੱਸੋ ਕਿਹੜਾ ਸੁਣਨਾ ਸਰ?
0: ਵੀਰ ਜੀ ਹੁਣ ਕਪਾਹ ਖਿੜੀ ਜਾਂਦੀ ਆ, ਵਿੱਚੇ ਤਾਂ ਕਪਾਹ ਮੀਂਹ ਦੱਬਦੀ ਤੇ ਚਿੱਟੀਆਂ ਕਪਾਹ ਦੀਆਂ ਫੁੱਟੀਆਂ ਲਾ ਵੀ ਨਰਿੰਦਰ ਬੀਬਾ ਦਾ ਗੀਤ ਜੀ।
1: ਲਓ ਜੀ ਹੁਣੇ ਸੁਣਾ ਰਹੇ ਹਾਂ ਤੁਹਾਨੂੰ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਤੁਹਾਡੀ ਫਰਮਾਇਸ਼ ਤੇ ਗੀਤ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।
0: ਸ਼ੁਕਰੀਆ ਜੀ।

ਵਿਗਿਆਨ ਦੀ ਦੁਨੀਆ, ਖੋਜਾਂ ਦੀਆਂ ਕਹਾਣੀਆਂ ਅਤੇ ਭਾਰਤ ਦੇ ਮਹਾਨ ਵਿਗਿਆਨੀਆਂ ਦੀਆਂ ਉਪਲਬਧੀਆਂ। ਜੀ ਸਰੋਤਿਓ, ਮਿਤੀ 14 ਸਤੰਬਰ ਦਿਨ ਸੋਮਵਾਰ ਸਵੇਰੇ 7 ਵਜੇ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ ਦੇ ਤਹਿਤ ਤੁਸੀਂ ਸੁਣੋਗੇ ਵਿਸ਼ਾ ਭਾਰਤ ਦੇ ਮਹਾਨ ਵਿਗਿਆਨੀ, ਖੋਜ ਤੋਂ ਉਪਲਬਧੀ ਤੱਕ। ਵਾਚਕ ਮਮਤਾ ਅਰੋੜਾ, ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ।

ਜਾਣੋ ਉਹਨਾਂ ਵਿਗਿਆਨੀਆਂ ਬਾਰੇ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਖੋਜ ਨਾਲ ਭਾਰਤ ਦਾ ਨਾਮ ਦੁਨੀਆ ਭਰ ਵਿੱਚ ਰੋਸ਼ਨ ਕੀਤਾ ਅਤੇ ਵਿਗਿਆਨ ਤੇ ਟੈਕਨੋਲੋਜੀ ਨੂੰ ਨਵੀਂ ਉਚਾਈ ਤੱਕ ਪਹੁੰਚਾਇਆ।

0: ਦੇਖਿਆ ਜੀ, ਐਵੇਂ ਤਾਂ ਸਬਜ਼ੀ ਵੀ ਨਹੀਂ ਬਣੀ ਸਰ। ਹਾਂਜੀ,
1: ਚਲੋ ਕਿਚਨ ਦਾ ਕੰਮ ਤਾਂ ਕਰਨਾ ਹੀ ਹੁੰਦਾ ਨਾ ਲੇਡੀਜ਼ ਨੇ।
0: ਨਾਲ ਨਾਲ ਰੇਡੀਓ ਸੁਣਦੇ ਹੈਗੇ, ਕੰਮ ਵੀ ਕਰੀ ਜਾ ਰਹੇ ਹੈਗੇ।
1: ਸਾਡੇ ਪ੍ਰਸਾਰਣ ਸਾਰੇ ਸੁਣਦੇ ਹੋ ਫਿਰ?
0: ਹਾਂਜੀ ਹਾਂਜੀ ਸਰ, ਸਾਰਾ ਹੀ ਸੁਣਦੇ, ਸਾਰਾ ਦਿਨ ਹੀ ਚੱਲਦਾ ਜੀ ਰੇਡੀਓ ਆਪਣੇ, 1 ਮਿੰਟ ਵੀ ਨਹੀਂ ਬੰਦ ਹੁੰਦਾ ਜੀ।
1: ਚਲੋ ਠੀਕ ਹੈ ਜੀ, ਟਾਈਮ
0: ਹਾਂਜੀ
1: ਵੀ ਵਧੀਆ ਟੱਪਦਾ ਹੈ ਨਾ, ਗੱਲਾਂ ਬਾਤਾਂ ਵੀ ਸੁਣਦੇ ਹੋ, ਜਾਣਕਾਰੀ ਵੀ
0: ਹਾਂਜੀ,
1: ਲੈਂਦੇ ਹੋ।
0: ਇੰਟਰਵਿਊ ਵੀ ਸੁਣਦੇ ਹਾਂ ਜੀ, ਸਾਰਾ ਹੀ ਸੁਣਦੇ ਹਾਂ ਜੀ। ਮੈਂ ਆਪਣੇ ਡਾਕਟਰ ਦਾ ਵੀ, ਬਠਿੰਡੇ ਦਾ ਵੀ ਆਉਂਦਾ, ਜਿਵੇਂ ਜਲੰਧਰ ਦੂਰਦਰਸ਼ਨ, ਸਾਰਾ ਕੁਛ ਹੀ, ਸਾਰਾ ਕੁਛ ਹੀ ਸੁਣਦੇ ਸਰ ਆਪਾਂ।
1: ਠੀਕ ਹੈ ਜੀ, ਸ਼ੁਕਰੀਆ ਜੀ ਕਾਲ ਕਰਨ ਲਈ, ਤੇ ਤੁਹਾਡੀ ਫਰਮਾਇਸ਼ ਤੇ ਸੁਣਦੇ ਹਾਂ ਜੀ ਆਪਾਂ ਗੀਤ ਨੂੰ ਲਤਾ ਮੰਗੇਸ਼ਕਰ ਦੀ ਆਵਾਜ਼ 'ਚ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
0: ਠੀਕ ਹੈ, ਧੰਨਵਾਦ ਸਰ ਜੀ।

0: ਤਾਂ ਫੇਰ ਸੁਣਨਾ ਨਾ ਭੁੱਲਣਾ ਮਿਤੀ 14 ਸਤੰਬਰ ਦਿਨ ਸੋਮਵਾਰ ਸਵੇਰੇ 7 ਵਜੇ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ ਵਿਸ਼ਾ ਭਾਰਤ ਦੇ ਮਹਾਨ ਵਿਗਿਆਨੀ ਖੋਜ ਤੋਂ ਉਪਲਬਧੀ ਤੱਕ।
1: ਲਓ ਜੀ ਪ੍ਰੋਗਰਾਮ ਚੱਲ ਰਿਹਾ ਹੈ ਜੀ ਸ਼ਾਮ ਸੁਹਾਨੀ 0164-22-40-331 ਨੰਬਰ ਡਾਇਲ ਹੋ ਚੁੱਕਿਆ ਜੀ। ਕਿਹੜੇ ਕਾਲਰ ਜੁੜੇ ਨੇ ਵੇਖਦੇ ਹਾਂ। ਹੈਲੋ
2: ਨਮਸਕਾਰ ਸਰ।
1: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ ਜੀ। ਨਾਮ ਦੱਸ ਦਿਓ ਕਿਰਪਾ ਕਰਕੇ।
2: ਮੀਨਾ ਰਾਣੀ ਜੀ ਸਰ।
1: ਮੀਨਾ ਰਾਣੀ ਕਿੱਥੋਂ ਬੋਲ ਰਹੇ ਨੇ? ਮੀਨਾ ਰਾਣੀ
2: ਰਾਮਪੁਰੇ ਤੋਂ ਜੀ, ਬਠਿੰਡੇ ਤੋਂ।
1: ਰਾਮਪੁਰਾ ਫੂਲ ਤੋਂ, ਠੀਕ ਹੈ ਜੀ। ਦੱਸੋ ਗੀਤ ਕਿਹੜਾ ਸੁਣਾ ਦਿਓ ਤੁਹਾਨੂੰ?
2: ਮੇਰੇ ਬਾਬਲ ਮੇਰੇ ਪਿਆਰੇ ਜੀ।
1: ਬਾਬਲ ਮੇਰੇ ਪਿਆਰੇ, ਜੌਨੀ ਮੇਰਾ ਨਾਮ, ਹਿੰਦੀ ਫਿਲਮ ਵਿੱਚ ਗੀਤ ਹੈ ਨਾ ਜੀ।
2: ਹਾਂਜੀ ਹਾਂਜੀ ਸਰ।
1: ਕਾਹਲੀ ਚ ਲੱਗਦੇ ਹੋ ਤੁਸੀਂ, ਰੋਟੀ ਬਣਾਉਣੀ ਹੋਊ ਮੈਨੂੰ ਲੱਗਦਾ, ਹੈ ਨਾ? ਟਾਈਮ ਹੋ
2: ਨਹੀਂ ਸਰ, ਹਾਲੇ ਤਾਂ ਸਬਜ਼ੀ ਤੇ

ਵਿਰਸਾ ਜੋ ਸਾਡੀ ਪਹਿਚਾਨ ਹੈ, ਸੱਭਿਆਚਾਰ ਜੋ ਸਾਡੀ ਸ਼ਾਨ ਹੈ, ਅਤੇ ਰੀਤੀ ਰਿਵਾਜ ਜੋ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੇ ਨੇ। ਜੀ ਸਰੋਤਿਓ, ਮਿਤੀ 14 ਸਤੰਬਰ, ਦਿਨ ਸੋਮਵਾਰ, ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਤੁਸੀਂ ਸੁਣੋਗੇ ਪੰਜਾਬੀ ਸੱਭਿਆਚਾਰ ਅਤੇ ਰੀਤੀ ਰਿਵਾਜ।

ਜਾਣਾਂਗੇ ਆਪਣੇ ਅਮੀਰ ਵਿਰਸੇ ਦੀਆਂ ਉਹ ਗੱਲਾਂ ਜੋ ਪੀੜ੍ਹੀ ਦਰ ਪੀੜ੍ਹੀ ਸਾਡੇ ਨਾਲ ਤੁਰਦੀਆਂ ਆਈਆਂ ਨੇ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 14 ਸਤੰਬਰ ਦਿਨ ਸੋਮਵਾਰ ਸ਼ਾਮ 5 ਵਜੇ।

0: ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ।
1: ਜੀ ਦੋਸਤੋ, ਪ੍ਰੋਗਰਾਮ ਸ਼ਾਮ ਸੁਹਾਣੀ ਦੇ ਵਿੱਚ 0164-242-3431 ਨੰਬਰ ਮਿਲਾ ਕੇ ਅਗਲੇ ਕਾਲਰ ਜੁੜ ਚੁੱਕੇ ਨੇ। ਹੈਲੋ, ਨਾਮ ਦੱਸੋ ਸਰ।
2: ਮੈਨੂੰ ਲੱਗ ਗਿਆ ਜੀ, ਬੋਲਦਾ
1: ਅਜੈਬ ਸਿੰਘ ਜੀ। ਕਿੱਥੋਂ ਬੋਲ ਰਹੇ ਹੋ ਸਰ?
2: ਭੋਖੜੇ ਤੋਂ ਜੀ।
1: ਠੀਕ ਹੈ ਜੀ, ਭੋਖੜੇ ਵਾਲਿਆਂ ਦਾ ਵੀ ਸਵਾਗਤ ਕਰਦੇ ਹਾਂ ਜੀ। ਗੀਤ ਦੱਸੋ ਕਿਹੜਾ ਸੁਣਨਾ?
2: ਮਰਜ਼ੀ ਸੁਣਾ ਦਿਓ ਜੀ।
1: ਠੀਕ ਹੈ ਜੀ, ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀਆਂ ਆਵਾਜ਼ਾਂ ਤੁਹਾਡੇ ਲਈ ਗੀਤ ਸੁਣਾ ਰਹੇ ਹਾਂ ਜੀ ਅਸੀਂ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ। ਅੱਛਾ, ਚਲੋ ਫਿਰ ਤਾਂ ਹੋਰ ਜ਼ਿਆਦਾ ਤੁਹਾਡਾ ਧੰਨਵਾਦ, ਤੇ 2 ਸਾਲਾਂ ਤੋਂ ਸਾਡੇ ਪ੍ਰਸਾਰਣ ਤੋਂ ਸੁਣ ਰਹੇ ਹੋ। ਚਲੋ ਫਿਰ ਸੁਣੋ ਅੱਜ ਮੁਹੰਮਦ ਸਦੀਕ ਤੇ ਰਣਜੀਤ ਕੌਰ ਨੂੰ। ਬਹੁਤ ਸ਼ੁਕਰੀਆ।
2: ਪੰਜ ਬੰਦੇ ਹੀ ਬੈਠੇ ਹੈ।
1: ਠੀਕ ਹੈ ਜੀ, ਧੰਨਵਾਦ।

0: ਸਿੱਖ ਜਾਂਚ ਕਰਦਿਆਂ ਵਿੱਚ ਸਹਾਇਤਾ ਲਈ 54 ਮਾਹਰ ਕਰਮਚਾਰੀ ਨੇਪਾਲ ਭੇਜੇ ਨੇ। ਹਾਕੀ ਵਿੱਚ ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਟੀਮਾਂ ਨੇ ਅੱਜ ਚੀਨ ਦੇ ਮੋਕੀ ਵਿੱਚ ਜੂਨੀਅਰ ਏਸ਼ੀਆ ਕੱਪ ਦੇ ਖਿਤਾਬ ਜਿੱਤ ਲਏ ਨੇ। ਭਾਰਤੀ ਮਰਦਾਂ ਦੀ ਟੀਮ ਨੇ ਫਾਈਨਲ ਵਿੱਚ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਭਾਰਤ ਵੱਲੋਂ ਅਜੀਤ ਯਾਦਵ, ਅਨਮੋਲ ਏਕਾ, ਪ੍ਰਭਦੀਪ ਸਿੰਘ ਅਤੇ ਆਸ਼ੂ ਮੋਰੀਆ ਨੇ ਗੋਲ ਕੀਤੇ। ਇਸ ਜਿੱਤ ਨਾਲ ਭਾਰਤ ਟੂਰਨਾਮੈਂਟ ਦੇ ਇਤਿਹਾਸ ਵਿੱਚ ਪਹਿਲੀ ਟੀਮ ਬਣ ਗਈ ਹੈ ਜਿਸ ਨੇ ਲਗਾਤਾਰ 4 ਵਾਰ ਮਰਦਾਂ ਦਾ ਖਿਤਾਬ ਜਿੱਤਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ 2015, 2023 ਅਤੇ 2024 ਵਿੱਚ ਇਹ ਖਿਤਾਬ ਜਿੱਤਿਆ ਸੀ। ਭਾਰਤੀ ਮਹਿਲਾ ਟੀਮ ਨੇ ਵੀ ਫਾਈਨਲ ਵਿੱਚ ਮੇਜ਼ਬਾਨ ਚੀਨ ਨੂੰ 1-0 ਨਾਲ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ। ਸਾਨਿਕਾ ਚੰਦਰਿਕਾ ਤਮਾਨੇ ਨੇ 97ਵੇਂ ਮਿੰਟ ਵਿੱਚ 1-1 ਗੋਲ ਕਰਕੇ ਭਾਰਤ ਲਈ ਖਿਤਾਬ ਪੱਕਾ ਕੀਤਾ। ਇਸ ਜਿੱਤ ਨਾਲ ਭਾਰਤੀ ਮਹਿਲਾ ਟੀਮ ਨੇ ਜੂਨੀਅਰ ਏਸ਼ੀਆ ਕੱਪ ਖਿਤਾਬਾਂ ਦੀ ਹੈਟ੍ਰਿਕ ਪੂਰੀ ਕੀਤੀ ਹੈ। ਔਰਤਾਂ ਦੇ 2020 ਏਸ਼ੀਆ ਕੱਪ ਕ੍ਰਿਕਟ ਦੇ ਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਮੌਜੂਦਾ ਚੈਂਪੀਅਨ ਸ੍ਰੀਲੰਕਾ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 8 ਵਜੇ ਸ਼ੁਰੂ ਹੋਏਗਾ। ਪੰਜਾਬ ਅਤੇ ਹਰਿਆਣਾ ਵਿੱਚ ਅੱਜ ਕਈ ਥਾਵਾਂ 'ਤੇ ਦਰਮਿਆਨੀ ਤੋਂ ਤੇਜ਼ ਬਾਰਿਸ਼ ਹੋਈ। ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 17 ਸਤੰਬਰ ਤੱਕ ਇਹਨਾਂ ਦੋਹਾਂ ਰਾਜਾਂ ਵਿੱਚ ਕਈ ਥਾਵਾਂ ਅਤੇ ਚੰਡੀਗੜ੍ਹ ਵਿੱਚ ਵੀ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ। ਇਹਨਾਂ 5 ਦਿਨਾਂ ਵਿੱਚ ਬਾਰਿਸ਼ ਨਾਲ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। 16 ਸਤੰਬਰ ਨੂੰ ਪਟਿਆਲਾ, ਲੁਧਿਆਣਾ, ਬਰਨਾਲਾ, ਸੰਗਰੂਰ ਅਤੇ ਮਾਨਸਾ ਨੂੰ ਛੱਡ ਕੇ ਬਾਕੀ ਸਾਰੇ 19 ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਗਈ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। 18ਵਾਂ ਬ੍ਰਿਕਸ ਸਿਖਰ ਸੰਮੇਲਨ ਅੱਜ ਨਵੀਂ ਦਿੱਲੀ ਵਿੱਚ ਖਤਮ ਹੋ ਗਿਆ। ਆਪਣੇ ਸਮਾਪਤੀ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬ੍ਰਿਕਸ ਸਿਰਫ ਦੇਸ਼ਾਂ ਦਾ ਇੱਕ ਸਮੂਹ ਨਹੀਂ, ਸਗੋਂ ਸਮੱਸਿਆਵਾਂ ਹੱਲ ਕਰਨ ਦਾ ਇੱਕ ਮੰਚ ਹੈ। ਸ੍ਰੀ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਕਈ ਵਿਸ਼ਵ ਨੇਤਾਵਾਂ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬ੍ਰਿਕਸ ਸਿਖਰ ਸੰਮੇਲਨ ਵਿੱਚ ਕਈ ਠੋਸ ਅਤੇ ਵਿਕਾਸ ਮੁਖੀ ਨਤੀਜੇ ਨਿਕਲੇ ਨੇ। ਹਾਕੀ ਵਿੱਚ ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਟੀਮਾਂ ਨੇ ਅੱਜ ਚੀਨ ਦੇ ਮੋਕੀ ਵਿੱਚ ਜੂਨੀਅਰ ਏਸ਼ੀਆ ਕੱਪ ਦੇ ਖਿਤਾਬ ਜਿੱਤ ਲਏ ਨੇ ਅਤੇ ਔਰਤਾਂ ਦੇ 2020 ਏਸ਼ੀਆ ਕੱਪ ਕ੍ਰਿਕਟ ਦੇ ਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਸ੍ਰੀਲੰਕਾ ਨਾਲ ਹੋਏਗਾ। ਮੈਚ ਰਾਤੀ 8 ਵਜੇ ਖੇਡਿਆ ਜਾਏਗਾ। ਇਸ ਦੇ ਨਾਲ ਹੀ ਸਾਡਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਇਸ ਵੇਲੇ 7:40 'ਤੇ 20 ਸਕਿੰਟ ਹੋਏ ਨੇ। ਹੁਣ ਤੁਸੀਂ ਸੁਣੋਗੇ ਮਹਿਲਾ ਏਸ਼ੀਆ ਕੱਪ ਕ੍ਰਿਕਟ T20 ਟੂਰਨਾਮੈਂਟ ਤਹਿਤ ਭਾਰਤ ਅਤੇ ਸ਼੍ਰੀਲੰਕਾ ਮਹਿਲਾ ਕ੍ਰਿਕਟ ਟੀਮਾਂ ਵਿਚਕਾਰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੁਬਈ ਤੋਂ ਅਖੀਰਲੇ ਮੈਚ ਦਾ ਸਿੱਧਾ ਪ੍ਰਸਾਰਣ।
2: मैच कंडीशन है, मैच सिचुएशंस पे डिपेंड करता है कि हमारे मिडिल ऑर्डर में कब कौन कहां कैसे जा रहा है।
3: मैच सिचुएशंस और टीम की सोच क्या है ये मायने रखता है, लेकिन उस सोच पर वापस आते हैं। हम बात कर रहे हैं कि कैसे कामेलिनी को जगह मिली है, प्रतिका को आपने ड्रॉप किया है, उतना हम देख रहे हैं श्रीलंका ने बिल्कुल इसका उलट किया है। उन्होंने संजना काविंदी जो कि युवा प्रतिभा है उनको हटाया है और वो कह रहे हैं कि वी वॉन्ट टू बैक एक्सपीरियंस। हसीनी परेरा ने बहुत लंबे समय से T20 क्रिकेट में कुछ खास किया नहीं। पाकिस्तान के खिलाफ जो सीरीज हुई, एकमात्र मुकाबला मिला जिसमें शून्य उन्होंने बनाया, लेकिन आज उनको वापस लाया गया है। विश्मी गुणरत्ने को वापस लाया गया है। दे आर बैकिंग एक्सपीरियंस। हाउ डू यू लुक एट दैट?
4: बिल्कुल, इस सवाल पे हम आते हैं। फिलहाल हमारे साथ एक कॉलर जुड़ चुके हैं, तो पहले हम उनका सवाल भी ले लेते हैं आगे बढ़ने से पहले। जी अपना नमस्कार। जी अपना सवाल पूछे। जी बिल्कुल, उत्तरा आप इसका जवाब देना चाहेंगे।
5: देखिए अगेन जो हरमनप्रीत ने कहा, कहीं ना कहीं उनका आपको पॉइंट ऑफ व्यू समझ में आता है कि एक तो फाइनल है तो आप नहीं चाहते कि आपकी बैटिंग किसी भी तरह के प्रेशर में खेले। तो जब आप पहले बैट करते हैं तो टारगेट का आपके ऊपर प्रेशर नहीं होता है, स्पेशली गिवन द फैक्ट दैट आपकी मिडिल ऑर्डर नहीं उस तरह से चल पाई है। तो एडिंग एक्स्ट्रा प्रेशर इज नॉट गोइंग टू हेल्प देम इन एनी वे। फ्री होके खेलेंगे, टारगेट सेट करके खेलेंगे, और अगर आपको अपनी बॉलिंग और फील्डिंग पे भरोसा है कि आप जितना भी टारगेट दें उसको डिफेंड कर पाएंगे, सो

0: One fine leg and three fielders at the fence, the square leg, mid-wicket and long on fielder. She's just having a look there. So is Smriti Mandana. Takes her time to settle down. Now she takes the stance. 6 runs in this over. 2 more deliveries to come. A flighted delivery onto the front foot, and very intelligently she plays with a straight bat, a straight drive, which will go to the long on fielder. And that, of course, is another single, which is taking India to closer to the 100-run mark. It is 98 without loss. Smriti Mandana on 37. Shefali comes on strike. Another delivery from Atapattu, and that's a faster delivery. And good to see that she is challenging Shefali Verma with a half-volley style delivery that turns into a yorker. And of course, Shefali didn't get a connection, so good collection by the wicketkeeper. And to end the over number 10, where the players will get a little breather.
1: ਹੁਣੇ ਤੁਸੀਂ ਮਹਿਲਾ ਏਸ਼ੀਆ ਕੱਪ T20 ਕ੍ਰਿਕਟ ਟੂਰਨਾਮੈਂਟ ਤਹਿਤ ਭਾਰਤ ਅਤੇ ਸ਼੍ਰੀਲੰਕਾ ਮਹਿਲਾ ਕ੍ਰਿਕਟ ਟੀਮਾਂ ਵਿਚਕਾਰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੁਬਈ ਤੋਂ ਅਖੀਰਲੇ ਮੈਚ ਦਾ ਸਿੱਧਾ ਪ੍ਰਸਾਰਣ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 8:46 ਤੇ 46 ਸਕਿੰਟ ਹੋਏ ਨੇ। 8:45 ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ, ਤੇ ਰਾਤੀ 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਰਿਲੇਅ ਕਰਾਂਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

0: Ratnam to win the silver in the men's doubles SL3-SU5 at the Japan International today. The six-time world champion Bhagat produced a dominant performance in the singles final, defeating fellow Indian Umesh Kumar 21-16, 21-8 to clinch the top honour. And now before we end the bulletin, the headlines once again. Prime Minister Narendra Modi says BRICS is an ecosystem of solutions, stresses need to translate all outcomes of New Delhi Declaration into time-bound actions as 18th BRICS summit concludes. Prime Minister holds 15 bilateral meetings with world leaders besides engagement with heads of international institutions on the sidelines of the summit. Home Minister Amit Shah says India should aim to become a global leader in lab-grown diamonds and jewellery sector. Six persons killed and nearly 130 missing after Indonesian ferry capsizes in Java Sea. In hockey, India's men's and women's team clinched Junior Asia Cup title at Moshi in China. And in cricket, women's T20 Asia Cup final match between India and defending champion Sri Lanka underway in Dubai. Indian men's team takes on Afghanistan in the opening game of the three-match T20 series in Delhi. For details of these stories and more, log on to our website, newsonair.gov.in and News on AIR app. And that's all in the news at 9. Good night.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 9:15 ਤੇ 22 ਸਕਿੰਟ ਹੋਏ ਨੇ। ਹੁਣ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਰਿਲੇਅ ਕਰਾਂਗੇ ਅਸੀਂ ਏਸ਼ੀਆ ਕੱਪ ਫਾਈਨਲ T20 ਕ੍ਰਿਕਟ ਟੂਰਨਾਮੈਂਟ ਤਹਿਤ ਭਾਰਤ ਅਤੇ ਸ਼੍ਰੀਲੰਕਾ ਕ੍ਰਿਕਟ ਟੀਮਾਂ ਵਿਚਕਾਰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਤੋਂ ਦੁਬਈ ਤੋਂ ਅਖੀਰਲੇ ਮੈਚ ਦਾ ਸਿੱਧਾ ਪ੍ਰਸਾਰਣ।
2: 7 for 2. Ayodhya comes in right arm over the wicket, short of length delivery. It was a slower one and then pulled towards the deep mid-wicket fielder by the time the ball has been picked up and will be thrown to the bowler's end. One more single takes India to 158 for 2. Richa, of course, moves on to 16.
3: Bahut achhi batting kar rahi hai Richa. एक महत्वपूर्ण भूमिका रहती है उनकी विकेट के पीछे।